FM ਬੈਂਡ 100.2 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸ਼ੁੱਕਰਵਾਰ ਹੈ, ਸ਼ੱਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 22 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 5 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ ਅਤੇ ਹੁਣ ਸਾਡੀ ਅੱਜ ਦੀ ਸਭਾ ਦੀ ਸ਼ੁਰੂਆਤ ਹੁੰਦੀ ਹੈ। ਅੱਜ ਦੀ ਇਸ ਸਭਾ 'ਚ ਮੈਂ ਤੁਹਾਡੇ ਨਾਲ ਮੋਨਿਕਾ, ਮੇਰੇ ਨਾਲ ਮੇਰੀ ਬ੍ਰੌਡਕਾਸਟਿੰਗ ਸਹਿਯੋਗੀ ਦਿਵਿਆ ਅਤੇ ਤਕਨੀਕੀ ਸਹਿਯੋਗ ਲਈ ਕੰਟਰੋਲ ਰੂਮ 'ਚ ਸਾਡੇ ਨਾਲ ਮੌਜੂਦ ਨੇ ਟੈਕਨੀਸ਼ੀਅਨ ਕਿਰਪਾਲ ਸਿੰਘ। ਇਸ ਸਭਾ 'ਚ ਤੁਹਾਡਾ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਹੈ।

ਤੁਸੀਂ ਜਿਉਂ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸਾਵੇਂ ਲਾਓ ਸਵੇਰ ਦੇ 6 ਵੱਜ ਰਹੇ ਨੇ। ਆਹ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਪ੍ਰੋਗਰਾਮ ਅੰਮ੍ਰਿਤਬਾਣੀ ਤਹਿਤ ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤੇ ਇਸ ਸ਼ਬਦ ਨੂੰ।

ਇਹ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਭਾਈ ਅਵਤਾਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ। ਪ੍ਰੋਗਰਾਮ 'ਚ ਹੁਣ ਸਰਵਣ ਕਰਦੇ ਹਾਂ ਭਜਨ। ਗਾਇਨ ਕੀਤਾ ਹੈ ਸੁਮਨ ਕਲਿਆਣਪੁਰ ਅਤੇ ਸਾਥਣਾ ਨੇ।

FM 100.2 MHz ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਵੇਰ ਦੇ 6:30 ਹੋਏ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਤੇ 6:40 ਤੇ ਸ਼੍ਰੀ ਰਾਮਚਰਿਤ ਮਾਨਸ ਚੋਲੜੀਵਾਰ ਪਾਠ ਮਾਨਸ ਕਾਨ ਸਾਡੇ ਜਲੰਧਰ ਕੇਂਦਰ ਤੋਂ।

0: जय हिंद जी संधु साहब बच्चे वाले हो।
1: जय हिंद जी। जय हिंद रुड़िया राम जी, सुनाओ की हाल चाल है।
0: हाल चाल तो तगड़ा है। देखो बच्चे वाले हुण तां कहिंदे हुंदे ने भी इक्को ही चीज़ संसा जिहड़ा है यही हुंदा है कि आने वाली जिहड़ी फसल है ते आपां ने सारी दियोंतबंदी नूं किदां वधाउणा है, किदां लैके जाणा है। हुण जिदां आपां संधु साहब सारे जाणदे आ कि खेती करनी ते सुरक्षित खेती करनी बड़ी जरूरी है,
1: बहुत जरूरी है। जिहड़े साडे कुदरती सोमे आ ना, इहनां दी संभाल
0: बड़ी
1: महत्वपूर्ण हो गई है,
0: क्योंकि दिन ब दिन जिहड़ा है जिहनूं असीं कह सकदे हां कि चुनौती वधदी पई है खेती दे खेतर च बहुत ज़्यादा। खेती दे खेतर च बहुत ज़्यादा, सो इस करके बड़ी सोझी नाल बड़ी सूझ बूझ दे नाल हुण खेती सानूं करन दी लोड़ है। हुण देखो झोने दी फसल आपां सारी जाणदे आ, बीजणी भी है, पाणी वाली फसल है, जिद्दां कहिंदे पानी दा बहुत ज्यादा हिस्सा जिहड़ा है साडी इह फसल लैके जांदी है।
1: हुण देखो तकनीक बड़ी वधिया आ गई।
0: हाँ
1: पहलां आपां कहिंदे सी ना वी पाणी पनीरी लाओ, पर हुण तां जिहड़ी सिद्धी बिजाई भी हो सकती है रुड़िया राम जी, और बड़ी कामयाबी नाल होई है जी। हौली हौली देखो सरकार कहिंदी है भी आपां उस पासे नूं हट के इस पासे आ जाओ,
0: आ जाओ,
1: इहदे नाल जे 15 तों लै के 20 फीसद पाणी दी बचत
0: हो जांदी है,
1: सिद्धी हो जांदी है जी। सिर्फ कुछ उपराले करन दी लोड़ पैंदी है।
0: ਉਹੀ ਹੈ ਨਾ, ਦੇਖੋ ਜਿੱਦਾਂ ਤੁਸੀਂ ਸਿੱਧੀ ਬਿਜਾਈ ਦਾ ਜ਼ਿਕਰ ਕੀਤਾ ਹੈ, ਇਹਦੇ ਨਾਲ ਨਾਲ ਇਹੀ ਹੈ ਕਿ ਅਸੀਂ ਥੋੜ੍ਹਾ ਰਕਬਾ ਜਿਹੜਾ ਬਾਸਮਤੀ ਵਾਲੇ ਪਾਸੇ ਨੂੰ ਬਿਜਾਈਏ,
1: ਆ ਖੇਤੀ ਪਿੰਡ
0: ਰਕਬੇ ਦੀ ਵੰਡ ਵੀ ਕਰੀਏ। ਸਾਡੇ ਕੋਲ ਦਾਲਾਂ ਹੈਗੀਆਂ ਹੈ, ਸੋ ਇਸ ਕਰਕੇ ਦਾਲਾਂ ਥੱਲੇ ਰਕਬਾ ਲੈ ਗਏ। ਮੱਕੀ ਦੇਖੋ ਇੱਕ ਬੜੀ ਵਧੀਆ ਫਸਲ ਹੈ, ਸੋ ਇਸ ਕਰਕੇ ਕਿ ਤਾਂ ਫਸਲੀ ਵੰਡ ਕਰਨੀ ਸਾਨੂੰ ਬੜੀ ਜ਼ਰੂਰੀ ਹੈ ਕਿ ਅਸੀਂ ਨਿਰਾਪੁਰਾ ਇੱਕੋ ਫਸਲ ਝੋਨੇ ਦੀ ਫਸਲ ਥੱਲੋਂ ਰਕਬਾ ਘਟਾਈਏ, ਅਤੇ ਜੇ ਅਸੀਂ ਝੋ ਬਾਸਮਤੀ ਥੱਲੇ ਜਿੰਨਾ ਰਕਬਾ ਵਧਾ ਸਕਦੇ ਹਾਂ ਬਾਸਮਤੀ ਥੱਲੇ ਲੈ ਕੇ। ਜਿੱਦਾਂ ਮੱਕੀ ਦਾ ਜ਼ਿਕਰ ਕੀਤਾ ਹੈ,
1: ਦੇਖੋ ਬਾਸਮਤੀ ਜਿਹੜੀ ਹੈ ਨਾ ਕੁਛ ਖਾਸ ਇਲਾਕਿਆਂ 'ਚ ਹੀ ਹੋ ਸਕਦੀ ਹੈ ਰਾਮ ਜੀ, ਸਾਰੇ ਇਲਾਕਿਆਂ 'ਚ ਨਹੀਂ ਹੋ ਸਕਦੀ।
0: ਇਹ ਵੀ
1: ਇਹ ਗੱਲ ਜ਼ਰੂਰ ਬੜੀ ਜਿਹੜੀ ਮਹੱਤਵਪੂਰਨ ਹੈਗੀ।
0: ਕੁਛ ਕਿਸਮਾਂ ਹੈ, ਕੁਛ ਕਿਸਮਾਂ ਹੈ ਸੰਧੂ ਸਾਹਿਬ ਜਿਨ੍ਹਾਂ ਨੂੰ ਆਪਾਂ ਰਕਬੇ ਥੱਲੇ ਲਾਇਆ। ਬਹੁਤ ਸਾਰਾ ਰਕਬਾ ਜਿਹੜਾ ਹੈ, ਬਹੁਤ ਸਾਰੀਆਂ ਕਿਸਮਾਂ ਐਸੀਆਂ ਹੈ ਜਿਹੜਾ ਪੰਜਾਬ ਦਾ ਬਹੁਤ ਸਾਰਾ ਰਕਬਾ ਜਿਹੜਾ ਹੈ ਉਹ ਕਵਰ ਕਰਦੀਆਂ। ਸੋ ਇਸ ਕਰਕੇ ਇੱਕ ਤਾਂ ਬਾਸਮਤੀ ਸਾਡੇ ਕੋਲ ਹੱਲ ਹੈ, ਦੂਜਾ ਜਿਹੜਾ ਆਪਾਂ ਜ਼ਿਕਰ ਕੀਤਾ ਮੱਕੀ। ਮੱਕੀ ਇੱਕ ਬਹੁਤ ਵਧੀਆ ਬਦਲ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ, ਢੁਕਵਾਂ ਬਦਲ ਹੈ, ਹੈ ਕਿ ਨਹੀਂ? ਕਿਉਂਕਿ ਇਹ ਫਸਲ ਇੱਕ ਐਸੀ ਫਸਲ ਹੈ ਜਿਹਦੀ ਮੰਡੀਕਾਰੀ ਦੇ ਵਿੱਚ ਸਾਨੂੰ ਕੋਈ ਸਮੱਸਿਆ ਨਹੀਂ ਹੈ, ਅਤੇ ਜਿਹਦੇ 'ਚ ਅੱਗੋਂ ਸੰਭਾਵਨਾਵਾਂ ਕਈ ਨੇ।
1: ਹੁਣ ਮੱਕੀ
0: ਬਹੁ ਮੰਤਵੀ ਫਸਲ ਹੈ, ਸਿਰਫ ਮੱਕੀ ਤੋਂ, ਸਿਰਫ ਮੱਕੀ ਹੀ ਨਹੀਂ ਲੈਂਦੇ ਅਸੀਂ, ਮੱਕੀ ਤੋਂ ਬਹੁਤ ਕੁਛ ਅਸੀਂ ਲੈ ਜਾਂਦੇ ਹਾਂ।
1: ਹਰਾ ਚਾਰਾ ਵੀ ਬਾਅਦ 'ਚ ਮਿਲ ਜਾਂਦਾ,
0: ਮਿਲ ਜਾਂਦਾ ਜੀ,
1: ਸੁਕਾ ਕੇ ਰੱਖ ਲਓ।
0: ਹਾਂ,
1: ਅਤੇ ਆਪਣੇ ਨਾ ਸ਼ਹਿਰਾਂ 'ਚ ਇਹਦਾ ਸਲਾਦ ਬੜਾ ਵਧੀਆ ਬਣਦਾ ਹੈ।
0: ਆਹੋ ਜੀ, ਹੁਣ ਤਾਂ ਬਹੁਤ ਆ, ਦੇਖੋ ਦੇਖੋ ਦੁਕਾਨਾਂ ਸੂਪ ਦੇ ਵਿੱਚ ਕੰਮ ਆਉਂਦੀ ਹੈ, ਤੇ ਕੌਰਨ ਜਿਹੜੇ ਹੈ ਉਹ ਵਿਕਦੇ ਹੈ ਪੈਕਟਾਂ ਦੇ ਵਿੱਚ, ਬੜੇ ਬੜੇ ਉਹੀ ਬਹੁਤ ਮੰਤ ਵੀ। ਜਿੱਦਾਂ ਆਪਾਂ ਕਿਹਾ ਇਹ ਫਸਲ ਸਾਨੂੰ ਇਹੋ ਜਿਹੀਆਂ ਫਸਲਾਂ ਵੱਲ ਸਾਨੂੰ ਆਉਣਾ ਪੈਣਾ। ਝੋਨੇ ਦੇ ਤਾਂ ਬਹੁਤ ਮੰਤ ਵੀ ਆਪਾਂ ਕਹਿ ਨਹੀਂ ਸਕਦੇ, ਝੋਨਾ ਇੱਕ ਐਸੀ ਫਸਲ ਹੈ ਇਹਨੂੰ ਅਸੀਂ ਬਹੁਤ ਮੰਤ ਵੀ ਵਾਲੇ ਪਾਸੇ ਨਹੀਂ ਲੈ ਸਕਦੇ,
1: ਖਾਂਦੇ ਵੀ ਘੱਟਦੇ ਹਾਂ।
0: ਕਮਾਦ ਸਾਡੀ ਇੱਕ ਬਹੁਤ ਮੰਤ ਵੀ ਫਸਲ ਹੈ। ਅੱਜ ਦੇਖੋ ਕਮਾਦ ਦੀ ਜਿਹੜੇ ਕਾਸ਼ਤ ਕਰਦੇ ਹੈ ਜ਼ਿਮੀਂਦਾਰ, ਉਹ ਹੁਣ ਮੰਡੀ 'ਚ ਕਮਾਦ ਨੂੰ ਲਿਜਾਣ ਦੀ ਬਜਾਏ ਉਹ ਆਪਣੇ ਗੁੜ ਜਿਹੜਾ ਹੈ, ਸ਼ੱਕਰ ਹੈ, ਫਿਰ ਗੁੜ ਵੀ ਕਈ ਕਿਸਮ ਦਾ ਹੈ ਨਾ। ਇਸ ਕਰਕੇ ਸਾਨੂੰ ਇਹ ਛੋਟੀਆਂ ਛੋਟੀਆਂ ਸੰਭਾਵਨਾਵਾਂ ਦੇ ਵਿੱਚੋਂ ਬਹੁਤ ਹੱਲ ਜਿਹੜੇ ਆ ਲੱਭਦੇ ਹੈ, ਅਤੇ ਇਹ ਲੱਭਣੇ ਪੈਣੇ ਆ।
1: ਬਿਲਕੁਲ ਬਿਲਕੁਲ ਜੀ, ਜਿੱਦਾਂ ਹੁਣ ਆਪਾਂ ਝੋਨੇ ਦੀ ਗੱਲ ਕਰੀਏ, ਵਧੀਆ ਕਿਸਮ ਦੀ ਚੋਣ ਕਰੋ।
0: ਹਾਂ,
1: ਜਿੱਦਾਂ ਹੁਣ ਸਿੱਧੀ ਬਿਜਾਈ ਦੀ ਗੱਲ ਆ ਰਹੀ ਹੈ ਨਾ, ਕੁਛ ਤਾਂ ਹੁੰਦਾ ਕਿ ਕਰਨੇ ਕੁਛ ਕੰਮ ਨਹੀਂ ਕਰਨੇ। ਇੱਕ ਤਾਂ ਰੇਤਲੀ ਜ਼ਮੀਨ 'ਚ ਬਿਲਕੁਲ ਨਹੀਂ ਬੀਜਣੇ ਜੀ,
0: ਬਿਲਕੁਲ ਸਹੀ ਹੈ,
1: ਇਹ ਬੜੀ ਜ਼ਰੂਰੀ ਗੱਲ ਹੈਗੀ ਹੈ। ਇਹ ਨਹੀਂ ਵੀ ਆਪਾਂ ਸੋਚੀਏ ਵੀ ਹਰ ਜ਼ਮੀਨ ਦੇ ਵਿੱਚ ਬੀਜ ਲਵਾਂਗੇ ਇਹਨੂੰ,
0: ਨਹੀਂ ਹੋ ਸਕਦਾ।
1: ਹਾਂ, ਇਸ ਕਰਕੇ ਇਹਨੂੰ ਖਾਸ ਧਿਆਨ ਰੱਖੋ ਰੁੜੀਆ ਰਾਮ ਜੀ, ਕਿ ਇੱਕ ਤਾਂ ਰੇਤਲੀ ਜ਼ਮੀਨ 'ਚ ਨਹੀਂ ਬੀਜਣੀ, ਜ਼ਮੀਨ ਜਿਹੜੀ ਹੈ ਨਾ ਭਾਰੀ ਹੋਵੇ।
0: ਅੱਛਾ,
1: ਦਰਮਿਆਨੀ ਤੋਂ ਭਾਰੀ ਹੋਵੇ,
0: ਡਾਕਲ ਪੈਲੀ ਸਾਨੂੰ ਚਾਹੀਦੀ ਹੈ।
1: ਹਾਂ, ਅਤੇ ਸਿੱਧੀ ਬਿਜਾਈ ਸਿਰਫ ਉਹਨਾਂ ਖੇਤਾਂ ਵਿੱਚ ਆਪਾਂ ਨੇ ਰੁੜੀਆ ਰਾਮ ਜੀ ਬੀਜਣੀ ਹੈ ਜਿੱਥੇ ਕਿ ਪਿਛਲੇ ਸਾਲਾਂ ਦੌਰਾਨ ਆਪਾਂ ਨੇ ਝੋਨਾ ਜਿਹੜਾ ਜ਼ਿਆਦਾ ਲਾਇਆ ਹੋਵੇ, ਅਤੇ ਪਿਛਲੇ ਸਾਲਾਂ ਵਿੱਚ ਜੇ ਆਪਾਂ ਗੰਨਾ ਜਾਂ ਕਪਾਹ ਜਾਂ ਮੱਕੀ ਲਾਈ ਹੈ ਨਾ, ਉੱਥੇ ਗੁਰੇਜ਼ ਕਰੋ ਜੀ,
0: ਠੀਕ,
1: ਉੱਥੇ ਸਿੱਧਾ ਨਹੀਂ ਬੀਜਣਾ ਝੋਨਾ, ਅਤੇ ਅਗੇਤੀ ਬਿਜਾਈ ਵੀ ਨਾ ਕਰੋ, ਅਤੇ ਲੰਮੇ ਸਮੇਂ ਦੇ ਵਿੱਚ ਜਿਹੜੇ ਪੱਕਦੀਆਂ ਕਿਸਮਾਂ ਹਨ ਉਹਨਾਂ ਤੋਂ ਵੀ ਆਪਾਂ ਨੂੰ ਜਿਹੜਾ ਗੁਰੇਜ਼ ਕਰਨਾ ਚਾਹੀਦਾ ਹੈਗਾ, ਕਿਉਂਕਿ ਪਾਣੀ ਜਿਹੜਾ ਜ਼ਿਆਦਾ ਲੱਗੂ,
0: ਖਪਤ ਉਨੀ ਜ਼ਿਆਦਾ ਹੋ।
1: ਹਾਂ, ਅਤੇ ਖੇਤ ਨੂੰ ਬਿਜਾਈ ਤੋਂ ਪਹਿਲਾਂ ਜ਼ਿਆਦਾ ਤਿਆਰੀ ਵੀ ਨਾ ਕਰੀਏ, ਇਹਦੇ ਕਿਰਨਾ ਜਾਂ ਆਪਾਂ ਖੇਤ ਦਾ ਜਿਹੜਾ ਵੱਤਰ ਆ ਸੁੱਕ ਜਾਂਦਾ ਆ, ਫਸਲ ਦਾ ਜੰਮ ਘੱਟ ਜਾਂਦਾ, ਅਤੇ ਪਹਿਲਾਂ ਪਾਣੀ ਅਗੇਤਾ ਨਾਲ ਲਾਈਏ। ਇਹਦੇ ਕਿਰਨਾ ਜਿਹੜਾ ਨਦੀਆਂ ਨਾ ਜ਼ਿਆਦਾ ਹੋਣਗੇ ਅਤੇ ਲੋਹੇ ਦੀ ਘਾਟ ਵੀ ਜ਼ਿਆਦਾ ਹੋਊਗੀ, ਸੋ ਬਿਜਾਈ ਲਈ 8 ਤੋਂ ਲੈ ਕੇ 10 ਕਿਲੋ ਜਿਸ ਤਰ੍ਹਾਂ ਮਾਹਰ ਆਪਾਂ ਨੂੰ ਕਹਿੰਦੇ ਆ, ਉਹ ਸਾਨੂੰ ਬੀਜ ਇਸਤੇਮਾਲ ਕਰਨਾ ਚਾਹੀਦਾ ਹੈਗਾ। ਤੇ 20 ਮਈ ਤੋਂ ਜਦੋਂ ਸਰਕਾਰ ਨੇ ਕਿਹਾ ਕਿ ਬਿਜਾਈ ਕਰਨੀ ਸ਼ੁਰੂ ਕਰ ਸਕਦੇ ਹਾਂ ਆਪਾਂ ਜੀ
0: 20 ਮਈ ਤੋਂ
1: ਅਗੇਤੀ, ਜੇ ਆਪਾਂ ਸਿੱਧੀ ਬਿਜਾਈ ਕਰਨੀ ਹੈਗੀ ਹੈ।
0: ਪਰ ਹਾਂ ਜੇ ਸਿੱਧੀ ਕਰਨੀ ਹੈ ਤਾਂ,
1: ਹਾਂ ਸਿੱਧੀ ਬਿਜਾਈ ਕਰਨੀ ਹੈ ਤਾਂ 20 ਮਈ ਤੋਂ
0: ਬਿਜਾਈ ਕਰ ਸਕਦੇ
1: ਹੈਗੇ ਆ। 8 ਤੋਂ ਲੈ ਕੇ 10 ਕਿਲੋ ਬੀਜ
0: ਏਕੜ ਦੇ ਲਿਹਾਜ਼ ਦੇ ਨਾਲ,
1: ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ। ਤੇ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨਾਂ ਬਾਅਦ ਹੀ ਲਾਉਣਾ ਬੜੀ ਆਰਾਮ ਜੀ
0: ਜੀ ਜੀ।
1: ਤੇ ਇੱਕ ਤਾਂ ਦੇਖੋ ਜਿਹੜਾ ਵੱਤਰ ਨਾ ਖੁੰਝਣ ਦਿਓ, ਜੇ ਜੇ ਵੱਤਰ ਖੁੰਝ ਗਿਆ ਤਾਂ ਫਿਰ
0: ਉਹ ਤਾਂ ਦੇਖੋ ਜੀ ਖੁਸ਼ਕ ਪੈ ਗਈ। ਹਾਂ ਉਹ ਤਾਂ ਦੇਖੋ ਆਪਾਂ ਇਹ ਸਾਰੇ ਜਾਣਦੇ ਹਾਂ ਕਿ ਜੇ ਜ਼ਮੀਨ ਦੇ ਵਿੱਚ ਬਣਦੀ ਸਿੱਲ ਨਹੀਂ ਹੋ ਤੇ ਦਾਣੇ ਦਾ ਜਿਹੜਾ ਫੁਟਾਰ ਹੈ ਉਹ ਨਹੀਂ ਹੋਣਾ। ਸੋ ਇਸ ਕਰਕੇ ਜ਼ਿਆਦਾਤਰ ਸਿਫਾਰਿਸ਼ ਇਹ ਕੀਤੀ ਜਾਂਦੀ ਵੀ ਰੌਣੀ ਕਰ ਲਓ, ਖੇਤ ਨੂੰ ਤਿਆਰ ਕਰ ਲਓ, ਜ਼ਿਆਦਾ ਵਧੀਆ ਹੈ,
1: ਹਲਕੀ ਰੌਣੀ
0: ਸਲਾਬ ਦੇਣੀ ਹੈ, ਪਾਣੀ ਖੜਾ ਨਹੀਂ ਕਰਨਾ,
1: ਪਾਣੀ ਨਹੀਂ ਖੜਾ ਕਰਨਾ।
0: ਇਹ ਆਮ ਜ਼ਿਮੀਂਦਾਰ ਨੂੰ ਸੰਧੂ ਸਾਹਿਬ ਦਾ ਗਿਆਨ ਹੈ ਕਿ ਬੱਤਰ ਜਿਹੜੀ ਹੈ ਕਿੰਨੀ ਕੁ ਹੋਣੀ ਚਾਹੀਦੀ ਹੈ, ਕਿਉਂਕਿ ਅਲੱਗ ਅਲੱਗ ਫਸਲਾਂ ਦੀ ਅਲੱਗ ਅਲੱਗ ਬੱਤਰ ਹੈ, ਨਰਮਾ ਕਪਾਹ ਅਲੱਗ ਬੱਤ ਦਾ ਹੁੰਦਾ ਹੈ, ਝੋਨਾ ਜਿਹੜਾ ਥੋੜ੍ਹਾ ਅਲੱਗ ਬੱਤ ਦਾ ਹੁੰਦਾ। ਸੋ ਇਸ ਕਰਕੇ ਜ਼ਮੀਨ ਦੇ ਵਿੱਚ ਬੱਤਰ ਦਾ ਆਪਾਂ ਧਿਆਨ ਰੱਖਣਾ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤਾ ਗਾਰਾ ਵੀ ਕਰ ਦਿਆਂਗੇ ਤੇ ਉਹ ਵੀ ਫਾਇਦਾ ਨਹੀਂ, ਉਹਦਾ ਨੁਕਸਾਨ ਹੀ ਨੁਕਸਾਨ,
1: ਸਲਾਬਾ ਜਿਹਾ ਹੀ ਹੋਵੇ,
0: ਸਲਾਬਾ ਜਿਹਾ ਹੋਵੇ ਤਾਂ ਕਿ ਦਾਣਾ ਜਿਹੜਾ ਹੈ ਉਹਦਾ ਫੁਟਾਰ ਹੋ ਸਕੇ।
1: ਲੱਕੀ ਸੀਡ ਡ੍ਰਿਲ ਜੀ,
0: ਹਾਂ
1: ਇਹਦਾ ਨਾਮ ਹੀ ਲੱਕੀ ਹੈ, ਕਿਸਾਨ ਵੀ ਇਹਨਾਂ ਵਾਸਤੇ ਬੜੀ ਲੱਕੀ ਹੋ। ਤੇ ਉਹ ਆਪਾਂ ਵਰਤ ਕੇ ਬਿਜਾਈ ਕਰ ਲਓ, ਤੇ ਪਹੀਆਂ ਵਾਲੀ ਡ੍ਰਿਲ ਦੇ ਨਾਲ ਬਿਜਾਈ ਕਰੀਏ ਜੀ
0: ਜੀ ਜੀ।
1: ਇਹਦੇ ਨਾਲ ਜਿਹੜੀ ਕਰੰਟ ਦੀ ਸਮੱਸਿਆ ਘੱਟ ਆਉਂਦੀ ਆ।
0: ਅੱਛਾ,
1: ਤੇ ਪੰਗਾਰਾ ਜੇ ਵਧੀਆ ਹੋਊਗਾ ਤੇ ਫਸਲ ਦੇਖੋ ਆਪਣੀ ਵਧੀਆ ਹੋਊਗੀ ਰੋੜੀ ਆਰਾਮ ਜੀ। ਮਤਲਬ ਹੈ ਕਿ ਆਪਾਂ ਮਾਹਿਰਾਂ ਨਾਲ ਸੰਪਰਕ ਰੱਖੋ।
0: ਆ ਇੱਕ ਥੋੜ੍ਹਾ ਜਿਹਾ ਸਾਡੇ 'ਚ ਨਾ ਜਿੱਦਾਂ ਆਪਾਂ ਆਮ ਤੌਰ 'ਤੇ ਆਪਾਂ ਦੇਖਦੇ ਆਂਢ ਗੁਆਂਢ ਦੇ ਵਿੱਚ ਵੀ ਜ਼ਿਮੀਂਦਾਰ ਥੋੜ੍ਹਾ ਕਾਹਲਾ ਪੈਂਦਾ ਹੈ, ਸਿੱਧੀ ਬਿਜਾਈ ਦੇ ਵਿੱਚ ਥੋੜ੍ਹੇ ਫੁਟਾਰ ਨੂੰ ਲੈ ਕੇ ਨਾ, ਜਿੱਦਾਂ ਕਹਿੰਦੇ ਨੇ ਵੀ ਕਈ ਆਦਤਾਂ ਹੁੰਦੀਆਂ ਵੀ ਦਹੀਂ ਹਾਲੀ ਵਾਰ ਵਾਰ ਚਾ ਕੇ ਦੇਖੀ ਜਾਣਾ ਢੱਕਣ ਵੀ ਜੰਮਿਆ ਕਿ ਨਹੀਂ, ਜੰਮਿਆ ਕਿ ਨਹੀਂ। ਸੋ ਇਸ ਕਰਕੇ ਫਸਲ ਦੇ ਜੰਮ ਦੇ ਵਿੱਚ ਥੋੜ੍ਹਾ ਜਿਹਾ ਸਾਨੂੰ ਜਿਹੜਾ ਹੈ ਜਿੱਦਾਂ ਕਹਿੰਦੇ ਸਬਰ ਸਬਰ ਕਰਨ ਦੀ ਲੋੜ ਹੁੰਦੀ ਹੈ।
1: ਬਹੁਤ ਦੇਰ ਤੋਂ ਕਰਦੇ ਆ, ਕਿਆ ਥੋੜ੍ਹਾ ਰਕਬਾ ਕਰਦੇ ਸੀ, ਹੌਲੀ ਹੌਲੀ ਦੇਖੋ ਆਪਾਂ ਪਿਛਲੇ ਸਾਲ ਵੀ ਕਾਫੀ ਰਕਬਾ ਹੋਇਆ, ਇਸ ਸਾਲ ਆਪਾਂ ਹੋਰ ਜ਼ਿਆਦਾ ਕਰੀਏ ਤਾਂ ਕਿ ਜਿਹੜੇ ਸਾਡੇ ਕੁਦਰਤੀ ਸੋਮਾ ਪਾਣੀ ਆ ਦੇਖੋ ਆਪਣੇ ਕੋਲ, ਇਹਦੀ ਬਚਤ ਵਾਸਤੇ ਬੜੀ ਮਹੱਤਵਪੂਰਨ ਗੱਲ ਹੈ।
0: ਇਹ ਤਾਂ ਉਹੀ ਹੈ ਜੀ, ਦੇਖੋ ਵੀ ਥੋੜ੍ਹਾ ਥੋੜ੍ਹਾ ਖਾਈਏ ਨਹੀਂ ਤਾਂ ਚੁੱਲ੍ਹੇ ਅੱਗੇ ਆਈ ਵਾਲਾ ਹਿਸਾਬ ਹੈ। ਵੀ ਜੇ ਤਾਂ ਅਸੀਂ ਸੰਕੋਚ ਨਾਲ ਇਹਦੀ ਖੇਤੀ ਵੱਲ ਤੁਰ ਪਏ, ਇਸੇ ਲਿਹਾਜ਼ ਨਾਲ ਕਰਦੇ ਰਹੇ, ਥੋੜ੍ਹੀ ਜਿਹੀ ਫਸਲ ਹੀ ਵੰਡ ਕਰ ਲਈ, ਥੋੜ੍ਹਾ ਜਿੱਦਾਂ ਤੁਸੀਂ ਕਿਹਾ ਸਿੱਧੀ ਬਿਜਾਈ ਵਾਲੇ ਪਾਸੇ ਨੂੰ ਤੁਰ ਪਏ, ਥੋੜ੍ਹਾ ਝੋਨੇ ਤੋਂ ਛੱਡ ਕੇ ਬਾਸਮਤੀ ਵਾਲੇ ਪਾਸੇ ਨੂੰ ਆ ਗਏ, ਫਿਰ ਤਾਂ ਇਹ ਜਿਹੜਾ ਹੈ ਫਸਲ ਚੱਲਦੀ ਰਹੂਗੀ। ਨਹੀਂ ਤਾਂ ਫਿਰ ਕਿਸੇ ਨਾ ਕਿਸੇ ਟਾਈਮ 'ਤੇ ਸਾਨੂੰ ਜਵਾਬ ਮਿਲ ਜਾਣਾ, ਫਿਰ ਵੀ ਤਾਂ ਅਸੀਂ ਦੂਜੇ ਪਾਸੇ ਜਾਣਾ ਹੀ
1: ਜਾਣਾ ਹੀ ਜਾਣਾ ਆ।
0: ਖੇਤੀ ਇਹ ਤਾਂ ਹੈ ਨਹੀਂ ਵੀ ਖੇਤੀ ਛੱਡ ਜਾਂਗੇ ਅਤੇ ਅਸੀਂ ਹੱਟੀਆਂ ਪਾ ਲਾਂਗੇ ਜਾਂ ਹੋਰ ਕੰਮ ਕਰ ਲਾਂਗੇ, ਕਰਨੀ ਤਾਂ ਖੇਤੀ ਪੈਣੀ ਹੈ ਨਾ।
1: ਬਿਲਕੁਲ ਬਿਲਕੁਲ ਜੀ, ਕਿਸਾਨ ਹੁਣ ਖੇਤੀਬਾੜੀ ਦਾ ਕੰਮ ਕਰੂ,
0: ਹਾਂ ਉਹ ਕਿੱਧਰ

0: ਕਿੱਧਰ ਕਿੱਥੇ ਜਾਏਗਾ। ਸੋ ਇਸ ਕਰਕੇ ਜੇ ਚਿਰ ਸਥਾਈ ਆਪਾਂ ਖੇਤੀ ਚਾਹੁੰਦੇ ਹਾਂ ਤਾਂ ਉਹਦੇ ਲਈ ਸਾਨੂੰ ਇਹੀ ਉਪਰਾਲੇ ਹੈ ਜਿਹੜੇ ਸੰਧੂ ਸਾਹਿਬ ਅਮਲ ਦੇ ਵਿੱਚ ਹੁਣ ਤੋਂ ਹੀ, ਕਿਉਂਕਿ ਆਹ ਸਮਾਂ ਸਾਡੇ ਕੋਲ ਮੁੱਢਲੀ ਵਿਉਂਤਬੰਦੀ ਜਿੱਦਾਂ 20 ਮਈ ਜਿਹੜਾ ਸਾਡੇ ਕੋਲ ਸਮਾਂ ਹੈ, ਸੋਹਣਾ ਸਮਾਂ ਹੈ, ਬੀਜ ਦਾ ਪ੍ਰਬੰਧ ਕਰ ਲਈਏ ਆਪਾਂ, ਸਾਰੀਆਂ ਚੀਜ਼ਾਂ ਦਾ ਇਸ ਟਾਈਮ ਦੇ ਉੱਤੇ ਪ੍ਰਬੰਧ ਹੋ ਸਕਦਾ ਹੈ।
1: ਹਾਂ, ਸੀਡ ਡ੍ਰਿਲ ਦਾ ਪ੍ਰਬੰਧ ਕਰ
0: ਸਕਦੇ ਹਾਂ,
1: ਮਾਹਰਾਂ ਨਾਲ ਸੰਪਰਕ ਕਰਕੇ।
0: ਚੱਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 95ਵੀਂ ਕੜੀ।

0: ਮਾਨਸਕਾਨ ਪ੍ਰੋਗਰਾਮ ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 95ਵੀਂ ਕੜੀ ਸਰਵਣ ਕਰ ਰਹੇ ਸੀ।
1: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸਕਾਨ ਸਾਡੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਅਤੇ ਨਿਊਜ਼ ਔਨ AIR ਐਪ 'ਤੇ। ਸਵੇਰ ਦੇ 6:50 ਹੋਏ ਨੇ, ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਨਵੀਂ ਸਵੇਰ ਪ੍ਰੋਗਰਾਮ 'ਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਅਸਲ ਮੈਲ ਬਾਹਰ ਨਹੀਂ ਸਗੋਂ ਅੰਦਰ ਰੂਹ ਦੇ ਵਿੱਚ ਹੁੰਦੀ ਹੈ। ਸਾਰੇ ਦਾਗ ਪਾਣੀ ਨਾਲ ਧੋਤੇ ਜਾ ਸਕਦੇ ਨੇ, ਸਿਰਫ ਇੱਕ ਹੀ ਚੀਜ਼ ਹੈ ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ, ਉਹ ਹੈ ਰੂਹ ਦੇ ਨਾਲ ਚਿਪਕੀ ਹੋਈ ਨਫ਼ਰਤ ਅਤੇ ਮਾੜੀ ਨੀਤ। ਇਸ ਲਈ ਹਮੇਸ਼ਾ ਮਨ ਦੇ ਵਿੱਚ ਪਿਆਰ ਬਣਾਏ ਰੱਖੋ, ਦੂਜਿਆਂ ਦੇ ਨਾਲ ਹਮਦਰਦੀ ਦੀ ਭਾਵਨਾ, ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਜੀਓ। ਇਹ ਸੀ ਅੱਜ ਦਾ ਵਿਚਾਰ। ਪ੍ਰੋਗਰਾਮ 'ਚ ਹੁਣ ਸਰਵਣ ਕਰਦੇ ਹਾਂ ਭਾਈ ਦਲਵੀਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੂੰ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ। ਸਮਾਂ ਸਵੇਰ ਦੇ 7 ਵਜ ਰਹੇ ਨੇ। ਸੁਣਦੇ ਹਾਂ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: नमस्कार, आकाशवाणी समाचार के साथ मैं जागृति शर्मा। प्रधानमंत्री नरेंद्र मोदी आज गुजरात के सूरत में सड़क, बिजली और औद्योगिक क्षेत्रों में 18,800 करोड़ रुपए से अधिक की कई विकास परियोजनाओं का शुभारंभ करेंगे। श्री मोदी हजीरा में औद्योगिक और अवसंरचना परियोजनाओं की समीक्षा करेंगे। दोपहर में श्री मोदी का एक जनसभा का कार्यक्रम है। प्रधानमंत्री आज ही दमन में लगभग 2,970 करोड़ रुपए की विभिन्न परियोजनाओं का उद्घाटन और शिलान्यास करेंगे। प्रधानमंत्री नरेंद्र मोदी ने विश्व योगासन चैंपियनशिप में भाग लेने वाले खिलाड़ियों से अपने अपने देशों में आयुष मंत्रालय के योग 365 अभियान के वैश्विक राजदूत बनने का आह्वान किया है। अहमदाबाद में चैंपियनशिप के उद्घाटन समारोह में श्री मोदी ने कहा कि योग से जुड़े रहने और समुदायों में स्वस्थ जीवन शैली को बढ़ावा देने के लिए आयुष मंत्रालय ने योग 365 अभियान की शुरुआत की है। अहमदाबाद में 4 से 8 जून तक आयोजित पहली विश्व योगासन चैंपियनशिप में 60 से अधिक देशों के 400 से अधिक प्रतिभागी हिस्सा ले रहे हैं। श्री मोदी ने कहा कि योग शारीरिक फिटनेस से कहीं अधिक स्वस्थ रहने के लिए एक व्यावहारिक दृष्टिकोण है।
1: योग भोग से भी मुक्ति देता है और रोग से भी मुक्ति देता है, और सबसे अहम बात कि मिनिमम बजट में हेल्दी लाइफस्टाइल का ये सबसे उत्तम उपाय है। इसलिए आपको ये मंत्र याद रखना है, हर रोज योग भगाएगा सारे रोग।
0: विदेश मंत्री डॉ एस जयशंकर और ब्रिटेन की विदेश सचिव येवेट कूपर ने कल नई दिल्ली में भारत ब्रिटेन विजन 2035 की समीक्षा के लिए पहली वार्षिक बैठक की। दोनों नेताओं ने इसके विकास, प्रौद्योगिकी और नवाचार, रक्षा और सुरक्षा, जलवायु और स्वच्छ ऊर्जा तथा शिक्षा के अंतर्गत हुई प्रगति की समीक्षा की। दोनों पक्षों ने व्यापक आर्थिक और व्यापार समझौते के अवसरों का स्वागत किया और इसके शीघ्र लागू होने की आशा व्यक्त की। दोनों नेताओं ने पारस्परिक महत्व के क्षेत्रीय और वैश्विक मुद्दों तथा राष्ट्रमंडल सहित बहुपक्षीय मंचों पर सहयोग के विषयों पर भी चर्चा की। रिजर्व बैंक के गवर्नर संजय मल्होत्रा आज द्विमासिक मौद्रिक नीति की घोषणा करेंगे। एसबीआई शोध रिपोर्ट के अनुसार बढ़ती मुद्रास्फीति और कच्चे तेल की कीमतों, रुपए के अवमूल्यन और संभावित कमजोर मॉनसून जैसी चुनौतियों से निपटने के लिए रेपो दर में वृद्धि सही नहीं होगी। रिपोर्ट में सुझाव दिया गया है कि रिजर्व बैंक बाजार में संकट को दूर करने और वित्तीय स्थिरता को बनाए रखने के लिए अल्पकालिक ब्याज दर और तरलता उपाय अपना सकता है। मंत्रिमंडल की नियुक्ति समिति ने प्रधानमंत्री नरेंद्र मोदी के सलाहकार के रूप में 1987 बैच के सेवानिवृत्त आईएएस अधिकारी तरुण कपूर का कार्यकाल एक वर्ष बढ़ाने को मंजूरी दे दी है। कार्मिक और प्रशिक्षण विभाग ने बताया कि श्री कपूर का विस्तारित कार्यकाल 10 जून से एक वर्ष की अवधि के लिए प्रभावी होगा। नेपाल के विदेश मंत्री शिशिर खनाल आज से 3 दिन की भारत यात्रा पर रहेंगे। श्री खनाल नई दिल्ली में विदेश मंत्री डॉ एस जयशंकर के साथ बैठक करेंगे। नेपाल के विदेश मंत्रालय ने बताया कि दोनों देश आपसी हित के मुद्दों पर चर्चा भी करेंगे। इसमें व्यापार, निवेश, आपसी संपर्क और ऊर्जा जैसे प्रमुख क्षेत्रों में सहयोग बढ़ाने पर विचार किया जाएगा। लोकसभा के पूर्व महासचिव और संविधान विशेषज्ञ सुभाष सी कश्यप का कल नई दिल्ली में लंबी बीमारी के बाद निधन हो गया। वे 97 वर्ष के थे। उन्होंने 100 से अधिक पुस्तकों के लेखन का काम पूरा किया। वे 1983 से 1990 तक लोकसभा के महासचिव रहे। उपराष्ट्रपति सीपी राधाकृष्णन, प्रधानमंत्री नरेंद्र मोदी और लोकसभा अध्यक्ष ओम बिरला ने श्री कश्यप के निधन पर शोक व्यक्त किया है। आज विश्व पर्यावरण दिवस है। पृथ्वी पर सभी जीवों के जीवन की उपयोगिता बनाए रखने और इसके संरक्षण के लिए जागरूकता बढ़ाने के लिए संयुक्त राष्ट्र पर्यावरण कार्यक्रम के अंतर्गत ये दिवस मनाया जाता है। इसकी शुरुआत 5 जून 1973 को हुई थी। जकार्ता में इंडोनेशिया ओपन बैडमिंटन टूर्नामेंट में एमआर अर्जुन और हरिहरन अमसा करुकरण ने क्वार्टर फाइनल में जगह बना ली है। पुरुष डबल्स में कल भारतीय जोड़ी ने मलेशिया के एरोन ताई और कैंग खाईजिंग को शिकस्त दी। इसके साथ ही ये समाचार बुलेटिन समाप्त हुआ।
2: FMN 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਵੇਰ ਦੇ 7:05 ਹੋਏ ਆ, ਪੇਸ਼ ਕਰ ਰਹੇ ਹਾਂ ਰੋਜ਼ਾਨਾ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਮੂੰਗੀ ਦੀ ਫਸਲ ਦਾ ਕੀੜੇ ਮਕੌੜਿਆਂ ਤੋਂ ਬਚਾਅ ਵਿਸ਼ੇ ਤੇ ਧਰਮਿੰਦਰ ਸੰਧੂ ਵੱਲੋਂ ਕੀਤੀ ਗਈ ਇੱਕ ਗੱਲਬਾਤ।
3: ਕਿਸਾਨ ਵੀਰੋ ਤੇ ਕਿਸਾਨ ਭੈਣੋ, ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਤੁਸੀਂ ਹੋਰਨਾਂ ਫਸਲਾਂ ਦੇ ਨਾਲ ਨਾਲ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਵੀ ਕਰ ਰਹੇ ਹੋ, ਪਰ ਗਰਮ ਰੁੱਤ ਦੀ ਮੂੰਗੀ ਦੇ ਵਿੱਚ ਫੁੱਲਾਂ ਅਤੇ ਫਲੀਆਂ ਦੇ ਉੱਤੇ ਕਈ ਤਰ੍ਹਾਂ ਦੇ ਕੀੜੇ ਮਕੌੜੇ ਹਮਲਾ ਬੋਲ ਦਿੰਦੇ ਨੇ, ਜੋ ਫਸਲ ਦਾ ਨੁਕਸਾਨ ਕਰਦੇ ਨੇ ਅਤੇ ਸਿੱਧਾ ਅਸਰ ਝਾੜ ਦੇ ਉੱਤੇ ਪੈਂਦਾ ਹੈ। ਇਹਨਾਂ ਦੀ ਰੋਕਥਾਮ ਕਿਵੇਂ ਕਰਨੀ ਹੈ, ਇਸ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਕਿਸਾਨ ਵੀਰੋ, ਗਰਮ ਰੁੱਤ ਦੀ ਮੂੰਗੀ ਘੱਟ ਸਮੇਂ ਦੀ ਕਾਸ਼ਤ ਦੇ ਵਿੱਚ ਜ਼ਿਆਦਾ ਪੈਦਾਵਾਰ ਦੇ ਨਾਲ ਪੰਜਾਬ ਦੇ ਝੋਨਾ ਕਣਕ ਫਸਲੀ ਚੱਕਰ ਅਤੇ ਖੇਤੀਬਾੜੀ ਵਿਭਿੰਨਤਾ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਦਾਲਾਂ ਦੀਆਂ ਫਸਲਾਂ ਦੀ ਘੱਟ ਪੈਦਾਵਾਰ ਦੇ ਕਈ ਕਾਰਨਾਂ ਦੇ ਵਿੱਚੋਂ ਇਹਨਾਂ ਫਸਲਾਂ 'ਤੇ ਕੀੜੇ ਮਕੌੜਿਆਂ ਦਾ ਹਮਲਾ ਮੁੱਖ ਕਾਰਨ ਹੈ। ਖਾਸ ਤੌਰ 'ਤੇ ਕਿਸਾਨ ਵੀਰੋ, ਫੁੱਲਾਂ ਅਤੇ ਫਲੀਆਂ ਦੀ ਸਟੇਜ 'ਤੇ ਹਮਲਾ ਕਰਨ ਵਾਲੇ ਕੀੜਿਆਂ ਦਾ ਪ੍ਰਬੰਧਨ ਫਸਲ ਦੇ ਉਤਪਾਦਨ ਨੂੰ ਵਧਾਉਣ ਦੇ ਨਾਲ ਨਾਲ ਉਹਦੀ ਗੁਣਵੱਤਾ ਦੇ ਵਿੱਚ ਵੀ ਸੁਧਾਰ ਕਰ ਸਕਦਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਥ੍ਰਿਪ ਦੀ। ਇਹ ਕੀੜਾ ਬਹੁਤ ਛੋਟਾ, ਗੂੜੇ ਭੂਰੇ ਰੰਗ ਦਾ ਹੁੰਦਾ ਹੈ, ਜੋ ਫੁੱਲਾਂ ਦਾ ਰਸ ਚੂਸਦਾ ਹੈ। ਇਹਦੇ ਹਮਲੇ ਦੇ ਨਾਲ ਫੁੱਲ ਖੁੱਲਣ ਤੋਂ ਪਹਿਲਾਂ ਹੀ ਝੜ ਜਾਂਦੇ ਨੇ, ਫਲੀਆਂ ਘੱਟ ਪੈਂਦੀਆਂ ਨੇ ਅਤੇ ਦਾਣਿਆਂ ਦੇ ਉੱਤੇ ਮਾੜਾ ਅਸਰ ਪੈਂਦਾ ਹੈ। ਕਈ ਵਾਰ ਸਾਰੀ ਦੀ ਸਾਰੀ ਫਸਲ ਵੀ ਤਬਾਹ ਹੋ ਜਾਂਦੀ ਹੈ। ਇਸ ਦੀ ਰੋਕਥਾਮ ਲਈ ਫਸਲ ਦੇ ਵਿੱਚ ਫੁੱਲ ਪੈਣ ਵੇਲੇ 30 ਨੀਲੇ ਟਰੈਪ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਲਗਾ ਸਕਦੇ ਹੋ। ਜੇਕਰ ਲੋੜ ਪਵੇ ਤਾਂ ਟਰੈਪ ਨੂੰ 10 ਦਿਨਾਂ ਬਾਅਦ ਬਦਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਸਲ ਦੇ ਵਿੱਚ ਫੁੱਲ ਪੈਣ ਵੇਲੇ 1750 ਮਿਲੀਲੀਟਰ ਘਰ 'ਚ ਬਣਾਏ ਹੋਏ ਨਿੰਮ ਦੇ ਘੋਲ ਨੂੰ 80 ਤੋਂ ਲੈ ਕੇ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਨਿੰਮ ਦੇ ਘੋਲ ਨੂੰ ਤਿਆਰ ਕਰਨ ਲਈ 5 ਕਿਲੋ ਨਿੰਮ ਦੇ ਪੱਤੇ ਨਿਮੋਲੀਆਂ ਦੇ ਮਿਸ਼ਰਣ ਨੂੰ 10 ਲੀਟਰ ਪਾਣੀ ਦੇ ਵਿੱਚ 30 ਮਿੰਟਾਂ ਲਈ ਉਬਾਲ ਲਓ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫਾਰਸ਼ ਕੀਤੀ ਮਾਤਰਾ ਦੇ ਮੁਤਾਬਕ ਤੁਸੀਂ ਛਿੜਕ ਦਿਓ। ਅਗਲੀ ਸਮੱਸਿਆ ਹੈ ਫਲੀ ਛਿਦਕ ਸੁੰਡੀ। ਇਹ ਸੁੰਡੀ ਫਸਲ ਦੇ ਪੱਤੇ, ਡੋਡੀਆਂ ਅਤੇ ਫੁੱਲਾਂ ਨੂੰ ਖਾਂਦੀ ਹੈ ਅਤੇ ਫਸਲ ਦਾ ਭਾਰੀ ਨੁਕਸਾਨ ਕਰਦੀ ਹੈ। ਇਹਦਾ ਰੰਗ ਹਰਾ, ਪੀਲਾ, ਭੂਰਾ ਅਤੇ ਜਾਂ ਫਿਰ ਕਾਲਾ ਵੀ ਹੋ ਸਕਦਾ ਹੈ। ਇਹਦੇ ਸਰੀਰ ਦੇ ਦੋਹਾਂ ਵੱਖੀਆਂ ਵੱਲ ਲੰਮੀਆਂ ਧਾਰੀਆਂ ਹੁੰਦੀਆਂ ਨੇ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤੇ, ਫਲੀਆਂ ਵਿੱਚ ਮੋਰੀਆਂ, ਬੂਟਿਆਂ ਹੇਠ ਜ਼ਮੀਨ ਉੱਤੇ ਗੂੜੇ ਹਰੇ ਰੰਗ ਦੀਆਂ ਵਿੱਠਾਂ ਤੋਂ ਲੱਗਦਾ ਹੈ। ਜੇਕਰ ਹਮਲੇ ਵਾਲੇ ਬੂਟੇ ਨੂੰ ਜ਼ੋਰ ਨਾਲ ਹਿਲਾਇਆ ਜਾਵੇ ਤਾਂ ਇਹ ਸੁੰਡੀਆਂ ਬੂਟੇ ਤੋਂ ਹੇਠਾਂ ਜ਼ਮੀਨ 'ਤੇ ਡਿੱਗ ਪੈਂਦੀਆਂ ਨੇ। ਅਗਲੀ ਸਮੱਸਿਆ ਹੈ ਫਲੀ ਦੀ ਬੱਗ। ਇਹਦੇ ਬਾਲਗ ਭੂਰੇ ਸਲੇਟੀ ਰੰਗ ਦੇ ਹੁੰਦੇ ਨੇ ਅਤੇ ਬੱਚੇ ਅਤੇ ਬਾਲਗ ਫਲੀ ਵਿੱਚ ਬਣ ਰਹੇ ਦਾਣਿਆਂ ਦਾ ਰਸ ਚੂਸਦੇ ਨੇ। ਇਸ ਦੇ ਹਮਲੇ ਦਾ ਪਤਾ ਫਸਲ ਦੀਆਂ ਫਲੀਆਂ ਅਤੇ ਪੱਤਿਆਂ ਉੱਪਰ ਪਏ ਚਿੱਟੇ ਧੱਬਿਆਂ ਤੋਂ ਲੱਗਦਾ ਹੈ। ਇਹਨਾਂ ਦੁਆਰਾ ਰਸ ਚੂਸਣ ਕਾਰਨ ਫਲੀਆਂ ਪੱਕਣ ਤੋਂ ਪਹਿਲਾਂ ਹੀ ਸੁੱਕ ਜਾਂਦੀਆਂ ਨੇ ਅਤੇ ਫਲੀਆਂ ਵਿੱਚ ਦਾਣੇ ਨਹੀਂ ਬਣਦੇ। ਜੇਕਰ ਦਾਣੇ ਬਣਦੇ ਨੇ ਤਾਂ ਉਹ ਪਿਚਕੇ ਜੇ ਅਤੇ ਟੇਢੇ ਮੇਢੇ ਹੁੰਦੇ ਨੇ। ਫਲੀ ਬਣਨ ਵੇਲੇ ਫਲੀ ਬੱਗ ਦਾ ਹਮਲਾ ਹੋਣ ਅਤੇ ਇਸ ਦੀ ਰੋਕਥਾਮ ਲਈ ਤੁਸੀਂ 1250 ਮਿਲੀਲੀਟਰ ਘਰ ਵਿੱਚ ਬਣਾਏ ਹੋਏ ਨਿੰਮ ਦੇ ਘੋਲ ਨੂੰ 80 ਤੋਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਛਿੜਕਾਅ ਕਰਨਾ ਹੈ। ਜੇਕਰ ਲੋੜ ਹੋਵੇ ਤਾਂ ਛਿੜਕਾਅ 7 ਦਿਨਾਂ ਦੇ ਵਕਫੇ 'ਤੇ ਦੁਹਰਾਇਆ ਵੀ ਜਾ ਸਕਦਾ ਹੈ। ਕਿਸਾਨ ਵੀਰੋ, ਤੁਸੀਂ ਫਸਲੀ ਵਿਭਿੰਨਤਾ ਦੇ ਵੱਲ ਵੱਧ ਰਹੇ ਹੋ ਅਤੇ ਮੂੰਗੀ ਉਹਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇੱਕ ਤਾਂ ਇਹ ਘੱਟ ਸਮੇਂ ਦੀ ਫਸਲ ਹੈ ਅਤੇ ਦੂਜਾ ਜੇਕਰ ਇਹਦਾ ਝਾੜ ਵਧੇਰੇ ਹੋ ਜਾਵੇ ਤਾਂ ਤੁਹਾਨੂੰ ਚੰਗਾ ਭਾਅ ਵੀ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਜੇਕਰ ਤੁਸੀਂ ਮੂੰਗੀ ਨੂੰ ਜ਼ਮੀਨ ਦੇ ਵਿੱਚ ਵਾਹ ਦਿੰਦੇ ਹੋ, ਵਿੱਚ ਹੀ ਦੱਬ ਦਿੰਦੇ ਹੋ, ਤਾਂ ਕਈ ਤਰ੍ਹਾਂ ਦੇ ਤੱਤਾਂ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ। ਇਸੇ ਕਰਕੇ ਮੂੰਗੀ ਨੂੰ ਹਰੀ ਖਾਦ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਫਸਲ ਦੇ ਉੱਤੇ ਇਹਨਾਂ ਕੀੜਿਆਂ ਮਕੌੜਿਆਂ ਦਾ ਹਮਲਾ ਜ਼ਿਆਦਾ ਹੋ ਗਿਆ ਹੈ ਅਤੇ ਹੁਣ ਹਾਲਾਤ ਬੇਕਾਬੂ ਨੇ, ਤਾਂ ਤੁਸੀਂ ਮਾਹਰਾਂ ਦੀ ਰਾਏ ਵੀ ਲੈ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
2: ਇਹ ਸੀ ਪ੍ਰੋਗਰਾਮ ਖੇਤੀ ਨੁਕਤੇ। ਇਸ ਪ੍ਰੋਗਰਾਮ 'ਚ ਤੁਸੀਂ ਸੁਣ ਰਹੇ ਸੀ ਮੂੰਗੀ ਦੀ ਫਸਲ ਦਾ ਕੀੜੇ ਮਕੌੜਿਆਂ ਤੋਂ ਬਚਾਅ ਵਿਸ਼ੇ ਦੇ ਉੱਤੇ ਇੱਕ ਗੱਲਬਾਤ ਅਤੇ ਗੱਲ ਕਰ ਰਹੇ ਸਨ ਧਰਮਿੰਦਰ ਸੰਧੂ। FMN 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ। ਸਮਾਂ ਸਵੇਰ ਦੇ 7:10 ਹੋਏ ਨੇ। ਹੁਣ ਪੇਸ਼ ਹੈ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ। ਗੁੱਡ ਮੋਰਨਿੰਗ ਮਾਲਵਾ।

ਤੇ ਜਾਣਕਾਰੀ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਹਾਜ਼ਰ ਹਾਂ ਮੈਂ ਮੋਨਿਕਾ ਅਤੇ ਇਸ ਪ੍ਰੋਗਰਾਮ 'ਚ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ 'ਚ ਲੈ ਕੇ ਆਇਆ ਤੁਹਾਡੇ ਲਈ ਬਹੁਤ ਸਾਰੀ ਜਾਣਕਾਰੀ, ਨਾਲੋਂ ਨਾਲ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਖਾਸ ਖਬਰਾਂ ਅਤੇ ਮਨੋਰੰਜਨ ਕਰਾਂਗੇ ਪੰਜਾਬੀ ਗੀਤ ਸੰਗੀਤ ਦੇ ਨਾਲ। ਪਰ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਸਾਡੇ ਕੇਂਦਰ ਤੋਂ ਅੱਜ ਪੂਰਾ ਦਿਨ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 8 ਵਜੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਤੋਂ ਬਾਅਦ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ, 8:15 ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਵਿੱਚ ਸਮਾਚਾਰ ਲਏ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ 8:30 ਤੋਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 8:40 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ। ਸਵੇਰੇ 9 ਵਜੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇੱਕ ਸਪੈਸ਼ਲ ਲੜੀ ਤਹਿਤ ਤੁਸੀਂ ਸੁਣੋਗੇ ਇੱਕ ਰੁੱਖ ਮਾਂ ਦੇ ਨਾਂ 'ਤੇ ਆਧਾਰਿਤ ਇੱਕ ਖਾਸ ਪ੍ਰੋਗਰਾਮ ਸਾਡੇ ਜਲੰਧਰ ਕੇਂਦਰ ਤੋਂ। 9:30 ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇ ਹੋਣਗੇ ਸਾਡੇ ਮੁੰਬਈ ਕੇਂਦਰ ਤੋਂ। ਸਵੇਰੇ 10 ਵਜੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਪੇਸ਼ ਕੀਤਾ ਜਾਏਗਾ। 10:30 ਵੇਲਾ ਰਹੇਗਾ ਲਾਈਵ ਫੋਨ ਇਨ ਫਰਮਾਇਸ਼ੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। 11:00 ਤੁਸੀਂ ਸੁਣੋਗੇ ਵਟਸਐਪ 'ਤੇ ਆਧਾਰਿਤ ਆਪਣੀਆਂ ਫਰਮਾਇਸ਼ੀ ਹਿੰਦੀ ਫਿਲਮੀ ਸੰਗੀਤ ਪ੍ਰੋਗਰਾਮ ਹੈ ਹਿੰਦੀ ਜ਼ਾਇਕਾ। 11:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਫੁਲਕਾਰੀ। ਦੁਪਹਿਰ 12:00 ਹਿੰਦੀ 'ਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 12:05 'ਤੇ ਪੇਸ਼ ਕਰਾਂਗੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ। 1:00 ਤੋਂ ਸੁਣੋਗੇ ਹਿੰਦੀ ਫਿਲਮੀ ਗੀਤ, ਤੁਹਾਡੇ ਖਤਾਂ ਦੁਆਰਾ ਭੇਜੀ ਗਈਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਨਗਮੇ। ਅਤੇ ਨਗਮੇ ਪ੍ਰੋਗਰਾਮ ਦੇ ਦਰਮਿਆਨ 1:10 'ਤੇ ਪ੍ਰਾਦੇਸ਼ਿਕ ਸਮਾਚਾਰ ਰਿਲੇ ਹੋਣਗੇ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:15 ਤੋਂ ਪ੍ਰੋਗਰਾਮ ਨਗਮੇ ਤੁਸੀਂ 1 ਵਾਰ ਫਿਰ ਤੋਂ ਸੁਣ ਸਕਦੇ ਹੋ। 1:40 'ਤੇ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ, ਅਤੇ 1:50 'ਤੇ ਉਰਦੂ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2:00 ਫੌਜੀ ਮੀਰਾ ਲਈ ਪ੍ਰੋਗਰਾਮ ਸਰਫਰੋਸ਼ ਤੁਸੀਂ ਸੁਣ ਸਕਦੇ ਹੋ। 2:15 ਦੁਪਹਿਰ ਸਮਾਚਾਰ ਤਹਿਤ ਹਿੰਦੀ 'ਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 2:30 ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਰਹੇਗਾ ਲਾਈਵ ਫੋਨ ਇਨ ਪ੍ਰੋਗਰਾਮ ਦੇ ਵਿੱਚ। ਅੱਜ ਗੱਲਬਾਤ ਦਾ ਵਿਸ਼ਾ ਰੱਖਿਆ ਗਿਆ ਵਾਤਾਵਰਣ ਦੀ ਸਾਂਭ ਸੰਭਾਲ। ਬਾਅਦ ਦੁਪਹਿਰ 3:00 ਵਿਵਿਧ ਭਾਰਤੀ ਰਾਸ਼ਟਰੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇ ਹੋਣਗੇ ਸਾਡੇ ਮੁੰਬਈ ਕੇਂਦਰ ਤੋਂ। 5:00 ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ 'ਚੋਂ ਕੱਲ। 5:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਕਿਸਾਨ ਬਾਣੀ।

0: ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪਸ਼ੂ ਪਾਲਣ ਵਿੱਚ ਔਰਤਾਂ ਦੇ ਯੋਗਦਾਨ। ਇਸ ਵਿਸ਼ੇ ਦੇ ਉੱਤੇ ਕੁਲਵਿੰਦਰ ਕੌਰ ਹੋਰਾਂ ਦੇ ਨਾਲ ਪ੍ਰਿਤਪਾਲ ਮਹਾਰਾਣਾ ਦੁਆਰਾ ਕੀਤੀ ਗਈ ਇੱਕ ਗੱਲਬਾਤ। ਸ਼ਾਮੀ 6 ਵਜੇ ਹਿੰਦੀ ਸਮਾਚਾਰ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣਗੇ। 6:20 ਦੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 6:30 ਪੇਸ਼ ਕਰਾਂਗੇ ਨੌਜਵਾਨਾਂ ਦਾ ਪ੍ਰੋਗਰਾਮ ਵਿਬਗਿਓਰ। ਸ਼ਾਮੀ 7 ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸੱਤ 10 'ਤੇ ਸਰਕਾਰ ਦੇ 12 ਪੂਰੇ ਹੋਣ 'ਤੇ ਇੱਕ ਖਾਸ ਲੜੀਵਾਰ ਰਿਲੇ ਕਰਾਂਗੇ। ਸ਼ਾਮੀ 7:45 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ। 8:15 ਪੇਸ਼ ਕਰਾਂਗੇ ਪ੍ਰੋਗਰਾਮ ਅੰਬਰ। ਇਸ ਪ੍ਰੋਗਰਾਮ 'ਚ ਅੱਜ ਤੁਹਾਨੂੰ ਸੁਣਵਾਵਾਂਗੇ ਉੱਗੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਦੇ ਨਾਲ ਮੁਲਾਕਾਤ, ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਕਰਮਜੀਤ ਕੌਰ। 9:45 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ 9 ਤੋਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। 10 ਪੇਸ਼ ਕਰਾਂਗੇ ਵਟਸਐਪ ਫਰਮਾਇਸ਼ੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਤੜਕਾ। ਪੁਰਾਣੇ ਹਿੰਦੀ ਫਿਲਮੀ ਗੀਤ ਤੁਸੀਂ ਸੁਣ ਸਕਦੇ ਹੋ ਪ੍ਰੋਗਰਾਮ ਰਜਨੀਗੰਧਾ 'ਚ ਰਾਤੀ 10:30। 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ ਵਿੱਚ ਸਮਾਚਾਰ ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ ਰਾਤੀ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਪੂਰਾ ਦਿਨ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।
1: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
0: ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਪ੍ਰੋਗਰਾਮ 'ਚ ਆ ਹੁਣ ਸੁਣਦੇ ਹਾਂ ਇੱਕ ਗੀਤ, ਆਵਾਜ਼ ਜੱਸੀ ਦੀ ਹੈ।

ਸਾਫ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਇੱਕ ਵਾਰ ਫਿਰ ਤੋਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਪ੍ਰੋਗਰਾਮ 'ਚ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਪਹਿਲੀ ਵਿਸ਼ਵ ਯੋਗ ਚੈਂਪੀਅਨਸ਼ਿਪ ਯੋਗ ਆਸਨ ਨੂੰ ਇੱਕ ਵਿਸ਼ਵ ਵਿਆਪੀ ਖੇਡ ਪਛਾਣ ਦੇਵੇਗੀ ਅਤੇ ਨੌਜਵਾਨਾਂ ਲਈ ਕਈ ਤਰ੍ਹਾਂ ਦੇ ਮੌਕੇ ਖੋਲ੍ਹੇਗੀ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ 'ਚ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਸ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਸਮੁੱਚੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਵਾਬਾਜ਼ੀ ਈਂਧਣ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਬਜਟ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਆਮ ਜਨਤਾ ਦੇ ਹਿੱਤ ਵਿੱਚ ਲਿਆ ਗਿਆ ਹੈ। ਸਰਕਾਰ ਨੇ ਇੱਕ ਵਾਰ ਫਿਰ ਨਾਗਰਿਕਾਂ ਨੂੰ ਊਰਜਾ ਦੀ ਬਚਤ ਕਰਨ, LPG ਦੀ ਘਬਰਾਹਟ 'ਚ ਜ਼ਰੂਰਤ ਤੋਂ ਵੱਧ ਖਰੀਦਦਾਰੀ ਜਾਂ ਬੁਕਿੰਗ ਨਾ ਕਰਨ ਅਤੇ PNG ਇੰਡਕਸ਼ਨ ਸਟੋਵ 'ਤੇ ਵਿਕਲਪਿਕ ਈਂਧਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਨਿਤਿਨ ਗਡਕਰੀ ਵੱਲੋਂ

ਭਾਰਤ ਦੀ ਪਹਿਲੀ ਫਲੈਕਸ ਫਿਊਲ ਮੁਸਾਫਿਰ ਕਾਰ ਲਾਂਚ ਕੀਤੀ ਗਈ ਹੈ। ਸਰਕਾਰ ਨੇ ਕਾਰਜਸ਼ੀਲ ਕੁਸ਼ਲਤਾ ਨੂੰ ਮਜ਼ਬੂਤ ਕਰਨ ਦੇ ਲਈ ਫੀਲਡ ਕਮਾਂਡਰਾਂ ਲਈ ਮਾਲੀ ਸ਼ਕਤੀਆਂ ਵਧਾਈਆਂ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਏਸ਼ੀਅਨ ਰਿਲੇਅ ਐਥਲੈਟਿਕਸ ਚੈਂਪੀਅਨਸ਼ਿਪ 2027 ਦੀਆਂ ਤਿਆਰੀਆਂ ਅਤੇ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦਾ ਜਾਇਜ਼ਾ ਲਿਆ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਆਪ ਹੁਦਰੇ ਢੰਗ ਨਾਲ ਫੀਸਾਂ ਵਿੱਚ ਵਾਧੇ ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੁਲਾਕਾਤ, ਜਾਇਜ਼ ਮੰਗਾਂ ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ। ਪੰਜਾਬ ਪੁਲਿਸ ਵੱਲੋਂ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨਾਕਾਮ, 2.5 ਕਿਲੋ ਆਰਡੀਐਕਸ ਆਧਾਰਿਤ IED ਸਮੇਤ 2 ਮੁਲਜ਼ਮ ਕਾਬੂ ਕੀਤੇ। ਮੌਸਮ ਵਿਭਾਗ ਵੱਲੋਂ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਵਿੱਚ ਅੱਜ 5 ਜੂਨ ਤੇ ਭਲਕੇ 6 ਜੂਨ ਨੂੰ ਗਰਜ ਚਮਕ ਨਾਲ ਹਲਕੀ ਬਾਰਿਸ਼ ਦੀ ਪੇਸ਼ਨਗੋਈ ਕੀਤੀ ਗਈ ਹੈ। ਤੇ ਖੇਡਾਂ ਵਿੱਚ ਭਾਰਤੀ ਮੁੱਕੇਬਾਜ਼ ਵਿਸ਼ਵ ਰੈਂਕਿੰਗ ਤੇ ਹਾਵੀ, ਜੈਸਮੀਨ ਔਰਤਾਂ ਦੇ 57 ਕਿਲੋਗ੍ਰਾਮ ਵਿੱਚ ਦੁਨੀਆ ਦੇ ਪਹਿਲੇ ਨੰਬਰ ਦੀ ਮੁੱਕੇਬਾਜ਼ ਬਣੀ। ਇਹ ਸਨ ਹੁਣ ਤੱਕ ਦੀਆਂ ਮੁੱਖ ਖਾਸ ਖਬਰਾਂ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ 'ਚ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਗੀਤ। ਆਵਾਜ਼ ਹੈਪੀ ਰਾਏਕੋਟੀ ਦੀ ਹੈ।

ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਅਤੇ ਲੋਕਾਂ ਨੂੰ ਆਪਣੇ ਵਾਤਾਵਰਣ, ਆਪਣੀ ਧਰਤੀ ਦੀ ਰੱਖਿਆ ਲਈ ਪ੍ਰੇਰਿਤ ਕਰਨ ਵਾਸਤੇ ਇੱਕ ਵਿਸ਼ਵ ਵਿਆਪੀ ਮੁਹਿੰਮ ਹੈ। ਵੱਧਦੇ ਪ੍ਰਦੂਸ਼ਣ, ਜਲਵਾਯੂ ਪਰਿਵਰਤਨ, ਜੰਗਲਾਂ ਦੀ ਕਟਾਈ ਅਤੇ ਪਲਾਸਟਿਕ ਰਹਿੰਦ ਖੂੰਹਦ ਵਰਗੀਆਂ ਚੁਣੌਤੀਆਂ ਵਿਚਕਾਰ ਇਸ ਦਿਨ ਦੀ ਮਹੱਤਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਜਾਂਦੀ ਹੈ। ਵਿਸ਼ਵ ਵਾਤਾਵਰਣ ਦਿਵਸ ਦੀ ਸਥਾਪਨਾ ਸੰਯੁਕਤ ਰਾਸ਼ਟਰ ਵੱਲੋਂ ਵਾਤਾਵਰਣ ਸੰਬੰਧੀ ਮੁੱਦਿਆਂ 'ਤੇ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਗਈ ਸੀ। ਅੱਜ ਦੁਨੀਆ ਦੇ ਇਹ ਸਭ ਤੋਂ ਵੱਡੀ ਵਾਤਾਵਰਣ ਮੁਹਿੰਮਾਂ ਵਿੱਚੋਂ ਇੱਕ ਬਣ ਗਿਆ, ਜਿਸ ਵਿੱਚ 150 ਤੋਂ ਵੱਧ ਦੇਸ਼ਾਂ ਦੇ ਲੋਕ ਹਿੱਸਾ ਲੈ ਰਹੇ ਨੇ। ਹਰ ਸਾਲ ਇੱਕ ਨਵੇਂ ਥੀਮ ਅਤੇ ਇੱਕ ਮੇਜ਼ਬਾਨ ਦੇਸ਼ ਦੇ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਹੈ, ਜੋ ਕਿ ਖਾਸ ਵਾਤਾਵਰਣ ਸੰਬੰਧੀ ਮੁੱਦੇ 'ਤੇ ਪੂਰੀ ਦੁਨੀਆ ਦਾ ਧਿਆਨ ਕੇਂਦਰਿਤ ਕਰਦਾ ਹੈ। 2026 ਵਿੱਚ ਯਾਨੀ ਇਸ ਸਾਲ ਵੀ ਇੱਕ ਖਾਸ ਸੰਦੇਸ਼ ਦੇ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ। ਇਸ ਸਾਲ ਪਲਾਸਟਿਕ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ, ਜੋ ਸਮੁੰਦਰਾਂ, ਨਦੀਆਂ, ਜੰਗਲੀ ਜੀਵਾਂ 'ਚ ਤੱਕ ਕਿ ਮਨੁੱਖੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਰਿਹਾ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਜਿਹੜਾ ਥੀਮ ਹੈ ਉਹ ਹੈ ਜਲਵਾਯੂ ਕਾਰਵਾਈ, ਕਲਾਈਮੇਟ ਐਕਸ਼ਨ। ਇਸ ਦਾ ਮੁੱਖ ਉਦੇਸ਼ ਜਲਵਾਯੂ ਪਰਿਵਰਤਨ ਵਿਰੁੱਧ ਤੁਰੰਤ ਕਾਰਵਾਈ ਕਰਨਾ, ਕਾਰਬਨ ਨਿਕਾਸ ਨੂੰ ਘਟਾਉਣਾ ਅਤੇ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਦੀ ਮੇਜ਼ਬਾਨੀ ਅਜ਼ਰਬੈਜ਼ਾਨ ਦੇਸ਼ ਕਰ ਰਿਹਾ ਹੈ। ਮੁੱਖ ਗਲੋਬਲ ਪ੍ਰੋਗਰਾਮ ਬਾਕੂ ਅਜ਼ਰਬੈਜ਼ਾਨ ਦੇ ਵਿੱਚ ਆਯੋਜਿਤ ਕੀਤੇ ਜਾ ਰਹੇ ਨੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਜਿਹੜੀ ਸ਼ੁਰੂਆਤ ਹੈ 1972 ਦੇ ਵਿੱਚ ਹੋਈ। ਮਨੁੱਖੀ ਵਾਤਾਵਰਣ ਬਾਰੇ ਸੰਯੁਕਤ ਰਾਸ਼ਟਰ ਕਾਨਫਰੰਸ ਵੱਲੋਂ

ਇਸ ਨੂੰ ਮਨਾਉਣ ਦਾ ਅਹਿਦ ਲਿਆ ਗਿਆ ਸੀ। ਸੰਯੁਕਤ ਰਾਸ਼ਟਰ ਨੇ ਵਾਤਾਵਰਨ ਸੁਰੱਖਿਆ ਲਈ ਇੱਕ ਵਿਸ਼ੇਸ਼ ਦਿਨ ਮਨਾਉਣ ਦਾ ਜਦੋਂ ਫੈਸਲਾ ਕੀਤਾ ਤਾਂ ਸਾਲ 1973 ਦੇ ਵਿੱਚ ਪਹਿਲੀ ਵਾਰੀ ਵਿਸ਼ਵ ਵਾਤਾਵਰਨ ਦਿਵਸ ਹੈ ਜਿਹੜਾ ਉਹ ਮਨਾਇਆ ਗਿਆ, ਅਤੇ ਉਦੋਂ ਤੋਂ ਹੀ ਹਰ ਸਾਲ ਇੱਕ ਵਿਸ਼ੇਸ਼ ਵਾਤਾਵਰਨ ਥੀਮ ਦੇ ਨਾਲ ਇਸ ਦਿਨ ਨੂੰ ਮਨਾਇਆ ਜਾਣ ਲੱਗ ਪਿਆ। ਹੁਣ ਇਸ ਦਿਨ ਦਾ ਮਹੱਤਵ ਇਹ ਹੈ ਕਿ ਅਸੀਂ ਇਸ ਦਿਨ ਨੂੰ ਮਨਾਉਂਦੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਅਤੇ ਜੈਵਿਕ ਵਿਭਿੰਨਤਾ ਸੰਭਾਲ ਵਰਗੇ ਮੁੱਦਿਆਂ ਦੇ ਉੱਤੇ ਲੋਕਾਂ ਦਾ ਧਿਆਨ ਕੇਂਦਰਿਤ ਕੀਤਾ ਜਾ ਸਕੇ, ਸਰਕਾਰਾਂ ਅਤੇ ਸਮਾਜ ਨੂੰ ਪੋਜ਼ਿਟਿਵ ਕਦਮ ਚੁੱਕਣ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ, ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਸੁਰੱਖਿਅਤ ਬਣਾਉਣ ਦਾ ਵੀ ਜਿਹੜਾ ਸੰਦੇਸ਼ ਹੈ ਉਹ ਇਸ ਦਿਨ ਤੋਂ ਮਿਲਦਾ ਹੈ। ਅੱਜ ਸਾਡੀ ਹੋਂਦ ਦੇ ਹਰ ਪਹਿਲੂ ਵਿੱਚ ਪਾਣੀ, ਜ਼ਮੀਨ ਅਤੇ ਅਸਮਾਨ ਹਰੇਕ ਜਗ੍ਹਾ ਬਹੁਤ ਸਾਰੇ ਬਦਲਾਅ ਹੋ ਰਹੇ ਨੇ। ਅਣਚਾਹੇ ਅਤੇ ਚਾਹੇ ਦੋਨੇ ਹੀ ਬਹੁਤ ਸਾਰੇ ਕਾਫੀ ਬੇਤਰਤੀਬ ਅਤੇ ਡਰਾਉਣੇ ਵੀ ਹਨ, ਪਰ ਇਹ ਸਭ ਦਾ ਜਿਹੜਾ ਪੈਮਾਨਾ ਹੈ ਬਹੁਤ ਹੱਦ ਤੱਕ ਸਮਝ ਤੋਂ ਬਾਹਰ ਹੈ ਅਤੇ ਆਮ ਲੋਕਾਂ ਦੀ ਸਮਝ ਤੋਂ ਵੀ ਪਰੇ ਹੈ। ਕਿਉਂ? ਕਿਉਂਕਿ ਆਮ ਆਦਮੀ ਇਹਨਾਂ ਨੂੰ ਕੁਦਰਤ ਦੇ ਕ੍ਰੋਧ ਵਜੋਂ ਦੇਖਦਾ ਹੈ, ਜਦਕਿ ਵਿਗਿਆਨਿਕ ਨੇ ਜਿਹੜੇ ਉਹ ਇਹਨਾਂ ਨੂੰ ਭੌਤਿਕ ਘਟਨਾਵਾਂ ਦੇ ਵਿਘਨ ਵਜੋਂ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਕਿਸੇ ਵੀ ਹਾਲਾਤ ਦੇ ਵਿੱਚ ਧਰਤੀ ਦਾ ਤਾਪਮਾਨ ਹਰ ਸਾਲ ਵੱਧ ਰਿਹਾ ਹੈ, ਹਰ ਸਾਲ ਗਰਮੀ ਦੀਆਂ ਲਹਿਰਾਂ ਦੇ ਦਿਨਾਂ ਦੀ ਗਿਣਤੀ ਵੀ ਵੱਧ ਰਹੀ ਹੈ, ਸਮੁੰਦਰ ਦਾ ਪੱਧਰ ਹੈ ਜਿਹੜਾ ਲਗਾਤਾਰ ਵੱਧ ਰਿਹਾ ਹੈ, ਜੰਗਲਾਂ ਦੀਆਂ ਜਿਹੜੀਆਂ ਅੱਗਾਂ ਨੇ ਉਹ ਅਕਸਰ ਭੜਕ ਜਾਂਦੀਆਂ ਨੇ, ਬਹੁਤ ਜ਼ਿਆਦਾ ਬਾਰਿਸ਼ ਕਾਰਨ ਹੜ੍ਹ ਅਤੇ ਬਾਰਿਸ਼ ਦੀ ਘਾਟ ਕਾਰਨ ਸੋਕਾ ਜੀਵਨ ਨੂੰ ਇਸ ਦੇ ਅਸਰ ਤੋਂ ਵੀ ਵਾਂਝਾ ਕਰ ਰਿਹਾ। ਹਰ ਸਾਲ ਅਸੀਂ ਦੇਖਦੇ ਹਾਂ ਕਿ ਬੇਵਕਤੀ ਜਾਂ ਬੇਮੌਸਮੀ ਬਾਰਿਸ਼ ਹੈ, ਗੜੇਮਾਰੀ ਹੈ ਅਤੇ ਹੋਰ ਅਜਿਹੀਆਂ ਕਿੰਨੀਆਂ ਘਟਨਾਵਾਂ ਨੇ ਖੇਤਾਂ ਵਿੱਚ ਖੜੀਆਂ ਫਸਲਾਂ ਨੂੰ ਜੋ ਤਬਾਹ ਕਰ ਰਹੀਆਂ ਨੇ, ਪਹਾੜ ਟੁੱਟ ਰਹੇ ਨੇ, ਕੁੱਲ ਮਿਲਾ ਕੇ ਜੀਵਨ ਦੇ ਲਈ ਜਿਹੜੇ ਜੋਖਮ ਨੇ ਉਹ ਵੱਧ ਰਹੇ ਨੇ। ਹੁਣ ਇਸ ਸਭ ਦੇ ਵਿੱਚ ਜਿਹੜਾ ਤਬਾਹੀ ਦਾ ਪਰਛਾਵਾਂ ਮੰਡਰਾ ਰਿਹਾ, ਦੇਖਿਆ ਜਾਵੇ ਤਾਂ ਅੱਜ ਸਾਡਾ ਜਿਹੜਾ ਵਾਯੂਮੰਡਲ ਹੈ ਉਹ ਹੁਣ ਰਹਿਣ ਯੋਗ ਨਹੀਂ ਰਿਹਾ, ਸਗੋਂ ਕਈ ਤਰ੍ਹਾਂ ਦੇ ਜਿਹੜੇ ਪ੍ਰਦੂਸ਼ਕ ਨੇ ਉਹਨਾਂ ਦੇ ਨਾਲ ਘਿਰ ਗਿਆ। ਪੀਣ ਵਾਲਾ ਪਾਣੀ ਅਤੇ ਹਵਾ ਜ਼ਹਿਰੀਲੇ ਹੋ ਰਹੇ ਨੇ, ਜਿਸ ਨਾਲ ਮਨੁੱਖੀ ਜਿਹੜੀ ਖਪਤ ਹੈ ਉਸ ਲਈ ਉਸਨੂੰ ਅਨੇਬਲ ਕਰਾਰ ਦਿੱਤਾ ਜਾ ਰਿਹਾ। ਕੀਟਨਾਸ਼ਕ, ਭੋਜਨ ਵਿੱਚ ਮਿਲਾਵਟ ਸਾਡੀ ਜਿਹੜੀ ਸਿਹਤ ਨੂੰ ਲੈ ਕੇ ਰਿਸਕ ਨੇ ਉਹਨਾਂ ਨੂੰ ਵਧਾ ਰਹੇ ਨੇ। ਸਾਫ਼ ਤੌਰ 'ਤੇ ਇਹ ਸਿਰਫ ਔਰ ਕੁਦਰਤ ਦਾ ਪ੍ਰਕੋਪ ਨਹੀਂ ਹੈ, ਇਸ ਵਿੱਚ ਜਿਹੜਾ ਮਨੁੱਖ ਹੈ ਉਹ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਕੁਦਰਤ ਨੂੰ ਖਰਾਬ ਕਰਨ ਦੇ ਲਈ। ਭੂਤਕਾਲ ਵਿੱਚ ਜਾਈਏ ਤਾਂ ਵਿਸ਼ਾਲ ਕੁਦਰਤ ਇਸ ਅਰਥ ਦੇ ਵਿੱਚ ਪ੍ਰਬਲ ਸੀ ਕਿ ਆਪਣੇ ਨਰਮ ਅਤੇ ਸਖਤ ਰੂਪਾਂ ਦੇ ਵਿੱਚ ਚਾਰੇ ਪਾਸੇ ਫੈਲੀ ਹੋਈ ਹੈ। ਇਸੇ ਦ੍ਰਿਸ਼ਟੀਕੋਣ ਤੋਂ ਹੀ ਸੰਸਕ੍ਰਿਤ ਦੇ ਮਹਾਨ ਕਵੀ ਕਾਲੀਦਾਸ ਨੇ ਕੁਦਰਤ ਦੇ ਤੱਤਾਂ ਨੂੰ ਪਰਮਾਤਮਾ ਦੇ ਦ੍ਰਿਸ਼ਟੀਗਤ ਪ੍ਰਗਟਾਵੇ ਵਜੋਂ ਵੀ ਦਰਸਾਇਆ। ਇਸ ਤਰ੍ਹਾਂ ਸੋਚਦੇ ਹੋਏ ਮਨੁੱਖ ਆਪਣੇ ਆਪ ਨੂੰ ਕੁਦਰਤ ਦੇ ਹਿੱਸੇ ਵਜੋਂ ਦੇਖਣ ਦਾ ਅਭਿਆਸ ਕਰਦੇ ਸੀ। ਉਦੋਂ ਉਹ ਕੁਦਰਤ ਦੇ ਨੇੜੇ ਆਪਣੇ ਆਪ ਨੂੰ ਮਹਿਸੂਸ ਕਰਦੇ ਸੀ, ਕੁਦਰਤ ਦੇ ਨਾਲ ਉਹਨਾਂ ਦਾ ਸਿੱਧਾ ਮੇਲ ਸੀ, ਧਰਤੀ ਪ੍ਰਤੀ ਉਹਨਾਂ ਦੀ ਸ਼ੁਕਰਗੁਜ਼ਾਰੀ ਜਿਹੜੀ ਸੀਗੀ ਉਹ ਵੀ ਬਹੁਤ ਕੁਦਰਤੀ ਸੀ। ਮਨੁੱਖ ਅਤੇ ਕੁਦਰਤ ਵਿੱਚ ਕੋਈ ਵੰਡ ਨਹੀਂ ਸੀ ਕਿਉਂਕਿ ਹਰ ਚੀਜ਼ ਇੱਕੋ ਜਿਹੜੇ ਪੰਜ ਤੱਤ ਨੇ ਉਹਨਾਂ ਤੋਂ ਬਣੀ ਹੋਈ ਸੀ। ਮਨੁੱਖ ਦੇ ਵਿੱਚ ਕੁਦਰਤ ਨੂੰ ਅਤੇ ਮਨੁੱਖ ਕੁਦਰਤ ਵਿੱਚ ਕੁਦਰਤ ਵਿੱਚ ਮਨੁੱਖ ਨੂੰ ਜਿਹੜੀ ਦੇਖਣ ਦੀ ਉਹ ਕੋਸ਼ਿਸ਼ ਰਹਿੰਦੀ ਸੀ, ਦੋਵੇਂ ਇਕੱਠੇ ਆਪਸ ਵਿੱਚ ਉਦੋਂ ਜੁੜੇ ਹੋਏ ਸੀ। ਇਸ ਲਈ ਕੁਦਰਤ ਦੀ ਰੱਖਿਆ ਕਰਨਾ ਮਤਲਬ ਹੁੰਦਾ ਸੀ ਕਿ ਆਪਣੇ ਆਪ ਨੂੰ ਬਚਾਉਣਾ, ਕੁਦਰਤ ਦੇ ਨਾਲ ਮਨੁੱਖ ਦਾ ਕੋਈ ਉਦੋਂ ਟਕਰਾਅ ਨਹੀਂ ਸੀ ਹੁੰਦਾ। ਪਰ ਜਦੋਂ ਮਨੁੱਖੀ ਬੁੱਧੀ ਨੇ ਕੁਦਰਤ ਦੇ ਜਿਹੜੇ ਰਹੱਸ ਨੇ ਉਹਨਾਂ ਨੂੰ ਖੋਲ੍ਹਣਾ ਸ਼ੁਰੂ ਕੀਤਾ ਤਾਂ ਇਸਨੇ ਨਾ ਸਿਰਫ ਆਪਣੀਆਂ ਸ਼ਕਤੀਆਂ ਨੂੰ ਗ੍ਰਹਿਣ ਕੀਤਾ ਸਗੋਂ ਉਹਨਾਂ ਦੀ ਦੁਰਵਰਤੋਂ ਕਰਨ ਦੇ ਵਿੱਚ ਵੀ ਕੋਈ ਝਿਜਕ ਨਹੀਂ ਦਿਖਾਈ। ਕੁਦਰਤ ਨਾਲ ਜਿਹੜੇ ਸੰਬੰਧ ਨੇ ਉਹ ਫੇਰ ਹੁਣ ਧਿਆਨ ਦੇ ਵਿੱਚ ਆਏ ਨੇ।

ਇਸ ਵਾਰ ਸੋਚ ਵਿੱਚ ਤਬਦੀਲੀ ਨੇ ਪੂਰੇ ਸਮੀਕਰਨ ਨੂੰ ਬਦਲ ਦਿੱਤਾ ਹੈ ਅਤੇ ਕੁਦਰਤ ਨੂੰ ਖਪਤ ਲਈ ਇੱਕ ਵਸਤੂ ਮੰਨਿਆ ਜਾਂਦਾ ਸੀ ਅਤੇ ਅਸੀਂ ਇਸ ਦੇ ਖਪਤਕਾਰ ਅਤੇ ਮਾਲਕ ਸਨ। ਵਿਸ਼ੇ ਦੇ ਉੱਤੇ ਗੱਲਬਾਤ ਜਾਰੀ ਰੱਖਾਂਗੇ ਪਰ ਇੱਕ ਗੀਤ ਸੁਣ ਲੈਂਦੇ ਹਾਂ। ਇਹ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਆਵਾਜ਼ ਸਤਿੰਦਰ ਸਰਤਾਜ ਦੀ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆਂ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਘਰ ਤੋਂ ਕੰਮ ਕਰੋ, ਵਾਧੂ ਤਨਖਾਹ, ਬਸ ਇੱਕ ਕਲਿੱਕ ਤੇ। ਵਾਹ ਜੀ ਵਾਹ।
2: ਫਸੀ
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: ਕੁਦਰਤ ਤਾਂ ਨਿਰੰਕਾਰ ਹੈ, ਆਕਾਰ ਚ ਤਾਂ ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ। ਲੁਕ ਤਾਂ ਅਸੀਂ ਰਹੇ ਹਾਂ, ਗੁੱਝੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ। ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
6: ਜੀ, ਵਾਤਾਵਰਨ ਬਚਾਓ, ਧਰਤੀ ਬਚਾਓ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਅਜਿਹੇ ਅਸੀਂ ਸਮੇਂ 'ਚ ਪਹੁੰਚੇ ਹੋਏ ਹਾਂ ਜਿੱਥੇ ਕੁਦਰਤ ਨੂੰ ਅਸੀਂ ਖੁਦ ਹੀ ਨਸ਼ਟ ਕਰ ਦਿੱਤਾ ਹੈ ਸਿਰਫ ਆਪਣੇ ਫਾਇਦੇ ਦੇ ਲਈ। ਕੁਦਰਤ ਦੇ ਨਾਲ ਸਾਡਾ ਰਿਸ਼ਤਾ ਬਹੁਤ ਅਜੀਬ ਹੈ। ਅੱਜ ਕੋਈ ਵੀ ਇਹ ਨਹੀਂ ਮੰਨੇਗਾ ਕਿ ਕੁਦਰਤ ਸਾਡੇ ਲਈ ਹਮੇਸ਼ਾ ਤੋਂ ਹੀ ਮੌਜੂਦ ਰਹੀ ਹੈ। ਇਸ ਨੇ ਸਾਨੂੰ ਰਹਿਣ ਲਈ ਜਗ੍ਹਾ ਅਤੇ ਬਹੁਤ ਸਾਰੇ ਉਪਕਰਨ ਪ੍ਰਦਾਨ ਕੀਤੇ ਜੋ ਸਾਨੂੰ ਜਿਉਂਦੇ ਰਹਿਣ ਲਈ ਚਾਹੀਦੇ ਸਨ। ਅਸੀਂ ਕੁਦਰਤ ਨੂੰ ਵੰਡ ਦਿੱਤਾ, ਇੱਕ ਪਾਸੇ ਅਸੀਂ ਅਤੇ ਦੂਜੇ ਪਾਸੇ ਕੁਦਰਤ। ਕੁਦਰਤ ਖਪਤ ਲਈ ਇੱਕ ਵਸਤੂ ਬਣ ਗਈ ਅਤੇ ਅਸੀਂ ਇਸ ਦੇ ਖਪਤਕਾਰ। ਅਸੀਂ ਕੁਦਰਤ ਨੂੰ ਟੁਕੜੇ ਟੁਕੜੇ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਨੂੰ ਆਪਣੀ ਖਪਤ ਦੇ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਉਸ ਨੂੰ ਕਾਰਡ ਕਹਿ ਕੇ ਅਸੀਂ ਆਪਣੀ ਪਿੱਠ ਥਪਥਪਾਉਣ ਲੱਗ ਪਏ। ਅਸੀਂ ਮੌਜੂਦ ਹਰ ਚੀਜ਼ 'ਤੇ ਕਾਬੂ ਪਾ ਲਿਆ, ਇੱਥੋਂ ਤੱਕ ਕਿ ਧਰਤੀ ਨੂੰ ਵੰਡ ਕੇ ਇਸ ਨੂੰ ਆਪਣੇ ਅਧੀਨ ਕਰ ਲਿਆ ਅਤੇ ਇਹ ਬੇਲਗਾਮ ਲਾਲਚ ਘਟਣ ਦਾ ਕੋਈ ਵੀ ਸੰਕੇਤ ਨਹੀਂ ਦਿਖਾਉਂਦਾ। ਜੇਕਰ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਮਨੁੱਖਾਂ ਨੇ ਕੁਦਰਤ ਦੀ ਦਾਤ ਦਾ ਸ਼ੋਸ਼ਣ ਕੀਤਾ ਅਤੇ ਅਜਿਹੇ ਤਰੀਕਿਆਂ ਦੀ ਵਰਤੋਂ ਕਰਨ ਦੇ ਜਿਹੜੇ ਯਤਨ ਨੇ ਉਹਨਾਂ ਦਾ ਪੈਮਾਨਾ ਵੀ ਵੱਧਦਾ ਜਾ ਰਿਹਾ ਹੈ। ਲੋਕ ਭੁੱਲ ਗਏ ਨੇ ਕਿ ਕੁਦਰਤ ਨੂੰ ਤਬਾਹ ਕਰਨ ਦਾ ਮਤਲਬ ਹੈ ਆਪਣੇ ਆਪ ਨੂੰ ਤਬਾਹ ਕਰਨਾ, ਪਰ ਕੁਦਰਤ ਸੁਭਾਵਿਕ ਤੌਰ 'ਤੇ ਉਦਾਰ ਹੈ। ਕੁਦਰਤ ਦੇ ਪੰਜੋਂ ਤੱਤ, ਧਰਤੀ, ਹਵਾ, ਅੱਗ, ਪਾਣੀ ਅਤੇ ਆਸਮਾਨ, ਸੁਭਾਵਿਕ ਤੌਰ 'ਤੇ ਮੌਜੂਦ, ਅਨੰਤ ਅਤੇ ਅਸੀਮ ਹਨ। ਇਹ ਕੁਦਰਤ ਦੀਆਂ ਮੂਲ ਸ਼ਕਤੀਆਂ ਨੇ। ਇਹ ਸਾਰੇ ਜੀਵਨ ਨੂੰ ਕਾਇਮ ਰੱਖਦੀਆਂ ਨੇ ਅਤੇ ਇਹ ਸਾਰਿਆਂ ਲਈ ਸੁਤੰਤਰ ਤੌਰ 'ਤੇ ਉਪਲਬਧ ਨੇ। ਇਹਨਾਂ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ ਹੈ ਅਤੇ ਇਹ ਨਿਸ਼ਚਿਤ ਹੈ ਕਿ ਇਹਨਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਇੱਕ ਪ੍ਰਣਾਲੀ ਹੈ, ਕਿਉਂਕਿ ਇਹ ਸਾਰੇ ਤੱਤ ਆਪਸ ਦੇ ਵਿੱਚ ਨਿਰਭਰ ਨੇ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਨੇ। ਇਕੱਠੇ ਮਿਲ ਕੇ ਇਹ ਇੱਕ ਸਿਸਟਮ ਜਾਂ ਇੱਕ ਨੈੱਟਵਰਕ ਦੀ ਤਰ੍ਹਾਂ ਕੰਮ ਕਰਦੇ ਨੇ, ਪਰ ਜਦੋਂ ਸਿਸਟਮ ਦੇ ਨਾਲ ਛੇੜਛਾੜ ਹੁੰਦੀ ਹੈ, ਹਫੜਾ ਦਫੜੀ ਹੁੰਦੀ ਹੈ ਜਾਂ ਅਸੰਤੁਲਨ ਹੁੰਦਾ ਜਾਂ ਕਿਸੇ ਤੱਤ ਦਾ ਨੁਕਸਾਨ ਜਾਂ ਬੇਲੋੜਾ ਵਾਧਾ ਹੁੰਦਾ ਅਤੇ ਆਮ ਹਾਲਾਤਾਂ ਦੇ ਵਿੱਚ ਧਰਤੀ, ਪਾਣੀ, ਹਵਾ ਭਾਵ ਕੁਦਰਤ ਸਾਨੂੰ ਕਈ ਤਰ੍ਹਾਂ ਦੇ ਘਾਹ, ਪੌਦੇ, ਰੁੱਖ, ਅਨਾਜ, ਸਬਜ਼ੀਆਂ, ਫੁੱਲ, ਵੇਲਾਂ, ਸਵਾਦੀ ਫਲ ਦੀ ਭਰਪੂਰਤਾ ਨਾਲ ਸਾਨੂੰ ਪ੍ਰਦਾਨ ਕਰਦੀ ਹੈ, ਪਰ ਅਸੀਂ ਕਿਤੇ ਨਾ ਕਿਤੇ ਆਪਣੇ ਹੀ ਕੰਮਾਂ ਕਾਰਨ ਕੁਦਰਤ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਾਂ। ਦੇਸ਼ ਭਰ ਵਿੱਚ ਜੰਗਲਾਂ ਦੀ ਕਟਾਈ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਘਟਣਾ ਪੂਰੇ ਵਾਤਾਵਰਣ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਹ ਕੁਦਰਤੀ ਅਸੰਤੁਲਨ ਹੀ ਕਾਰਨ ਹੈ ਕਿ ਭਾਰਤ ਨੇ 2025 ਨੂੰ ਆਪਣੇ 8ਵੇਂ ਸਭ ਤੋਂ ਗਰਮ ਸਾਲ ਵਜੋਂ ਦਰਜ ਕੀਤਾ। ਜੀ ਹਾਂ, ਅਤੇ ਇਸ ਸਾਲ ਵੀ ਔਸਤ ਤਾਪਮਾਨ 1991-2020 ਦੇ ਲੰਬੇ ਸਮੇਂ ਦੇ ਔਸਤ ਨਾਲੋਂ 0.28 ਡਿਗਰੀ ਸੈਲਸੀਅਸ ਵੱਧ ਰਿਹਾ। ਜਨਵਰੀ, ਫਰਵਰੀ ਅਤੇ ਮਾਰਚ, ਮਈ ਦੇ ਮੌਸਮ ਆਮ ਨਾਲੋਂ ਵੱਧ ਗਰਮ ਸਨ। ਸਰਦੀਆਂ ਵਿੱਚ 1.17 ਡਿਗਰੀ ਸੈਲਸੀਅਸ ਦੀ ਰਿਕਾਰਡ ਤੋੜ ਅਸਮਾਨਤਾ ਦੇਖੀ ਗਈ, ਜੋ ਕਿ 1901 ਤੋਂ ਬਾਅਦ ਯਾਨੀ 124 ਸਾਲ ਪਹਿਲਾਂ ਸਭ ਤੋਂ ਵੱਧ ਵਾਧਾ ਦਰਸਾਉਂਦੀ ਹੈ। ਅੰਕੜੇ ਦਰਸਾਉਂਦੇ ਨੇ ਕਿ ਹਵਾ ਪ੍ਰਦੂਸ਼ਣ ਵੀ ਘਾਤਕ ਹੁੰਦਾ ਜਾ ਰਿਹਾ। ਇਸ ਤੋਂ ਇਲਾਵਾ ਦੇਸ਼ ਦੇ 8 ਵਿੱਚੋਂ 1 ਨਾਗਰਿਕ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਹੈ। ਅਤਿਅੰਤ ਮੌਸਮੀ ਘਟਨਾਵਾਂ ਹੁਣ ਅਪਵਾਦ ਨਹੀਂ, ਸਗੋਂ ਦੇਸ਼ ਦੇ ਵਿੱਚ ਇੱਕ ਰੋਜ਼ਾਨਾ ਹਕੀਕਤ ਬਣ ਚੁੱਕੀਆਂ ਨੇ, ਜੋ ਸਿੱਧੇ ਤੌਰ 'ਤੇ ਜੀਵਨ, ਰੋਜ਼ੀ ਰੋਟੀ ਅਤੇ ਖੇਤੀਬਾੜੀ ਨੂੰ ਪ੍ਰਭਾਵਿਤ ਕਰ ਰਹੀਆਂ ਨੇ। ਫਰਵਰੀ 2026 ਦੇ ਵਿੱਚ ਪਹਿਲੀ ਵਾਰ ਦੇਸ਼ ਵਿੱਚ ਕੋਈ ਠੰਡੀ ਲਹਿਰ ਦਰਜ ਨਹੀਂ ਕੀਤੀ ਗਈ। ਇਸ ਦੌਰਾਨ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਨੇ ਮਾਰਚ 2026 ਦੇ ਸ਼ੁਰੂ ਵਿੱਚ ਹੀ ਇੱਕ ਗੰਭੀਰ ਗਰਮੀ ਦੀ ਲਹਿਰ ਦਾ ਅਨੁਭਵ ਕੀਤਾ ਸੀ, ਜੋ ਕਿ ਬਦਲਦੇ ਕਲਾਈਮੇਟ ਪੈਟਰਨ ਦਾ ਸਪਸ਼ਟ ਸੰਕੇਤ ਸੀ। ਰਿਪੋਰਟ ਮੁਤਾਬਕ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਕਿਸਾਨਾਂ ਦੇ ਲਈ ਜੋਖਿਮ ਭਰੇ ਮਹੀਨੇ ਬਣ ਰਹੇ ਨੇ। ਤਾਪਮਾਨ ਵੱਧ ਰਿਹਾ ਹੈ, ਨਮੀ ਅਤੇ ਬਾਰਿਸ਼ ਵੱਧ ਰਹੀ ਹੈ, ਗੜੇਮਾਰੀ ਪ੍ਰਭਾਵਿਤ ਖੇਤਰਾਂ ਦਾ ਦਾਇਰਾ ਵੱਧ ਰਿਹਾ ਹੈ, ਇਸ ਨਾਲ ਫਸਲਾਂ ਦੇ ਨੁਕਸਾਨ ਦਾ ਖਤਰਾ ਵੀ ਵੱਧ ਰਿਹਾ ਹੈ। ਸਰਕਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਤਿਆਰ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਜੇਕਰ ਠੋਸ ਕਦਮ ਨਾ ਚੁੱਕੇ ਗਏ ਤਾਂ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ।

ਪਰ ਇਸ ਦੇ ਨਾਲ ਹੀ ਕੁਝ ਸਬਕ ਨੇ, ਅਜਿਹੇ ਉਦਾਹਰਨਾਂ ਨੇ ਜੋ ਸਾਨੂੰ ਸ਼ਾਇਦ ਕਿਤੇ ਨਾ ਕਿਤੇ ਇੱਕ ਉਮੀਦ ਦਿੰਦੀਆਂ ਨੇ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਸਕਦੇ ਹਾਂ। ਜਿਵੇਂ ਕਰਨਾਟਕ ਦੇ ਵਿੱਚ ਅਯੱਪਾ ਮਸਾਗੀ ਨੇ ਬਾਰਿਸ਼ ਦੇ ਪਾਣੀ ਨੂੰ ਸਿੱਧਾ ਸੁੱਕੇ ਬੋਰਵੈੱਲ ਵਿੱਚ ਉਤਾਰਨ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਇਸ ਨਾਲ 26,000 ਹੈਕਟੇਅਰ ਸੁੱਕੀ ਜ਼ਮੀਨ ਵੈਟਲੈਂਡ ਦੇ ਵਿੱਚ ਬਦਲ ਦਿੱਤੀ ਗਈ। ਇਸ ਦੇ ਤਰ੍ਹਾਂ ਹੀ ਛੱਤੀਸਗੜ੍ਹ ਦੇ ਅੰਬਿਕਾਪੁਰ ਵਿੱਚ ਮਹਿਲਾਵਾਂ ਦੇ ਇੱਕ ਸਮੂਹ ਨੇ ਕੂੜਾ ਪ੍ਰਬੰਧਨ ਸੰਭਾਲਿਆ। ਇਸ ਨਾਲ ਸ਼ਹਿਰ ਲਗਭਗ ਡੰਪਿੰਗ ਗਰਾਊਂਡ ਤੋਂ ਮੁਕਤ ਅਤੇ ਸਾਫ਼ ਹੋ ਗਿਆ ਅਤੇ ਮਹਿਲਾਵਾਂ ਨੂੰ ਵੀ ਰੁਜ਼ਗਾਰ ਮਿਲਿਆ। ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਰਾਕੇਸ਼ ਖੱਤਰੀ ਨੇ ਹਜ਼ਾਰਾਂ ਆਲ੍ਹਣੇ ਬਣਾ ਕੇ ਗੁਰੱਈਆ ਵਰਗੇ ਜਿਹੜੇ ਪੰਛੀ ਨੇ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਵਾਪਸ ਲਿਆਉਣ ਦਾ ਜਿਹੜੀ ਕੋਸ਼ਿਸ਼ ਕੀਤੀ, ਉਹ ਦੇਸ਼ ਵਿੱਚ 7 ਲੱਖ ਤੋਂ ਵੱਧ ਜਿਹੜੇ ਆਲ੍ਹਣੇ ਨੇ ਉਹ ਲਗਾ ਚੁੱਕੇ ਨੇ। ਅਤੇ ਇਸੇ ਤਰ੍ਹਾਂ ਦੀ ਇੱਕ ਉਦਾਹਰਣ ਹੈ ਲੁਧਿਆਣਾ ਦਾ ਬਾਜਰਾ ਪਿੰਡ, ਜੋ ਕਿ ਪਰਾਲੀ ਜਲਾਉਣ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਿਆ। ਪਿੰਡ ਵਾਲੇ ਪਰਾਲੀ ਪ੍ਰਬੰਧਨ ਦੇ ਲਈ ਸੀਡਰ ਮਸ਼ੀਨਾਂ ਦਾ ਇਸਤੇਮਾਲ ਕਰਕੇ ਉਸ ਨੂੰ ਮਿੱਟੀ ਦੇ ਵਿੱਚ ਹੀ ਮਿਲਾ ਦਿੰਦੇ ਨੇ। ਮਣੀਪੁਰ ਦੀ ਇੱਕ ਛੋਟੀ ਜਿਹੀ ਬੱਚੀ ਲਾਈਸੀ ਪ੍ਰਿਆ ਕੰਗੂਜਮ ਨੇ ਹਵਾ ਪ੍ਰਦੂਸ਼ਣ ਦੇ ਖਿਲਾਫ਼ ਆਵਾਜ਼ ਉਠਾਈ, ਜਿਸ ਤੋਂ ਬਾਅਦ ਉਸਦੀ ਕਹਾਣੀ ਨੂੰ ਕੋਰਸ ਦੀਆਂ ਕਿਤਾਬਾਂ ਦੇ ਵਿੱਚ ਜਗ੍ਹਾ ਮਿਲੀ। ਇਸ ਦੇ ਨਾਲ ਹੀ ਦੇਸ਼ ਦੇ ਆਇਜ਼ੋਲ ਵਿੱਚ ਲੋਕਾਂ ਨੇ ਆਪਣੀ ਇੱਛਾ ਦੇ ਨਾਲ ਸੜਕਾਂ ਦੇ ਉੱਤੇ ਹੌਰਨ ਦਾ ਇਸਤੇਮਾਲ ਘਟਾ ਦਿੱਤਾ। ਇਸ ਦੇ ਨਾਲ ਜਿਹੜਾ ਸ਼ੋਰ ਪ੍ਰਦੂਸ਼ਣ ਹੈ ਉਸਦੇ ਵਿੱਚ ਵੀ ਕਮੀ ਆਈ ਹੈ, ਅਤੇ ਜੇਕਰ ਟ੍ਰੈਫਿਕ ਜੈਮ ਲੱਗ ਜਾਏ ਤਾਂ ਉੱਥੋਂ ਦੇ ਜਿਹੜੇ ਡਰਾਈਵਰ ਨੇ ਉਹ ਬੇਵਜ੍ਹਾ ਹੌਰਨ ਮਾਰ ਮਾਰ ਕੇ ਸ਼ੋਰ ਪ੍ਰਦੂਸ਼ਣ ਨੂੰ ਨਹੀਂ ਵਧਾਉਂਦੇ। ਦੇਖੋ ਕਿੰਨੀ ਚੰਗੀ ਗੱਲ ਹੈ ਕਿ ਅਸੀਂ ਜਦੋਂ ਵੀ ਸੜਕਾਂ ਦੇ ਉੱਤੇ ਮਤਲਬ ਨਿਕਲਦੇ ਹਾਂ, ਆਵਾਜਾਈ ਹੁੰਦੀ ਹੈ, ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਵਿੱਚ ਸਬਰ ਹੀ ਨਹੀਂ ਹੁੰਦਾ, ਹੌਰਨ ਮਾਰਨਾ ਸ਼ੁਰੂ ਕਰ ਦਿੰਦੇ ਨੇ। ਪਰ ਆਈਜ਼ੋਲ ਇੱਕ ਅੱਛੀ ਉਦਾਹਰਣ ਪੇਸ਼ ਕਰ ਰਿਹਾ ਹੈ, ਉਹਨਾਂ ਨੇ ਹੌਰਨ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਸ਼ੁਰੂ ਕੀਤਾ, ਇਸ ਦੇ ਨਾਲ ਸ਼ੋਰ ਪ੍ਰਦੂਸ਼ਣ ਘਟਾਇਆ। ਗੁਜਰਾਤ ਦੀ ਗੱਲ ਕਰਦੇ ਹਾਂ, ਗੁਜਰਾਤ ਦੇ ਮੋਢੇਰਾ ਪਿੰਡ ਵਿੱਚ ਹਰ ਘਰ ਦੀ ਛੱਤ 'ਤੇ ਸੋਲਰ ਪੈਨਲ ਲੱਗੇ ਹੋਏ ਨੇ, ਅਤੇ ਇਹ ਪਹਿਲਾ ਪਿੰਡ ਹੈ ਜੋ ਥਰਮਲ ਬਿਜਲੀ ਦੀ ਨਿਰਭਰਤਾ ਛੱਡ ਕੇ ਪੂਰੀ ਤਰ੍ਹਾਂ ਸੋਲਰ ਬਿਜਲੀ 'ਤੇ ਚੱਲਦਾ ਹੈ। ਅਤੇ ਰਾਜਸਥਾਨ ਦੇ ਅਲਵਰ ਵਿੱਚ ਵੀ

ਅਰਵਰੀ ਨਦੀ ਨੂੰ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੇ ਜੋੜ ਬਣਾ ਕੇ ਦੁਬਾਰਾ ਵਰਤੋਂ ਯੋਗ ਬਣਾ ਦਿੱਤਾ ਹੈ। ਕਈ ਸਾਲਾਂ ਤੋਂ ਜਿਹੜੀ ਇਹ ਨਦੀ ਹੈ ਉਹ ਸੁੱਕੀ ਪਈ ਸੀ। ਇਸ ਤੋਂ ਇਲਾਵਾ ਜੇਕਰ ਇਹ ਵਿਸ਼ਵ ਵਿਆਪੀ ਮੁਹਿੰਮ ਹੈ ਵਿਸ਼ਵ ਵਾਤਾਵਰਣ ਦਿਵਸ ਨੂੰ ਮਨਾਉਣ ਦੇ ਲਈ, ਤਾਂ ਫਿਰ ਦੁਨੀਆ ਦੇ ਕਈ ਦੇਸ਼ ਵੀ ਅਜਿਹੇ ਨੇ ਜਿਨ੍ਹਾਂ ਨੇ ਕੁਦਰਤ ਤੋਂ ਸਿਰਫ ਆਪਣੀ ਵਰਤੋਂ ਲਈ ਚੀਜ਼ਾਂ ਨਹੀਂ ਦਿੱਤੀਆਂ, ਸਗੋਂ ਕੁਦਰਤ ਨੂੰ ਅਧਿਕਾਰ ਵੀ ਦਿੱਤੇ ਨੇ, ਜਿਵੇਂ ਇਕੁਆਡੋਰ। ਇਹ ਉਹ ਦੇਸ਼ ਹੈ ਜਿਸ ਨੇ ਕੁਦਰਤ ਨੂੰ ਇੱਕ ਜੀਵਿਤ ਚੀਜ਼ ਮੰਨਿਆ। 2008 ਵਿੱਚ ਇਕੁਆਡੋਰ ਨੇ ਸੰਵਿਧਾਨ ਵਿੱਚ ਕੁਦਰਤ ਦੇ ਅਧਿਕਾਰ ਨੂੰ ਸ਼ਾਮਿਲ ਕੀਤਾ। ਜਦੋਂ ਇੱਥੇ ਸੜਕਾਂ ਬਣਾਉਣ ਨਾਲ ਨਦੀ ਨੂੰ ਨੁਕਸਾਨ ਹੋ ਰਿਹਾ ਸੀ ਤਾਂ ਸਥਾਨਕ ਲੋਕਾਂ ਨੇ ਨਦੀ ਵੱਲੋਂ ਮੁਕੱਦਮਾ ਲੜਿਆ ਅਤੇ ਉੱਥੇ ਜਿਹੜਾ ਨਿਰਮਾਣ ਸੀ ਉਸਨੂੰ ਰੁਕਵਾ ਦਿੱਤਾ। ਇੱਥੇ ਕੁਦਰਤ ਨੂੰ ਇੱਕ ਜੀਵਿਤ ਇਕਾਈ ਮੰਨਿਆ ਗਿਆ। ਲੋਕ ਕੁਦਰਤ ਦਾ ਜੇਕਰ ਨੁਕਸਾਨ ਹੋ ਰਿਹਾ ਤਾਂ ਉਸਨੂੰ ਰੋਕਣ ਦੇ ਲਈ ਖੁਦ ਅੱਗੇ ਆਉਂਦੇ ਨੇ। ਗੱਲ ਕਰਦੇ ਹਾਂ ਫਿਲੀਪੀਨਸ ਦੀ। ਇੱਥੇ ਜੇਕਰ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਹੈ ਤਾਂ ਹਰੇਕ ਬੱਚੇ ਲਈ ਡਿਗਰੀ ਲੈਣ ਤੋਂ ਪਹਿਲਾਂ 10 ਪੇੜ ਲਗਾਉਣ ਦਾ ਜਿਹੜਾ ਕਾਨੂੰਨ ਹੈ, ਗ੍ਰੈਜੂਏਸ਼ਨ ਲੈਗਸੀ ਫੋਰ ਦ ਇਨਵਾਇਰਮੈਂਟ ਐਕਟ ਦੇ ਤਹਿਤ ਹੁਣ ਵਿਦਿਆਰਥੀ ਹਰ ਸਾਲ ਮੈਂਗਰੋਵ ਖੇਤਰਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਪੇੜ ਲਗਾਉਂਦੇ ਨੇ। ਇਹ ਨਿਯਮ ਵੀ ਕੁਦਰਤ ਦੀ ਭਰਪਾਈ ਦੇ ਨਾਲ ਨੌਜਵਾਨਾਂ ਨੂੰ ਕੁਦਰਤ ਨੂੰ ਬਚਾਉਣ ਦੇ ਲਈ ਪ੍ਰੇਰਿਤ ਵੀ ਕਰਦਾ ਹੈ। ਇਸੇ ਤਰ੍ਹਾਂ ਕੋਸਟਾਰੀਕਾ, ਇਸ ਦੇ ਵਿੱਚ ਇਸ ਦੇਸ਼ ਦੇ ਵਿੱਚ ਕਿਸਾਨਾਂ ਨੂੰ ਪੇੜ ਨਾ ਕੱਟਣ 'ਤੇ ਨਕਦ ਭੁਗਤਾਨ ਕੀਤਾ ਜਾਂਦਾ ਹੈ। 1980 ਦੇ ਵਿੱਚ ਦੇਸ਼ ਜੰਗਲਾਂ ਦੀ ਕਟਾਈ ਤੋਂ ਜਦੋਂ ਪ੍ਰਭਾਵਿਤ ਸੀ ਉਦੋਂ ਇਹ ਕਾਨੂੰਨ ਲਿਆ ਕੇ ਅਤੇ ਜਿਹੜੇ ਜੈਵਿਕ ਈਂਧਨ ਨੇ ਉਹਨਾਂ 'ਤੇ ਟੈਕਸ ਲਗਾ ਕੇ ਲੋਕਾਂ ਨੂੰ ਪੈਸਾ ਦਿੱਤਾ ਗਿਆ। 1980 ਦੇ ਦਸ਼ਕ ਵਿੱਚ ਦੇਸ਼ ਦਾ 25% ਹਿੱਸਾ ਜੰਗਲ ਸੀ ਜੋ ਹੁਣ ਵੱਧ ਕੇ 50% ਤੋਂ ਵੱਧ ਹੋ ਗਿਆ। ਇਸੇ ਤਰ੍ਹਾਂ ਫਰਾਂਸ ਸਰਕਾਰ ਨੇ ਸੁਪਰਮਾਰਕਿਟਸ ਵੱਲੋਂ ਖਾਣਾ ਸੁੱਟਣ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। 2016 ਵਿੱਚ ਆਏ ਕਾਨੂੰਨ ਦੇ ਤਹਿਤ ਇਹ ਜੇਕਰ ਖਾਣਾ ਜ਼ਰੂਰੀ ਰੂਪ ਨਾਲ ਫੂਡ ਬੈਂਕ ਜਾਂ ਚੈਰਿਟੀ ਸੰਸਥਾਵਾਂ ਨੂੰ ਹੁਣ ਦਾਨ ਕਰਨਾ ਪੈਂਦਾ। ਇਸ ਨਾਲ ਕੀ ਹੈ ਕਿ ਲੱਖਾਂ ਟਨ ਜਿਹੜੀ ਭੋਜਨ ਸੜਨ ਕਾਰਨ ਮੀਥੇਨ ਬਣਦੀ ਸੀ ਉਸ ਨਾਲ ਨੁਕਸਾਨ ਹੁੰਦਾ ਸੀ ਉਹ ਹੁਣ ਰੁਕ ਗਿਆ। ਅਤੇ ਗੱਲ ਕਰਦੇ ਹਾਂ ਬੋਲੀਵੀਆ ਦੀ, ਜਿੱਥੇ ਕਾਰਾਂ ਨੂੰ ਨਿਯੰਤਰਿਤ ਕਰਕੇ ਕੇਬਲ ਕਾਰ ਨੈੱਟਵਰਕ ਬਣਾਉਣ 'ਤੇ ਫੋਕਸ ਕੀਤਾ ਗਿਆ। ਸੜਕਾਂ ਬਣਾਉਣ ਦੇ ਲਈ ਪੇੜਾਂ ਨੂੰ ਕੱਟਣਾ ਰੁਕ ਗਿਆ। ਇਲੈਕਟ੍ਰੋਨਿਕ ਸਿਸਟਮ ਹੋਣ ਕਾਰਨ ਕਾਰਬਨ ਦਾ ਜਿਹੜਾ ਉਤਸਰਜਨ ਹੈ ਉਹ ਵੀ ਘੱਟ ਗਿਆ। ਲੋਕ ਕੇਬਲ ਕਾਰਾਂ ਦੇ ਵਿੱਚ ਸਫ਼ਰ ਕਰਦੇ ਨੇ ਅਤੇ ਟ੍ਰੈਫਿਕ ਅਤੇ ਪ੍ਰਦੂਸ਼ਣ ਨਿਯੰਤਰਣ ਦਾ ਜਿਹੜਾ ਮਾਡਲ ਹੈ ਉਹ ਵੀ ਇੱਥੇ ਕਾਫੀ ਸਫਲ ਰਿਹਾ। ਹੁਣ ਅਜਿਹੇ ਹੋਰ ਵੀ ਬਹੁਤ ਸਾਰੇ ਦੇਸ਼ ਨੇ ਜਿਹੜੇ ਪ੍ਰਕਿਰਤੀ ਨੂੰ ਬਚਾਉਣ ਦੇ ਲਈ ਕਾਫੀ ਪ੍ਰਯੋਗ ਕਰ ਰਹੇ ਨੇ ਅਤੇ ਉਹਨਾਂ ਦੇ ਵਿੱਚ ਸਫਲ ਵੀ ਹੋ ਰਹੇ ਨੇ। ਜ਼ਰੂਰਤ ਹੈ ਕਿ ਅਸੀਂ ਵੀ ਆਪਣਾ ਜਿੰਨਾ ਕੁ ਯੋਗਦਾਨ ਹੋ ਸਕਦਾ ਹੈ ਕੁਦਰਤ ਨੂੰ ਬਚਾਉਣ ਦੇ ਲਈ ਪਾਈਏ। ਚੱਲਦੇ ਚੱਲਦੇ ਗੱਲ ਕਰ ਲੈਂਦੇ ਹਾਂ ਮੌਸਮ ਦੀ। ਪੰਜਾਬ ਅਤੇ ਹਰਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਮਗਰੋਂ ਬੀਤੀ ਸ਼ਾਮ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਦੌਰਾਨ ਹਨੇਰੀ ਵੀ ਆਈ, ਗੜੇ ਵੀ ਪਏ। ਜ਼ਿਆਦਾਤਰ ਸ਼ਹਿਰਾਂ ਵਿੱਚ ਸੜਕਾਂ 'ਤੇ ਪਾਣੀ ਇਕੱਠਾ ਹੋ ਗਿਆ ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਥਾਵਾਂ 'ਤੇ ਦਰਖਤ ਅਤੇ ਟਰਾਂਸਫਾਰਮਰ ਡਿੱਗਣ ਦੀਆਂ ਖਬਰਾਂ ਵੀ ਮਿਲੀਆਂ ਨੇ। ਬੀਤੀ ਦੁਪਹਿਰ ਬਾਅਦ ਪੰਜਾਬ ਵਿੱਚ ਅਚਾਨਕ ਜਦੋਂ ਮੌਸਮ ਦਾ ਮਿਜਾਜ ਬਦਲਿਆ ਤਾਂ ਇਸ ਦੌਰਾਨ ਮਾਨਸਾ, ਮੋਗਾ, ਖੰਨਾ ਸਣੇ ਕਈ ਹੋਰ ਥਾਵਾਂ 'ਤੇ ਗੜੇ ਪੈਣ ਦੀ ਖਬਰਾਂ ਨੇ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨ ਤਾਰਨ, ਪਟਿਆਲਾ, ਮਾਨਸਾ ਅਤੇ ਫਰੀਦਕੋਟ ਸਣੇ ਕਈ ਸ਼ਹਿਰਾਂ ਦੇ ਵਿੱਚ ਝੱਖੜ ਤੋਂ ਬਾਅਦ ਤੇਜ਼ ਮੀਂਹ ਵੀ ਪਿਆ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅਗਲੇ 2 ਦਿਨਾਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹਿਣ ਦੀ ਪੇਸ਼ਨਗੋਈ ਕੀਤੀ ਹੈ। ਅੱਜ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਟੁੱਟਵਾਂ, ਹਲਕਾ ਅਤੇ ਦਰਮਿਆਨਾ ਮੀਂਹ ਪੈ ਸਕਦਾ। 6 ਜੂਨ ਨੂੰ ਪੰਜਾਬ ਵਿੱਚ ਕਿਤੇ ਕਿਤੇ ਮੌਸਮ ਖਰਾਬ ਰਹਿ ਸਕਦਾ। ਮੌਸਮ ਵਿਗਿਆਨੀਆਂ ਨੇ ਅੱਜ 5 ਜੂਨ

0: witness enthusiastic participation of scientists, startups, aroma industries, entrepreneurs, policymakers, agribusiness stakeholders, students, progressive farmers, and representatives of fragrance and wellness companies from across the country. A two-day national workshop on seafood exports will begin in Visakhapatnam today to discuss ways to increase India's seafood exports and strengthen the sector across the country. The workshop will focus on improving seafood exports through better infrastructure, value addition, certification, traceability and policy support. Discussions will also be held on increasing the participation of startups and small businesses in the export sector. The India Meteorological Department has issued an orange alert for thunder squall conditions today over Delhi, Haryana, Chandigarh, Punjab, Jammu and Kashmir, Ladakh, Madhya Pradesh, Odisha, Rajasthan and Uttar Pradesh. Heavy to very heavy rainfall is expected during the day in places over coastal Karnataka, Kerala and Mahe, north interior Karnataka and Tamil Nadu, Puducherry and Karaikal. Parts of northeast India, sub-Himalayan West Bengal, Sikkim, Andaman and Nicobar Islands, Tripura and Andhra Pradesh are also likely to experience rainfall today. According to the Met Department, Arunachal Pradesh is expected to witness thunderstorms and lightning today. Moving on to sports, India will take on arch-rivals Pakistan in the semi-final of the Men's Under-18 Asia Cup Hockey Tournament at Kakamegahara Hockey Stadium in Japan today. In the Women's Under-18 Asia Cup, India progressed to the semi-finals after remaining unbeaten in the group stage and will face China today. And now for a look at today's newspapers, it's over to VC Pramod.
1: Thank you, Naresh. On its front page under the headline, Push for India-Venezuela Ties, Hindustan Times carries a picture of Prime Minister Narendra Modi and Venezuela's acting president Delcy Rodriguez. The paper says the two leaders held talks on forging a long-term energy partnership and collaboration in pharmaceuticals and critical minerals. India-Venezuela vow deeper energy ties, writes the Tribune. As a court sent Lokesh Bajaj, owner of the hotel where 21 people were killed in a devastating fire, to police custody, the Delhi government said it would withdraw its bed and breakfast policy, reports the Pioneer. A picture on its front page shows family members at the last rites of the victims of the fire under the headline, Eight Fires, One Broken Family. Still seething with anger at the Congress ditching it and switching over to the TVK immediately after the Tamil Nadu Assembly elections, the DMK announced its decision to boycott the INDIA block meeting slated for the 8th of June, says a top headline in the Statesman. Rebel Rita Brata's expulsion from TMC void, writes the Asian Age, quoting the West Bengal Assembly Speaker, adding that there are 61 MLAs in the rebel camp. In its editorial titled Funding India's Climate Future, a $1 trillion question, the Hindu writes that India will require roughly $2.5 trillion by 2030 to meet its nationally determined contributions. Over the longer term, the cost of achieving net zero emissions by 2070 is estimated at $10.1 trillion, nearly three times India's current GDP. And finally, in what climbers are calling a miracle, 52-year-old Sherpa guide, who was presumed dead at Mount Everest after he vanished during descent on May 29th, was found alive 6 days after base camp, reports the Times of India under the headline, Sherpa survives six-day Everest ordeal, sans food, oxygen. And with that, it's back to you, Naresh.
0: Thank you, Pramod. And now, before we end the bulletin, the headlines once again. Prime Minister Narendra Modi to visit Gujarat and Daman today to launch multiple development projects worth around 21,800 crore rupees. Prime Minister calls upon athletes participating in World Yogasana Championship to become ambassadors of Ayush Ministry's Yog 365 campaign. Reserve Bank of India to announce its bi-monthly monetary policy today. Former Lok Sabha Secretary General and constitutional expert Subhash C. Kashyap passes away in New Delhi. Russian President Vladimir Putin says U.S. pressure will not affect India-Russia ties, describes India as a reliable partner, and India to take on arch rivals Pakistan in semi-final of Men's Under-18 Asia Cup Hockey Tournament in Japan today. And with that, we end the morning news. Have a nice day.
2: नमस्कार ये आकाशवाणी है खबरां दे इस बुलेटिन नाल मैं चंचल शर्मा पहला बुलेटिन दियां खास खबरां ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦੇ ਦੌਰੇ ਤੇ ਹੋਣਗੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਕਰੇਗਾ ਐਲਾਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ। ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦਾ ਦੌਰਾ ਕਰਨਗੇ। ਉਹ ਗੁਜਰਾਤ ਦੀ ਸੂਰਤ ਵਿੱਚ ਸੜਕ, ਬਿਜਲੀ ਅਤੇ ਉਦਯੋਗਿਕ ਖੇਤਰਾਂ 'ਚ 18,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਸੂਰਤ ਵਿੱਚ 200 ਬਿਸਤਰਿਆਂ ਵਾਲੇ ESIC ਹਸਪਤਾਲ ਦਾ ਉਦਘਾਟਨ ਵੀ ਕਰਨਗੇ, ਜੋ ਆਧੁਨਿਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਮੁੱਖ ਪਹਿਲਕਦਮੀਆਂ ਦਾ ਉਦਘਾਟਨ ਕਰਨਗੇ, ਜਿਸ ਵਿੱਚ ਆਧੁਨਿਕ ਬਿਜਲੀ ਵੰਡ ਪ੍ਰਣਾਲੀ ਅਤੇ ਦਾਹੇਜ ਪੈਟਰੋਲੀਅਮ ਵਿਖੇ ਉੱਨਤ ਰਹਿੰਦ ਖੂੰਹਦ ਦੇ ਨਿਪਟਾਰੇ ਤੇ ਇਲਾਜ ਬੁਨਿਆਦੀ ਢਾਂਚਾ ਸ਼ਾਮਲ ਹੈ। ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਤੇ ਕਰੀਬ 2,970 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ ਸੰਭਾਲ, ਸਿਵਲ ਹਵਾਬਾਜ਼ੀ, ਸੈਰ ਸਪਾਟਾ, ਬੁਨਿਆਦੀ ਢਾਂਚਾ, ਸੰਪਰਕ ਅਤੇ ਜਨਤਕ ਭਾਈਵਾਲੀ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਲਗਭਗ 1,340 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿਚ ਨਵੋਂ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਤੇ ਨਵੋਂ ਹਸਪਤਾਲ ਵੀ ਸ਼ਾਮਲ ਨੇ। ਨਵਾਂ ਹਵਾਈ ਅੱਡਾ ਟਰਮੀਨਲ ਖੇਤਰੀ ਹਵਾਈ ਸੰਪਰਕ ਨੂੰ ਮਹੱਤਵਪੂਰਨ ਢੰਗ ਨਾਲ ਵਧਾਏਗਾ ਤੇ ਖੇਤੇ 'ਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਆਪੋ ਆਪਣੇ ਦੇਸ਼ਾਂ 'ਚ ਆਯੁਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਅਹਿਮਦਾਬਾਦ 'ਚ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੱਲ੍ਹ ਸ੍ਰੀ ਮੋਦੀ ਨੇ ਕਿਹਾ ਕਿ ਆਯੁਸ਼ ਮੰਤਰਾਲੇ ਨੇ ਯੋਗ ਨਾਲ ਜੁੜੇ ਰਹਿਣ ਤੇ ਭਾਈਚਾਰਿਆਂ 'ਚ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਯੋਗ 365 ਮੁਹਿੰਮ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਅਥਲੀਟਾਂ ਨੂੰ ਚੈਂਪੀਅਨਸ਼ਿਪ ਤੋਂ ਬਾਅਦ ਵੀ ਯੋਗ ਬਾਰੇ ਜਾਗਰੂਕਤਾ ਫੈਲਾਉਂਦੇ ਰਹਿਣ ਦੀ ਅਪੀਲ ਕੀਤੀ।
3: जैसे जैसे योगासना स्पोर्ट्स का विस्तार होगा, वैसे वैसे इससे जुड़ी नई संभावनाएं भी बढ़ेगी। ये खिलाड़ियों के लिए नई कैरियर अपॉर्चुनिटीज लेकर आएगा। यह ट्रेनर्स, स्पोर्ट्स साइंटिस्ट, रिसर्चर्स और इवेंट मैनेजर्स के लिए भी नए अवसर बनाएगा।
2: 4 to 8 June ਤੱਕ ਅਹਿਮਦਾਬਾਦ 'ਚ ਹੋ ਰਹੀ ਪਹਿਲੀ ਵਿਸ਼ਵ ਯੋਗ ਆਸਣ ਚੈਂਪੀਅਨਸ਼ਿਪ 'ਚ 60 ਤੋਂ ਵੱਧ ਮੁਲਕਾਂ ਦੇ 400 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਸ੍ਰੀ ਮੋਦੀ ਨੇ ਕਿਹਾ ਕਿ ਯੋਗ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਤੰਦਰੁਸਤੀ ਲਈ ਇੱਕ ਵਿਹਾਰਕ ਪਹੁੰਚ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਯੋਗ ਦੇ ਸੁਨੇਹੇ ਨੂੰ ਵਿਸ਼ਵ ਪੱਧਰ ਤੇ ਫੈਲਾਉਣ ਦਾ ਇੱਕ ਮੌਕਾ ਹੈ। ਉਨ੍ਹਾਂ ਕਿਹਾ,
3: ਯੋਗ ਭੋਗ ਸੇ ਵੀ ਮੁਕਤੀ ਦੇਤਾ ਹੈ ਔਰ ਰੋਗ ਸੇ ਵੀ ਮੁਕਤੀ ਦੇਤਾ ਹੈ ਔਰ ਸਭ ਸੇ ਅਹਿਮ ਬਾਤ ਕਿ ਮਿਨੀਮਮ ਬਜਟ ਮੈਂ ਹੈਲਦੀ ਲਾਈਫ ਸਟਾਈਲ ਕਾ ਇਹ ਸਬਸੇ ਉੱਤਮ ਉਪਾਅ ਹੈ। ਇਸ ਲਈ ਆਪਕੋ ਇਹ ਮੰਤਰ ਯਾਦ ਰੱਖਣਾ ਹੈ, ਹਰ ਰੋਜ਼ ਯੋਗ ਭਗਾਏਗਾ ਸਾਰੇ ਰੋਗ।
2: ਆਯੁਸ਼ ਮੰਤਰਾਲਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਯੋਗ 'ਚ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਸਰਕਾਰੀ ਪਹਿਲਕਦਮੀਆਂ 'ਚ ਸਭ ਤੋਂ ਅੱਗੇ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ 'ਚ ਵੈਨਜ਼ੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨਾਲ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਤੇ ਚਰਚਾ ਕੀਤੀ ਤੇ ਊਰਜਾ, ਵਪਾਰ, ਨਿਵੇਸ਼, ਸਿਹਤ ਸੰਭਾਲ ਤੇ ਆਟੋਮੋਬਾਈਲ ਸਮੇਤ ਹੋਰਨਾਂ ਕਈ ਖੇਤਰਾਂ 'ਚ ਸਹਿਯੋਗ ਦੇ ਨਵੇਂ ਰਸਤੇ ਲੱਭੇ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਊਰਜਾ, ਮਹੱਤਵਪੂਰਨ ਖਣਿਜਾਂ, ਤਕਨਾਲੋਜੀ, ਖੇਤੀਬਾੜੀ, ਸਿਹਤ ਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ 'ਚ ਸਹਿਯੋਗ ਵਧਾਉਣ ਤੇ ਵਿਆਪਕ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਫਾਇਦੇ ਲਈ ਇਕੱਠਿਆਂ ਕੰਮ ਕਰਦੇ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਅੱਜ ਸਵੇਰੇ 10 ਵਜੇ ਮੁੰਬਈ 'ਚ ਮੁਦਰਾ ਨੀਤੀ ਕਮੇਟੀ ਦੇ ਫੈਸਲਿਆਂ ਦਾ ਐਲਾਨ ਕਰਨਗੇ। 6 ਮੈਂਬਰੀ ਕਮੇਟੀ ਨੇ ਬੁੱਧਵਾਰ ਨੂੰ ਆਪਣੇ 3 ਦਿਨਾਂ ਵਿਚਾਰ ਵਟਾਂਦਰਾ ਸ਼ੁਰੂ ਕੀਤਾ। ਅਪ੍ਰੈਲ 'ਚ ਭਾਰਤੀ ਰਿਜ਼ਰਵ ਬੈਂਕ ਨੇ ਆਪਣੀਆਂ ਮੁੱਖ ਨੀਤੀ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਵਜੋਂ 1987 ਬੈਚ ਦੀ ਸੇਵਾ ਮੁਕਤ IAS ਅਧਿਕਾਰੀ ਤਰਨ ਕਪੂਰ ਦਾ ਕਾਰਜਕਾਲ 1 ਸਾਲ ਵਧਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਅਮਲਾ ਤੇ ਸਿਖਲਾਈ ਵਿਭਾਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ 'ਚ ਸ੍ਰੀ ਕਪੂਰ ਦਾ ਵਧਾਇਆ ਗਿਆ ਕਾਰਜਕਾਲ ਇਸ ਮਹੀਨੇ ਦੀ 10 ਤਰੀਕ ਤੋਂ 1 ਸਾਲ ਦੀ ਮਿਆਦ ਲਈ ਲਾਗੂ ਹੋਵੇਗਾ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਨੀਲਕੰਠ ਮਿਸ਼ਰਾ ਨੂੰ ਵਿਸ਼ਵ ਬੈਂਕ ਸਦਰ ਮੁਕਾਮ ਵਾਸ਼ਿੰਗਟਨ ਡੀਸੀ ਵਿਖੇ 3 ਸਾਲਾਂ ਲਈ ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਲਾ ਤੇ ਸਿਖਲਾਈ ਵਿਭਾਗ ਨੇ

ਪ੍ਰੋਗਰਾਮ ਫਿਲਮੀ ਜੰਕਸ਼ਨ 'ਚ ਤੁਸੀਂ ਆਨੰਦ ਮਾਣ ਰਹੇ ਹੋ ਪੰਜਾਬੀ ਫਿਲਮੀ ਸੰਗੀਤ ਦਾ। ਅਗਲਾ ਗੀਤ ਸੁਣਦੇ ਹਾਂ ਹਰਭਜਨ ਮਾਨ ਦਾ ਗਾਇਆ ਫਿਲਮ ਜੀ ਆਇਆਂ ਨੂੰ ਵਿੱਚੋਂ, ਸੰਗੀਤ ਜੈਦੇਵ ਕੁਮਾਰ ਦਾ ਅਤੇ ਬੋਲ ਬਾਬੂ ਸਿੰਘ ਮਾਨ ਦੇ।

ਫਿਲਮ ਸੈਲਿਊਟ ਵਿੱਚੋਂ ਜਯੋਤਿਕਾ ਟਾਂਗਰੀ ਅਤੇ ਸਿਮਰਜੀਤ ਕੁਮਾਰ ਦੀਆਂ ਆਵਾਜ਼ਾਂ ਜਿਸੇ ਗੀਤ ਦੇ ਨਾਲ ਹੀ ਅੱਜ ਦੇ ਫਿਲਮੀ ਜੰਕਸ਼ਨ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਦਿਓ ਇਜਾਜ਼ਤ।

0: ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾ ਹਰਟਸ ਅਤੇ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਇਸ ਵੇਲੇ ਸਵੇਰ ਦੇ 9 ਵਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਖਾਸ ਲੜੀ ਤਹਿਤ ਇੱਕ ਰੁੱਖ ਮਾਂ ਦੇ ਨਾਂ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।
1: ਮੈਂ ਪੰਜਾਬ ਦੇ ਪ੍ਰੋਗਰਾਮ

12 ਸਾਲ ਪੂਰੇ ਹੋਣ ਤੇ ਖੇਤਰੀ ਸਮਾਚਾਰ ਇਕਾਈ ਅਤੇ ਆਕਾਸ਼ਵਾਣੀ ਜਲੰਧਰ ਵੱਲੋਂ ਹੁਣ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਨੂੰ ਸੁਣਾ ਰਹੇ ਹਾਂ, ਏਕ ਪੇੜ ਮਾਂ ਕੇ ਨਾਮ। ਆਓ ਸੁਣੀਏ।

0: ਵਿੱਚ ਬੜਾ ਅਹਿਮ ਰੋਲ ਅਦਾ ਕਰਦੀਆਂ ਨੇ ਰਾਦਰ, ਜਿਨ੍ਹਾਂ ਤੋਂ ਬਿਨਾਂ ਅਸੀਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਹੈਗੇ। ਉਹ ਇੱਕ ਤਾਂ ਹੈ ਧਰਤੀ ਮਾਂ, ਅਤੇ ਦੂਸਰੀ ਹੈ ਤੁਹਾਡੀ ਜਨਨੀ ਮਾਂ। ਮਨੁੱਖ ਜਿਹੜਾ ਹੈ ਉਹ ਸਾਹ ਦੇ ਆਸਰੇ ਜਿਉਂਦਾ, ਜਦੋਂ ਮਨੁੱਖ ਦੇ ਅੰਦਰ ਸਾਹ ਖਤਮ ਹੋ ਜਾਂਦਾ ਤਾਂ ਮਨੁੱਖ ਉਹਦੇ ਨਾਲ ਹੀ ਖਤਮ ਹੋ ਜਾਂਦਾ ਹੈ। ਗੁਰਬਾਣੀ ਵਿੱਚ ਲਿਖਿਆ ਹਮ ਆਦਮੀ ਹੈ ਇੱਕ ਦਮੀ, ਭਾਵ ਕਿ ਸਾਡਾ ਜਿਹੜਾ ਸਾਡੀ ਜਿਹੜੀ ਸਾਡੇ ਜਿਹੜੇ ਪ੍ਰਾਣ ਨੇ ਜਾਂ ਸਾਡੀ ਜਿਹੜੀ ਜਿਹੜੀ ਹੋਂਦ ਹੈਗੀ ਹੈ ਉਹ ਸਾਡੀ ਜਿਹੜੀ ਬੋਡੀ ਦੇ ਵਿੱਚ ਜਿਹੜੀ ਮੌਜੂਦ ਆਕਸੀਜਨ ਹੈ ਉਹਦੇ 'ਤੇ ਹੀ ਨਿਰਭਰ ਕਰਦੀ ਹੈਗੀ ਹੈ। ਜਦੋਂ ਸਾਨੂੰ ਆਕਸੀਜਨ ਜਿਹੜੀ ਹੈ ਮਿਲਣੀ ਬੰਦ ਹੋ ਜਾਂਦੀ ਹੈ ਤਾਂ ਸਾਡਾ ਜਿਹੜਾ ਸਾਹ ਹੈ ਜਾਂ ਸਾਡਾ ਵਜੂਦ ਹੈਗਾ ਉਹ ਖਤਮ ਹੋ ਜਾਂਦਾ ਹੈਗਾ। ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਵਾਰ ਵਾਰ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਸ ਦੇ ਨਾਲ ਹੋਰ ਜਿਹੜੀਆਂ ਜਿਹੜੀਆਂ ਮਤਲਬ ਕਿ ਜੇ ਆਪਾਂ ਜਿਹੜੀ ਇਹ 'ਚ ਤਸ਼ਬੀਹ ਜਿਹੜੀ ਦਿੱਤੀ ਹੈਗੀ ਹੈ ਮਾਂ ਨੂੰ ਔਰ ਧਰਤੀ ਨੂੰ, ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹਦੇ ਵਾਸਤੇ ਕੋਈ ਲੰਬੀ ਚੌੜੀ ਭੂਮਿਕਾ ਜਿਹੜੀ ਹੈਗੀ ਉਹ ਨਹੀਂ ਬਣਨਾ ਚਾਹਾਂਗਾ, ਕਿਉਂਕਿ ਅਸੀਂ ਉਹ ਲੋਕ ਹਾਂ ਜੋ ਇਸ ਕੰਮ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਸਾਨੂੰ ਸੌਂਪਿਆ ਹੈ ਜਾਂ ਜਿਹੜੀ ਜੋ ਸਾਡੀ ਜ਼ਿੰਮੇਵਾਰੀ ਲਗਾਈ ਹੈ ਉਹਨੂੰ ਅਸੀਂ ਅੱਗੇ ਵਧਾਉਣ ਦੇ ਵਿੱਚ ਆਪਣਾ ਜਿਹੜਾ ਬਣਦਾ ਇੱਕ ਜਾਗਰਿਕ ਨਾਗਰਿਕ ਦਾ ਰੋਲ ਜਿਹੜਾ ਹੈਗਾ ਉਹਨੂੰ ਨਿਭਾਉਣ ਦੇ ਵਿੱਚ ਆਪਣੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਲਗਾਤਾਰ ਕਰਦੇ ਪਏ ਹੈਗੇ। ਅੱਜ ਸਾਰੇ ਪਾਸੇ ਇੱਕ ਜਿਹੜਾ ਉਹ ਨਾਰਾ ਨਹੀਂ ਹੈ, ਇਹ ਦਰਅਸਲ ਇਹ ਜ਼ਿੰਦਗੀ ਦੀ ਇੱਕ ਹਕੀਕਤ ਹੈ। ਅਸੀਂ ਇਹਨੂੰ ਨਾਰੇ ਨਾਲ ਨਾ ਜੋੜੀਏ ਕਿ ਇੱਕ ਪੇੜ ਮਾਂ ਕੇ ਨਾਮ ਇੱਕ ਨਾਰਾ ਦਿੱਤਾ ਗਿਆ ਜੀ, ਅੱਜ ਅਸੀਂ ਇੱਕ ਪ੍ਰੋਗਰਾਮ ਕਰਨਾ ਹੈ, ਚਾਰ ਅਖਬਾਰਾਂ ਵਿੱਚ ਖਬਰ ਲੱਗ ਜਾਣੀ ਹੈ ਔਰ ਅਸੀਂ ਆਪਣੀ ਸਾਡੀ ਅਸੀਂ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਅਸੀਂ ਉਹ ਤੋਂ ਮੁਕਤ ਹੋ ਗਏ ਹਾਂ, ਇਹ ਇਵੇਂ ਨਹੀਂ ਹੈ। ਰੁੱਖ ਲਗਾਓ ਜੀਵਨ ਬਚਾਓ, ਰੁੱਖਾਂ ਨਾਲ ਹੀ ਜੀਵਨ ਹੈ। ਜੇ ਮਨੁੱਖ ਨਾ ਰਹੇ ਤਾਂ ਮਨੁੱਖੀ ਜੀਵਨ ਹੀ ਨਹੀਂ ਰਹਿਣਾ। ਜੇ ਰੁੱਖਾਂ ਦੀ ਕਟਾਈ ਇਸੇ ਤਰ੍ਹਾਂ ਹੀ ਹੁੰਦੀ ਰਹੀ ਤਾਂ ਕੀ ਮਨੁੱਖ ਤਾਂ ਕੀ ਪਸ਼ੂ ਪੰਛੀਆਂ ਦੀ ਜ਼ਿੰਦਗੀ ਵੀ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਇਸੇ ਕਰਕੇ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਵੱਖ ਵੱਖ ਰੁੱਖ ਲਗਾਉਣ ਅਤੇ ਰੁੱਖਾਂ ਦੀ ਕਟਾਈ 'ਤੇ ਰੋਕ ਲਗਾਉਣ ਲਈ ਦੁਹਾਈ ਪਾ ਰਹੀਆਂ ਹਨ। ਵਣ ਵਿਭਾਗ ਨੇ ਤਾਂ ਰੁੱਖਾਂ ਦੀ ਕਟਾਈ ਦੇ ਕਿਸੇ ਵੀ ਕਤਲ ਕਰਨ ਦੇ ਬਰਾਬਰ ਦਾ ਦਰਜਾ ਦਿੱਤਾ ਹੈ। ਇਸ ਲਈ ਬਾਕਾਇਦਾ ਤੌਰ 'ਤੇ ਜਿਹੜੇ ਕਾਨੂੰਨ ਨੇ ਉਹ ਵੀ ਬਣਾਏ ਗਏ ਨੇ। ਖੈਰ ਕਾਨੂੰਨ ਤਾਂ ਇੱਕ ਡਰ ਪੈਦਾ ਕਰਨ ਲਈ ਹੁੰਦਾ ਹੈ, ਅਸੀਂ ਉਸ ਹੱਦ ਤੱਕ ਜਾਈਏ ਹੀ ਨਾ ਕਿ ਕਾਨੂੰਨ ਨੂੰ ਜਿਹੜਾ ਹੈਗਾ ਆਪਣੇ ਡੰਡੇ ਦਾ ਇਸਤੇਮਾਲ ਕਰਨਾ ਪਏ, ਬਲਕਿ ਸਾਡੇ ਇਹ ਆਪਣੇ ਫਰਜ਼ਾਂ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਮਿਲ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈਗਾ।
1: ਐਸ ਐਮ ਸਿੰਘ ਜੀ, ਅਸੀਂ ਸਾਰੇ ਜਣੇ ਧਰਤੀ ਨਾਲ ਜੁੜੇ ਹੋਏ ਹਾਂ
0: ਜੀ,
1: ਹੈ ਨਾ। ਅਸੀਂ ਧਰਤੀ ਨੂੰ ਓਨਾ ਹੀ ਪਿਆਰ ਕਰਦੇ ਹਾਂ ਜਿੰਨਾ ਅਸੀਂ ਆਪਣੀ ਮਾਂ ਨੂੰ ਵੀ ਕਰਦੇ ਹੈਗੇ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਧਰਤੀ ਸਾਡੀ ਮਾਂ ਹੈ। ਇਹ ਹਰੇਕ ਦਾ ਮੇਰੇ ਖਿਆਲ ਨਾਲ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੀ ਮਾਂ ਦਾ ਖਿਆਲ ਰੱਖੀਏ ਉਸ ਤਰ੍ਹਾਂ ਅਸੀਂ ਆਪਣੀ ਧਰਤੀ ਮਾਂ ਦਾ ਵੀ ਖਿਆਲ ਰੱਖੀਏ, ਔਰ ਉਹ ਤਾਂ ਹੀ ਰੱਖਿਆ ਜਾ ਸਕਦਾ ਜਦੋਂ ਅਸੀਂ ਰੁੱਖ ਲਾਈਏ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਇੰਨਾ ਪੋਲਿਊਸ਼ਨ ਅਸੀਂ ਆਪ ਵੀ ਕਰਦੇ ਹਾਂ, ਦੇਖਦੇ ਵੀ ਹਾਂ, ਸਭ ਕੁਛ ਚੱਲਦਾ ਹੈਗਾ, ਬਟ ਉਹਨੂੰ ਠੀਕ ਕਰਨ ਵਾਸਤੇ ਸਦੀਆਂ ਤੋਂ ਇਹ ਗੱਲਾਂ ਕਹਿੰਦੀਆਂ ਆ ਰਹੇ ਨੇ। ਗੁਰਬਾਣੀ 'ਚ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲਿਖਿਆ ਹੋਇਆ ਹੈ ਕਿ ਰੁੱਖ ਜਿਹੜੇ ਹੈਗੇ ਨੇ ਉਹੀ ਸਾਡੇ ਵਾਤਾਵਰਣ ਨੂੰ, ਸਾਡੀ ਧਰਤੀ ਦੀ ਸਾਂਭ ਸੰਭਾਲ ਕਰ ਸਕਦੇ ਨੇ
0: ਜੀ।
1: ਉਹਦੇ 'ਚ ਮੈਂ ਤੁਹਾਨੂੰ ਇੱਕ ਦੱਸਣਾ ਚਾਹਾਂਗਾ ਸ਼ਰੋਤਾਂ ਨੂੰ, ਸਾਰਿਆਂ ਨੂੰ, ਕਿ ਜਦੋਂ ਇਹ ਮੁਹਿੰਮ ਸ਼ੁਰੂ ਹੋਈ ਸੀ ਉਸ ਦੌਰਾਨ 80 ਕਰੋੜ ਪੌਦੇ ਲਗਾਏ ਗਏ ਸੀਗੇ, ਔਰ ਇਹਦੇ ਵਿੱਚ ਇੱਕ ਵਰਲਡ ਰਿਕਾਰਡ ਵੀ ਮੈਂ ਤੁਹਾਨੂੰ ਸਾਂਝਾ ਕਰਨਾ ਚਾਹਾਂਗਾ। 5 ਲੱਖ ਸੈਪਲਿੰਗਸ ਯਾਨੀ ਛੋਟੇ ਪੌਦੇ ਲਗਾਏ ਗਏ ਸੀਗੇ, ਜੇ 22 ਸਤੰਬਰ 2024 ਦੀ ਗੱਲ ਹੈ, ਜਿਹੜੀ ਆਰਮੀ ਦੀ 128 ਇਨਫੈਂਟਰੀ ਬਟਾਲੀਅਨ ਹੈਗੀ ਹੈ ਔਰ ਇਨਵਾਇਰਮੈਂਟ ਫੋਰਸਟ ਜਿਹੜਾ ਵਾਤਾਵਰਨ ਮੰਤਰਾਲਾ ਹੈਗਾ ਉਹਦੀ ਇੱਕ ਯੂਨਿਟ ਹੁੰਦੀ ਹੈਗੀ ਹੈ ਵਾਤਾਵਰਨ ਟਾਸਕ ਫੋਰਸ, ਇਹਨਾਂ ਨੇ ਮਿਲ ਕੇ 5 ਲੱਖ ਸੈਪਲਿੰਗਸ ਸਿਰਫ 1 ਘੰਟੇ 'ਚ ਲਗਾਈਆਂ ਸੀਗੀਆਂ, ਜਿਹੜਾ ਕਿ ਵਰਲਡ ਰਿਕਾਰਡ ਹੈਗਾ। ਤੋ ਇਸ ਤਰ੍ਹਾਂ ਦੀ ਜਿਹੜੀ ਇਹ ਭਾਗੀਦਾਰੀ ਐਂਡ ਜ਼ਿੰਮੇਦਾਰੀ ਹੈ ਇਹ ਸਿਰਫ ਮਤਲਬ ਕੋਈ ਸਰਕਾਰੀ ਨੁਮਾਇੰਦਿਆਂ ਦੀ ਜਾਂ ਸਰਕਾਰੀ ਵਿਭਾਗਾਂ ਦੀ ਨਹੀਂ ਹੁੰਦੀ, ਸਾਡੀ ਅਸੀਂ ਆਪ ਵੀ ਇਸ ਧਰਤੀ 'ਤੇ ਰਹਿੰਦੇ ਹਾਂ, ਸਾਡੀ ਇੱਕ ਨਾਗਰਿਕ ਪ੍ਰਤੀ ਵੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈਗੀ ਹੈ, ਇੱਕ ਦੇਸ਼ ਵਾਸੀ ਕਰਕੇ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਰੇ ਜਣੇ ਜਿਹੜੀਆਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਵਾਸਤੇ ਉਲੀਕੀ ਜਾਂਦੀਆਂ ਨੇ, ਸਾਡੇ ਵਾਸਤੇ ਮੀਨ ਦੇਸ਼ ਵਾਸੀਆਂ ਵਾਸਤੇ, ਅਸੀਂ ਸਾਰੇ ਅੱਗੇ ਵੱਧ ਕੇ ਉਹਦੇ ਵਿੱਚ ਹਿੱਸਾ ਪਾਈਏ। ਇਹਦੇ ਵਿੱਚ ਐਸਐਮ ਸਿੰਘ ਜੀ, ਤੁਸੀਂ 2 ਸਾਲ ਤੋਂ ਇਸ ਮੁਹਿੰਮ ਨਾਲ ਜੁੜੇ ਹੋਏ ਹੋ, ਤੁਹਾਡੇ ਨਾਲ ਬਹੁਤ ਸਾਰੇ ਸਟੂਡੈਂਟਸ ਵੀ ਜੁੜਦੇ ਨੇ ਆ ਕੇ, ਤੁਸੀਂ ਕਾਲਜਿਸ ਜਾਂਦੇ ਹੋ
0: ਜੀ,
1: ਜਿਹੜੇ ਸਾਡੇ ਸਟੂਡੈਂਟਸ ਹੈਗੇ ਨੇ, ਸਾਡੇ ਜਿਹੜੇ ਵਿਦਿਆਰਥੀ ਹੈਗੇ ਨੇ,
0: ਜੀ
1: ਉਹ ਇਸ ਮੁਹਿੰਮ ਨੂੰ ਕਿਸ ਤਰ੍ਹਾਂ ਲੈਂਦੇ ਨੇ? ਮਤਲਬ ਉਹ ਇਹਨੂੰ ਵਾਕਈ ਦਿਲੋਂ ਕਰਦੇ ਨੇ ਕਿ ਸਿਰਫ ਇੱਕ ਫੋਟੋ ਖਿਚਵਾਉਣ ਵਾਸਤੇ?

0: ਵਾਸਤੇ ਕਰਦੇ ਨੇ, ਕਿਸ ਤਰ੍ਹਾਂ ਹੁੰਦਾ?
1: ਨਹੀਂ, ਮੈਂ ਇਹਨੂੰ ਮਤਲਬ ਇੱਕ ਫੋਟੋ ਸੈਸ਼ਨ ਤੱਕ ਹੀ ਸੀਮਤ ਜਿਹੜਾ ਹੈਗਾ ਉਹ ਨਹੀਂ ਮਤਲਬ ਵੀ ਰੱਖਦਾ ਹੈਗਾ। ਜਿਹੜੇ ਅੱਜ ਦੇ ਸਟੂਡੈਂਟ ਨੇ ਉਹ ਬੜੇ ਸੁਹਿਰਦ ਹੈਗੇ ਨੇ, ਉਹ ਵਾਤਾਵਰਨ ਦੇ ਸੰਰਕਸ਼ਣ ਪ੍ਰਤੀ ਜਿਹੜੇ ਉਹ ਵਚਨਬੱਧ ਹੈਗੇ ਨੇ, ਔਰ ਉਹ ਬੜੇ ਉਤਸ਼ਾਹ ਨਾਲ ਮਤਲਬ ਵੀ ਮੈਨੂੰ ਪ੍ਰੋਗਰਾਮ ਪੁੱਛਦੇ ਨੇ ਵੀ ਸਰ ਐਤਕੀ ਆਪਾਂ ਪਲਾਂਟੇਸ਼ਨ ਜਿਹੜੀ ਹੈਗੀ ਹੈ ਉਹ ਕਿੱਥੇ ਕਿੱਥੇ ਕਰਨੀ ਹੈਗੀ, ਕਿੱਥੇ ਕਿੱਥੇ ਤੁਸੀਂ ਜਗ੍ਹਾ ਜਿਹੜੀ ਹੈ ਈਅਰ ਮਾਰਕ ਕਿੱਥੇ ਕਿੱਥੇ ਕੀਤੀ ਹੈ, ਉਹਦਾ ਜਿਹੜੇ ਸਪੇਡ ਵਰਕ ਆਪਾਂ ਉਹ ਕਰ ਲਈਏ, ਪਹਿਲਾਂ ਆਪਾਂ ਟੋਏ ਪੱਟ ਲਈਏ, ਪਹਿਲਾਂ ਆਪਾਂ ਕਿਉਂਕਿ ਕੋਈ ਵੀ ਪੌਦਾ ਲਾਉਣ ਤੋਂ ਪਹਿਲਾਂ ਜੇ ਟੋਇਆ ਅਸੀਂ 2 ਜਾਂ 3 ਜਾਂ 4 ਦਿਨ ਪਹਿਲਾਂ ਪੱਟ ਲੈਂਦੇ ਹਾਂ ਤਾਂ ਉਹਦੇ ਵਿੱਚ ਆਕਸੀਜਨ ਦੀ ਜਿਹੜੀ ਅੱਛੀ ਖਾਸੀ ਮਾਤਰਾ ਜਿਹੜੀ ਹੈਗੀ ਹੈ ਉਹ ਪੌਦੇ ਦੇ ਵਧਣ ਫੁੱਲਣ ਵਾਸਤੇ ਉਹ ਜਿਹੜਾ ਖੱਡਾ ਹੈਗਾ ਉਹ ਪ੍ਰਜ਼ਰਵ ਕਰ ਲੈਂਦਾ ਹੈਗਾ। ਉਹ ਬਕਾਇਦਾ ਉਹਦੇ ਵਿੱਚ ਅਸੀਂ ਨਾਲ ਖਾਦ ਵੀ ਜਿਹੜੀ ਪਾਉਣ ਦੀ ਕੋਸ਼ਿਸ਼ ਕਰਦੇ ਹੈਗੇ ਤਾਂ ਕਿ ਪੌਦਾ ਜਿਹੜਾ ਹੈਗਾ ਉਹ ਬੱਚੇ ਜਿਹੜੇ ਅੱਜ ਦੇ ਨੇ ਉਹ ਇਸ ਹੱਦ ਤੱਕ ਜਿਹੜੇ ਮਤਲਬ ਵਿੱਚ ਸੁਚੇਤ ਨੇ, ਚੇਤੰਨ ਨੇ, ਔਰ ਕਈ ਵਾਰੀ ਖੁਸ਼ੀ ਵੀ ਹੁੰਦੀ ਹੈ ਕਿ ਸਾਡੇ ਵਰਗੇ ਜਿਹੜੇ ਉਮਰ ਦਰਾਜ਼ ਨੇ ਉਹਨਾਂ ਨੂੰ ਵੀ ਉਹ ਗਾਈਡ ਕਰਦੇ ਨੇ ਵੀ ਸਰ ਆਪਾਂ ਇੱਦਾਂ ਨਹੀਂ, ਆਪਾਂ ਇੱਦਾਂ ਕਰੀਏ, ਇਹ ਜ਼ਿਆਦਾ ਬਿਹਤਰ ਰਹੇਗਾ।
0: ਇਸ ਤੋਂ ਇੱਕ ਚੀਜ਼ ਜੋ ਮੈਨੂੰ ਸਾਹਮਣੇ ਆਈ ਹੈ ਸਿਮ ਸਿੰਘ ਜੀ ਕਿ ਜੋ ਤੁਸੀਂ ਸਟੂਡੈਂਟਸ ਦੀ ਗੱਲ ਦੱਸ ਰਹੇ ਹੋ ਕਿ ਉਹ ਗਾਈਡ ਵੀ ਕਰਦੇ ਨੇ, ਅੱਛਾ ਮਤਲਬ ਪੂਰਾ ਇੰਟਰਸਟ ਹੁੰਦਾ ਹੈ ਸਟੂਡੈਂਟਸ ਦਾ। ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਹੱਥ ਹੀ ਹੁਣ ਸਾਡੀ ਸਾਰਿਆਂ ਦੀ ਜਿਹੜੀ ਦੇਸ਼ ਦੀ ਬਾਗਡੋਰ ਜਾਣੀ ਹੈਗੀ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਨੌਜਵਾਨ ਅੱਗੇ ਆ ਰਿਹਾ ਔਰ ਇਸ ਤਰ੍ਹਾਂ ਦੀ ਮੁਹਿੰਮ ਨਾਲ ਜੁੜ ਰਿਹਾ ਹੈਗਾ। ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਸ਼ਰੋਤਾਓ ਕਿ ਸਾਡੇ ਨਾਲ ਜਿਹੜੇ ਹਰਜੋਤ ਸ਼ਰਮਾ ਜੀ ਜੁੜੇ ਹੋਏ ਨੇ, ਉਹ ਵੀ ਇੱਕ ਸੋਸ਼ਲ ਵਰਕਰ ਹੈਗੇ ਨੇ। ਉਹਨਾਂ ਨੇ ਬੜਾ ਅੱਛਾ ਇੱਕ ਸਾਨੂੰ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਉਹ ਜਨਮ ਦਿਨ ਦੇ ਮੌਕਿਆਂ ਤੇ ਆਪਣੇ ਜਨਮ ਦਿਨ ਤੇ ਆਪਣੇ ਸਾਥੀਆਂ ਦੇ, ਆਪਣੇ ਘਰਦਿਆਂ ਦੇ, ਆਪਣੇ ਦੋਸਤਾਂ ਦੇ ਜਨਮ ਦਿਨਾਂ ਦੇ ਜਾ ਕੇ ਸਪੈਸ਼ਲੀ ਪੇੜ ਲਗਾਉਂਦੇ ਨੇ। ਹਰਜੋਤ ਜੀ ਤੁਸੀਂ ਦੱਸੋ ਕਿਸ ਤਰ੍ਹਾਂ ਇਹ ਸਾਰੀ ਮੁਹਿੰਮ ਤੁਸੀਂ ਚਲਾਉਂਦੇ ਹੈਗੇ ਹੋ, ਕਿਸ ਤਰ੍ਹਾਂ ਆਪਣੇ ਨਾਲ ਨੌਜਵਾਨਾਂ ਨੂੰ ਜੋੜਦੇ ਹੈਗੇ ਹੋ?
2: ਜੀ ਬਾਲੀ ਜੀ, ਇੱਧਰ ਜਿੱਦਾਂ ਕਿ ਲੋਹੇ ਨਾਸਮ ਸਿੰਘ ਜੀ ਨੇ ਦੱਸਿਆ, ਅਸੀਂ ਪੌਦੇ ਹਰ ਜਨਮ ਦਿਨ 'ਤੇ ਲਾਉਂਦੇ ਹਾਂ, ਹਰ ਇੱਕ ਸਾਲ ਲਾਉਂਦੇ ਹਾਂ, ਹਰ ਇੱਕ ਸੋਤਿਆਂ ਦੇ ਨਾਲ ਲਾਉਂਦੇ ਹਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਆ। ਜਿਵੇਂ ਕਿ ਮੇਰਾ ਜਨਮ ਦਿਨ ਕੱਲ੍ਹ ਹੈ ਅਤੇ ਕੱਲ੍ਹ ਆਪਾਂ ਕਮ ਸੇ ਕਮ 150 ਪੌਦੇ ਲਾਉਣਾ ਇੱਕ ਜਗ੍ਹਾ ਦੇ ਉੱਤੇ। ਪਿਛਲੇ 2 ਸਾਲਾਂ ਦੇ ਵਿੱਚ ਆਪਾਂ ਹਰ ਇੱਕ ਜਨਮ ਦਿਨ 'ਤੇ ਅਲੱਗ ਅਲੱਗ ਪੌਦੇ ਲਾਏ ਆ, ਅਲੱਗ ਅਲੱਗ ਇਸੇ ਦੌਰਾਨ ਮੇਰੇ ਨਾਲ ਜੁੜੇ ਹੋਏ ਕਮ ਸੇ ਕਮ 25 ਤੋਂ 30 ਯੂਥ ਮੇਰੇ ਨਾਲ ਜੁੜਿਆ ਹੋਇਆ ਆ। ਹਰ ਇੱਕ ਬੱਚਾ ਅਲੱਗ ਅਲੱਗ ਕੋਲੇਜ ਦੇ ਅਲੱਗ ਅਲੱਗ ਸਟੂਡੈਂਟ ਹੈ ਅਤੇ ਐਸਐਮ ਸਿੰਘ ਨੇ ਦੱਸਿਆ ਜਿੱਦਾਂ ਕਿ ਅਸੀਂ ਪੌਦੇ ਲਾ ਕੇ ਆਪਣਾ ਧਰਤੀ ਮਾਂ ਬਚਾ ਰਹੇ ਹਾਂ ਜੀ। ਇਹਦੇ ਵਿੱਚ ਆਪਾਂ ਇਹ ਚੀਜ਼ ਦੇਖੀ ਜਾਂਦੀ ਹੈ ਕਿ ਯੂਥ ਅੱਜ ਕੱਲ੍ਹ ਦੂਸਰੀ ਡਾਇਰੈਕਸ਼ਨ 'ਤੇ ਜਾ ਰਿਹਾ, ਨਾ ਕਿ ਇਸ ਪਾਸੇ। ਬਟ ਜਿੰਨੇ ਸਾਡੇ ਨਾਲ ਇਸ ਟਾਈਮ ਸੋ 'ਤੇ ਜੁੜੇ ਹੋਏ ਆ, ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਨਾ ਵੀ ਸਾਡੇ ਨਾਲ ਯੂਥ ਐਨ ਜੀ ਓ ਦੇ ਵਿੱਚ ਹੈਗਾ ਆ, ਉਹ ਸਾਰੇ ਹੀ ਪਲਾਂਟੇਸ਼ਨ ਦੇ ਵੱਲ ਆ, ਪਲਾਂਟੇਸ਼ਨ ਨੂੰ ਬਚਾਉਣ ਅਤੇ ਪਲਾਂਟੇਸ਼ਨ ਲਾਉਣ ਦੇ ਨਾਲ ਜੁੜੇ ਹੋਏ ਆ।
0: ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਜਿਹੜੀ ਆਉਂਦੀ ਹੈ ਕਿ ਅਸੀਂ ਆਮ ਤੌਰ 'ਤੇ ਹੁੰਦਾ ਕੀ ਹੈ, ਅਸੀਂ ਦੇਖਦੇ ਹੈਗੇ ਹਾਂ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਡਰਾਈਵ ਸ਼ੁਰੂ ਹੁੰਦੀ ਹੈ, ਕਾਫੀ ਜਗ੍ਹਾ 'ਤੇ ਅਸੀਂ ਦੇਖਿਆ ਹੈਗਾ ਕਿ ਉਹ ਡਰਾਈਵ ਸ਼ੁਰੂ ਹੀ ਪੌਦਾ ਲਗਾਇਆ, ਫੋਟੋ ਖਿਚਵਾਈ, ਚਲੇ ਗਏ। ਪਰ ਜੋ ਉਸ ਪੌਦੇ ਦੀ ਸਾਂਭ ਸੰਭਾਲ ਹੈਗੀ ਹੈ, ਡਿਊਟੀ ਸਾਡੀ ਸਾਰਿਆਂ ਦੀ ਉੱਥੋਂ ਸ਼ੁਰੂ ਹੁੰਦੀ ਹੈ
2: ਜੀ,
0: ਉਹਦੇ ਵਾਸਤੇ ਤੁਸੀਂ ਕੀ ਕਰਦੇ ਹੋ? ਜਿਹੜੇ ਪਲਾਂਟੇਸ਼ਨ ਕਰਵਾਉਂਦੇ ਹੈਗੇ ਹੋ, ਉਹਦੀ ਤੁਸੀਂ ਪਲਾਂਟ ਦੀ ਕਿਸ ਤਰ੍ਹਾਂ ਦੇਖਭਾਲ ਕਰਦੇ ਹੋ? ਐਸਐਮ ਸਿੰਘ ਜੀ, ਇਹ ਤੁਸੀਂ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ
1: ਸਾਹਿਬ, ਅਸੀਂ ਕੋਈ ਵੀ ਕੰਮ ਜਿਹੜਾ ਹੈਗਾ ਉਹ ਨਾਮ ਨਿਹਾਦ ਨਹੀਂ ਕਰਦੇ, ਲੋਕ ਦਿਖਾਵੇ ਵਾਸਤੇ ਨਹੀਂ ਕਰਦੇ ਹੈਗੇ। ਇੱਕ ਬਤੌਰ ਉਹਨੂੰ ਸਲੋਗਨ ਜਿਹੜਾ ਹੈਗਾ ਉਹਦੇ ਉੱਪਰ ਮਿੱਟੀ ਪਾਉਣ ਵਾਸਤੇ ਉਹਨੂੰ ਨਹੀਂ ਕਰਦੇ ਹੈਗੇ। ਅਸੀਂ ਉਹਨੂੰ ਕਹਿੰਦੇ ਹਾਂ ਕਿ ਇਹਦੀ ਜਿਹੜੀ ਰੂਪ ਰੇਖਾ ਜਿਹੜੀ ਇੰਨ ਬਿੰਨ ਬਣਾਈ ਗਈ ਹੈਗੀ ਹੈ ਉਹਦੇ 'ਤੇ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਅਮਲ ਕੀਤਾ ਜਾਵੇ। ਅਸੀਂ ਪੌਦੇ ਲਾਉਣ ਦੇ ਵਿੱਚ ਜਿੰਨਾ ਵਿਸ਼ਵਾਸ ਰੱਖਦੇ ਹੈਗੇ ਹਾਂ, ਪੌਦਿਆਂ ਨੂੰ ਜ਼ਿੰਦਾ ਰੱਖਣ ਦੇ ਵਿੱਚ ਵੀ ਉਨਾ ਹੀ ਵਿਸ਼ਵਾਸ ਰੱਖਦੇ ਹੈਗੇ ਹਾਂ। ਕਿਉਂ ਕਿ ਤਦ ਤੱਕ ਤੁਹਾਡਾ ਲਾਇਆ ਪੌਦਾ ਸਫਲ ਨਹੀਂ ਗਿਣਿਆ ਜਾਏਗਾ ਜਦ ਤੱਕ ਉਹ ਵੱਡਾ ਦਰਖਤ ਨਹੀਂ ਬਣ ਜਾਂਦਾ, ਔਰ ਘੱਟੋ ਘੱਟ ਉਹਦੀ ਜਿਹੜੀ ਹੈਗੀ ਹੈ ਸਰਵਾਈਵਲ ਜਿਹੜੀ ਰੇਸ਼ੋ ਹੈਗੀ ਹੈ, ਜਿੰਨੇ ਤੁਸੀਂ ਪਲਾਂਟ ਲਾਉਂਦੇ ਹੋ ਉਹ ਉਹਨਾਂ ਦੀ ਜਿਹੜੀ ਜੀਵੰਤ ਦਰ ਹੈਗੀ, ਉਹਨਾਂ ਦੀ ਜਿੰਦੇ ਰਹਿਣ ਦੀ ਦਰ ਜਿਹੜੀ ਹੈਗੀ ਹੈ, ਜੋ 90% ਨਹੀਂ ਮਤਲਬ ਵੀ ਹੁੰਦੀ, 100 ਚੋਂ 90 ਪੌਦਿਆਂ ਨੂੰ ਤੁਸੀਂ ਨਹੀਂ ਬਚਾਉਂਦੇ, ਤਾਂ ਮੈਂ ਸਮਝਦਾ ਕਿ ਤੁਹਾਡੇ ਜਿਹੜੇ ਯਤਨ ਨੇ ਉਹ ਸਾਰਥਕ ਨਹੀਂ ਗਿਣੇ ਜਾਂਦੇ ਹੈਗੇ।
0: ਬਹੁਤ ਵੱਡੀ ਗੱਲ ਹੈ ਸ਼ਰੋਤਾਓ ਕਿ ਜੋ ਚੀਜ਼ ਅਸੀਂ ਕਰੀਏ, ਜੋ ਜਿਸ ਤਰ੍ਹਾਂ ਹੁਣ ਅਸੀਂ ਇੱਥੇ ਇੱਕ ਪੇੜ ਮਾਂ ਕੇ ਨਾਮ ਇਸ ਮੁਹਿੰਮ ਦੀ ਗੱਲ ਕਰ ਰਹੇ ਹਾਂ, ਉਹਦੇ 'ਚ ਅਫਕੋਰਸ ਪੇੜ ਲਗਾਉਣ ਦੀ ਹੀ ਗੱਲ ਹੈ। ਅਸੀਂ ਲਗਾ ਕੇ ਉਹਦੀ ਸਾਂਭ ਸੰਭਾਲ ਨਹੀਂ ਕਰਾਂਗੇ ਤਾਂ ਸਾਡਾ ਜਿਹੜਾ ਮਕਸਦ ਹੈਗਾ ਸਾਡੀ ਧਰਤੀ ਮਾਂ ਪ੍ਰਤੀ ਉਹ ਪੂਰਾ ਨਹੀਂ ਹੋਏਗਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਸਾਰੇ ਸ਼ਰੋਤਾਵਾਂ ਨੂੰ ਕਿ ਜਿਹੜਾ ਸਾਡਾ ਇੱਕ ਪੇੜ ਮਾਂ ਕੇ ਨਾਮ ਇੱਕ ਮੋਬਾਈਲ ਐਪ ਵੀ ਬਣੀ ਹੋਈ ਹੈ, ਜਿਹੜੀ ਕਿ ਯੂਨੀਅਨ ਮਿਨਿਸਟਰ ਜਿਹੜੇ ਸਾਡੇ ਕਮਿਊਨੀਕੇਸ਼ਨ ਐਂਡ ਡਿਵੈਲਪਮੈਂਟ ਹੈਗੇ ਨੇ ਸ਼੍ਰੀ ਜੋਤਿਰਾਦਿੱਤਿਆ ਸਿੰਧੀਆ ਜੀ, ਉਹਨਾਂ ਵੱਲੋਂ ਇਹ ਲਾਂਚ ਕੀਤੀ ਗਈ ਸੀ। ਇਸ ਐਪ ਰਾਹੀਂ ਕੋਈ ਵੀ ਆਪਣਾ ਜਿਹੜਾ ਵਾਲੰਟੀਅਰ ਹੈਗਾ ਜੋ ਇਸ ਪੇੜ ਨੂੰ ਲਗਾਉਣਾ ਚਾਹੁੰਦਾ, ਇਹ ਆਪਣੀ ਐਪ ਨੂੰ ਡਾਊਨਲੋਡ ਕਰੋ ਆਪਣੇ ਮੋਬਾਈਲ ਵਿੱਚ,

0: ਉਹ ਗੂਗਲ ਜਿੱਥੋਂ ਤੁਹਾਨੂੰ ਸਭ ਨੂੰ ਪਤਾ, ਜਿੱਥੋਂ ਅਸੀਂ ਐਪ ਡਾਊਨਲੋਡ ਕਰਦੇ ਹਾਂ ਉੱਥੋਂ ਹੋ ਜਾਏਗੀ। ਇਹ ਪੇੜ ਮਾਂ ਕੇ ਨਾਮ ਹੀ ਇਸ ਦਾ ਨਾਮ ਹੈ ਐਪ ਦਾ। ਉਹਦੇ ਰਾਹੀਂ ਜਿੱਥੇ ਜਿੱਥੇ ਤੁਸੀਂ ਆਪਣੇ ਪੇੜ ਲਗਾਉਂਦੇ ਹੋ, ਤੁਸੀਂ ਉਹਨੂੰ ਟੈਗ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਪਤਾ ਰਹੇ ਕਿ ਇਹ ਕਿੱਥੇ ਹੈਗਾ, ਔਰ ਤੁਸੀਂ ਜਾ ਕੇ ਉਹਨੂੰ ਉਹਦੀ ਦੇਖਭਾਲ ਵੀ ਕਰ ਸਕਦੇ ਹੋ। ਇੱਕ ਐਸੀ ਐਪ ਡਿਵੈਲਪ ਕੀਤੀ ਗਈ ਹੈ ਜੋ ਜਿਹੜੇ ਵੀ ਲੋਕ ਪੇੜਾਂ ਨੂੰ, ਵਾਤਾਵਰਣ ਨੂੰ ਪਿਆਰ ਕਰਦੇ ਨੇ, ਉਹ ਅਗਰ ਇਸ ਐਪ ਦਾ ਇਸਤੇਮਾਲ ਕਰਨਗੇ ਤਾਂ ਜੋ ਉਹ ਪੇੜ ਲਗਾਉਣਗੇ ਉਹਨਾਂ ਦੀ ਦੇਖਭਾਲ ਬਹੁਤ ਅੱਛੀ ਤਰ੍ਹਾਂ ਕਰ ਸਕਣਗੇ। ਔਰ ਇੱਥੇ ਨਾਲ ਨਾਲ ਕਿਉਂਕਿ ਅਸੀਂ ਵਾਤਾਵਰਣ ਸੰਭਾਲ ਦੀ ਗੱਲ ਕਰ ਰਹੇ ਹਾਂ ਪੇੜ ਰਾਹੀਂ, ਜੋ ਇੱਕ ਮੁਹਿੰਮ ਹੈਗੀ ਇਹਦੇ ਰਾਹੀਂ, ਇਹਦੇ 'ਚ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਕਿ ਜੋ ਅਸੀਂ ਘਰ ਦੀ ਸਾਡਾ ਗਿੱਲਾ ਕੂੜਾ ਹੁੰਦਾ ਉਹਦੀ ਖਾਦ ਅਗਰ ਅਸੀਂ ਬਣਾ ਲਈਏ, ਔਰ ਘੱਟੋ ਘੱਟ ਜਿਹੜੇ ਸਾਡੇ ਗਲੀ ਮੁਹੱਲੇ ਦੇ ਵਿੱਚ ਪੇੜ ਲੱਗੇ ਹੋਏ ਨੇ ਉਹਦੀ ਸਾਂਭ ਸੰਭਾਲ ਵੀ ਕਰੀਏ ਉਹ ਵਾਲੀ ਖਾਦ ਪਾ ਕੇ, ਉਸ ਤੋਂ ਵੱਡਾ ਪੁੰਨ ਕੋਈ ਹੋਰ ਹੈ ਵੀ ਨਹੀਂ। ਵਿਸ਼ੇਸ਼ ਤੌਰ ਤੇ ਗਰਮੀਆਂ ਦੇ ਵਿੱਚ ਜਦੋਂ ਪਾਣੀ ਦੀ ਲੋੜ ਹੁੰਦੀ ਛੋਟੇ ਛੋਟੇ ਪੌਦਿਆਂ ਨੂੰ, ਇਹ ਛੋਟੇ ਛੋਟੇ ਪੌਦੇ ਹੀ ਵੱਡੇ ਹੋ ਕੇ ਜਦੋਂ ਪੇੜ ਬਣਦੇ ਨੇ ਉਸ ਤੇ ਆਗੇ ਜਿਹੜੀਆਂ ਚਿੜੀਆਂ ਬਹਿੰਦੀਆਂ ਨੇ ਆਪਣੇ ਆਲਣੇ ਬਣਾਉਂਦੀਆਂ ਨੇ, ਉਹ ਇੱਕ ਵੱਖਰਾ ਮਜ਼ਾ ਹੈ ਦੇਖਣ ਦਾ, ਉਹਨਾਂ ਨੂੰ ਸੁਣਨ ਦਾ, ਚਿੜੀਆਂ ਨੂੰ ਇੱਕ ਜ਼ਿੰਦਗੀ ਨੂੰ ਉਭਰਦੇ ਦੇਖਣ ਦਾ ਇੱਕ ਵੱਖਰਾ। ਜਿਸ ਤਰ੍ਹਾਂ ਛੋਟਾ ਜਿਹਾ ਪੇੜ ਵੀ ਅਸੀਂ ਲਗਾਉਂਦੇ ਹਾਂ ਉਹਦੇ ਛੋਟੇ ਛੋਟੇ ਕੌਂਪਲਾਂ ਫੁੱਟਦੀਆਂ ਨੇ, ਪੱਤੇ ਫੁੱਟਦੇ ਨੇ, ਸਾਨੂੰ ਬੜਾ ਅੱਛਾ ਲੱਗਦਾ, ਇੱਕ ਜੀਵਨ ਵੱਧਦਾ ਹੈਗਾ। ਇਹ ਜੀਵਨ ਨੂੰ ਵਧਾਉਣ ਵਿੱਚ ਸਾਡਾ ਸਭ ਦਾ ਬਹੁਤ ਰੋਲ ਹੋਣਾ ਚਾਹੀਦਾ ਤਾਂ ਕਿ ਅਸੀਂ ਇੱਕ ਜਿਹੜੀ ਵਾਤਾਵਰਨ ਜਿਹੜਾ ਸਾਨੂੰ ਇੰਨੀ ਜ਼ਿੰਦਗੀ ਦਿੰਦਾ ਉਹਦੀ ਸਾਂਭ ਸੰਭਾਲ ਵੀ ਕਰ ਸਕੀਏ। ਐਸ ਐਮ ਸਿੰਘ ਜੀ, ਤੁਹਾਨੂੰ ਮੈਂ ਚੀਜ਼ ਪੁੱਛਣਾ ਚਾਹਾਂਗਾ, ਤੁਸੀਂ ਬੜੀ ਅੱਛੀ ਗੱਲ ਦੱਸੀ ਕਿ ਜਿਹੜਾ ਖੱਡਾ ਪੁੱਟਣਾ ਹੁੰਦਾ ਹੈ ਦੋ ਤਿੰਨ ਦਿਨ ਪਹਿਲਾਂ ਪੁੱਟ ਲਈਦਾ ਹੈਗਾ ਤਾਂ ਕਿ ਉਹਦੇ 'ਚ ਆਕਸੀਜਨ ਜਿਹੜੀ ਹੈ ਉਹ ਕ੍ਰੀਏਟ ਹੋ ਜਾਵੇ। ਉਹਦੇ ਬਾਅਦ ਜਦੋਂ ਤੁਸੀਂ ਜਿਹੜੇ ਸਟੂਡੈਂਟਸ ਨਾਲ ਹੁੰਦੇ ਨੇ ਉਹਨਾਂ ਦੀ ਡਿਊਟੀਜ਼ ਲਗਾਉਂਦੇ ਹੋ ਕਿ ਉਹ, ਕਿਉਂਕਿ ਕਈ ਜਗ੍ਹਾ 'ਤੇ ਇਸ ਤਰ੍ਹਾਂ ਹੋ ਰਿਹਾ, ਪੰਜਾਬ ਦੇ ਵਿੱਚ ਵੀ ਕਈ ਸਕੂਲਸ ਨੇ ਆਪਣੇ ਸਟੂਡੈਂਟਸ ਦੇ ਨਾਮ 'ਤੇ ਪੇੜ ਲਗਾਏ ਨੇ ਔਰ ਉਹ ਉਹਨਾਂ ਦੀ ਸੇਵਾ ਉਸੇ ਤਰ੍ਹਾਂ ਕਰਦੇ ਨੇ, ਇਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਕਰਵਾਉਂਦੇ ਹੋ?
1: ਮਲਿਕ ਸਾਹਿਬ, ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੈਂ ਜਲੰਧਰ ਦੇ ਵਿੱਚ ਕੁਝ ਪਾਰਕਾਂ ਇਹੋ ਜਿਹੀਆਂ ਬਣਾਈਆਂ ਨੇ ਜਿਨ੍ਹਾਂ ਨੂੰ ਫਰੂਟ ਪਾਰਕਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈਗਾ। ਉੱਥੇ ਕੂੜੇ ਦੇ ਢੇਰ ਸੀ, ਉਹ ਕੂੜੇ ਦੇ ਢੇਰ ਚੁਕਵਾ ਕੇ ਉਹਨਾਂ ਨੂੰ ਪਾਰਕਾਂ ਦੇ ਤੌਰ 'ਤੇ ਵਿਕਸਿਤ ਕੀਤਾ ਗਿਆ ਹੈਗਾ। ਉਹਦੇ ਵਿੱਚ ਅਸੀਂ ਇਹ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਮ 'ਤੇ, ਆਪਣੇ ਬਜ਼ੁਰਗਾਂ ਦੇ ਨਾਮ 'ਤੇ, ਆਪਣੀ ਵਿਆਹ ਦੀ ਜਿਹੜੀ ਵਰ੍ਹੇਗੰਢ ਹੈਗੀ ਹੈ, ਜੇ ਤੁਸੀਂ ਉਹਦੇ ਵਿੱਚ ਆਪਣਾ ਇੱਕ ਪਲਾਂਟ ਲਗਾਓਗੇ ਤਾਂ ਸਾਨੂੰ ਬੜੀ ਖੁਸ਼ੀ ਹੋਏਗੀ। ਅਸੀਂ ਉਹਦੇ ਅੱਗੇ ਬਕਾਇਦਾ ਉਹਦੀ ਨੇਮ ਪਲੇਟ ਲਗਾਉਂਦੇ ਸੀਗੇ ਰੇਡੀਅਮ ਦੀ, ਜਿਹੜੀ ਰਾਤ ਨੂੰ ਵੀ ਚਮਕਦੀ ਸੀ ਕਿ ਇਹ ਪਲਾਂਟ ਕਿਸ ਵਿਅਕਤੀ ਨੇ ਲਾਇਆ ਗਿਆ, ਤਾਂ ਕਿ ਉਹ ਵਿਅਕਤੀ ਜਿਹੜਾ ਉਹ ਕਹਿੰਦਾ ਸੀ ਆਪਣੇ ਬੱਚਿਆਂ ਨੂੰ, ਇਹ ਭਾਈ ਪੌਦਾ ਜਿਹੜਾ ਇਸ ਪਾਰਕ ਦੇ ਵਿੱਚ ਮੈਂ ਲਗਾਇਆ ਹੈਗਾ। ਪਰ ਸਾਹਿਬ, ਇੱਕ ਚੀਜ਼ ਜਿਹੜੀ ਹੈ, ਤੁਸੀਂ ਪਿਛਲੇ ਕੁਝ ਸਮੇਂ ਤੋਂ ਅਖਬਾਰਾਂ ਦੇ ਵਿੱਚ ਲਗਾਤਾਰ ਮੇਰੇ ਜਿਹੜੇ ਇਸ ਮੁਹਿੰਮ ਦਾ ਜ਼ਿਕਰ ਆ ਰਿਹਾ ਹੈਗਾ, ਉਹ ਇਹ ਹੈ ਕਿ ਅਸੀਂ ਜਿਹੜਾ ਅਪ੍ਰੈਲ ਅਤੇ ਮਈ ਮਹੀਨਾ ਜਿਹੜਾ ਜੂਨ ਮਹੀਨਾ ਹੈਗਾ, ਇਹਨੂੰ ਜਲ ਮਹੀਨਿਆਂ ਦੇ ਤੌਰ 'ਤੇ ਜਿਹੜਾ ਹੈਗਾ ਉਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨੇ ਉਹ ਪੌਦੇ ਜਿਹੜੇ ਨੇ ਉਹਨਾਂ ਨੂੰ ਲਾਉਣ ਦੀ ਬਜਾਏ, ਜਿਹੜੇ ਪੌਦੇ ਮੁਰਝਾ ਰਹੇ ਨੇ ਸੜਕਾਂ ਦੇ ਕਿਨਾਰੇ, ਅਨਾਥ ਨੇ ਜੋ ਪੌਦੇ ਜਾਂ ਮੁਰਝਾ ਰਹੇ ਨੇ, ਉਹਨਾਂ ਨੂੰ ਛਬੀਲਾ ਜ ਅਸੀਂ ਲੋਕਾਂ ਨੂੰ ਪਾਣੀ ਪਿਆਉਣ ਵਾਸਤੇ ਮਨੁੱਖਾਂ ਦੇ ਲਾਉਂਦੇ ਹਾਂ, ਅਸੀਂ ਪੌਦਿਆਂ ਲਈ ਵੀ ਛਬੀਲਾਂ ਦਾ ਜਿਹੜਾ ਹੈਗਾ ਉਹ ਇੰਤਜ਼ਾਮ ਕਰੀਏ ਤਾਂ ਕਿ ਸਾਡਾ ਜਿਹੜਾ ਜੀਵਨ ਹੈਗਾ ਉਹਦੇ ਵਿੱਚ ਨਾ ਸਿਰਫ ਹਰਿਆਲੀ ਅਤੇ ਖੁਸ਼ਹਾਲੀ ਆਵੇ ਬਲਕਿ ਇਹ ਖੇੜਾ ਵੀ ਆਵੇ ਜਦੋਂ ਫੁੱਲ ਮਹਿਕਦੇ ਨੇ ਜਾਂ ਖਿੜਦੇ ਨੇ ਜਾਂ ਟਹਿਕਦੇ ਨੇ।
0: ਬਹੁਤ ਅੱਛੀ ਗੱਲ ਤੁਸੀਂ ਇਹ ਕਹੀ ਹੈ ਐਸਮ ਸਿੰਘ ਜੀ ਕਿ ਜਿਹੜੀਆਂ ਪੌਦੇ ਲਈ ਛਬੀਲਾਂ ਲਗਾਈਆਂ, ਅਸੀਂ ਉਹਨਾਂ ਨੂੰ ਨਰਚਰ ਕਰੀਏ, ਉਹਨਾਂ ਨੂੰ ਮਤਲਬ ਵੱਧਦਾ ਵੇਖੀਏ, ਬਹੁਤ ਅੱਛੀ ਗੱਲ ਹੈ। ਸ਼ਰੋਤਾਓ, ਤੁਹਾਨੂੰ ਵੀ ਅਸੀਂ ਇਹ ਜ਼ਰੂਰ ਅਪੀਲ ਕਰਨਾ ਚਾਹਾਂਗੇ, ਜਿੱਥੇ ਜਿੱਥੇ ਵੀ ਤੁਸੀਂ ਤੁਹਾਡੇ ਆਸ ਪਾਸ ਜਿਹੜਾ ਪੌਦੇ ਲੱਗੇ ਹੋਏ ਨੇ, ਪੇੜ ਲੱਗੇ ਹੋਏ ਨੇ, ਕੋਸ਼ਿਸ਼ ਕਰੋ, ਸ਼ੁਰੂ ਕਰੋ ਅੱਜ ਤੋਂ। ਅੱਜ ਵਾਤਾਵਰਨ ਦਿਵਸ ਵੀ ਹੈਗਾ, ਅੱਜ ਤੋਂ ਸ਼ੁਰੂ ਕਰੋ ਕਿ ਤੁਸੀਂ ਇਹਨਾਂ ਦੀ ਸੇਵਾ ਕਰੋ, ਇਹਨਾਂ ਨੂੰ ਵੱਧਿਆਂ ਵੇਖੋ, ਇਹਨਾਂ ਦੀ ਇਹਨਾਂ ਨੂੰ ਨਰਚਰ ਕਰੋ, ਇਹਨਾਂ 'ਚ ਪਾਣੀ ਦਿਓ। ਜਿਸ ਤਰ੍ਹਾਂ ਮੈਂ ਦੱਸੀਏ ਘਰੇ ਖਾਦ ਬਣਾ ਕੇ ਉਹ ਵੀ ਤੁਸੀਂ ਪਾ ਸਕਦੇ ਹੈਗੇ ਹੋ, ਅਦਰਵਾਈਜ਼ ਜਿਹੜਾ ਵੱਡਾ ਰੁੱਖ ਹੋ ਜਾਂਦਾ ਹੈ ਉਹਨੂੰ ਭਾਵੇਂ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ, ਨਾ ਹੀ ਜ਼ਿਆਦਾ ਖਾਦ ਦੀ ਲੋੜ ਪੈਂਦੀ ਹੈ, ਪਰ ਜਿਹੜੇ ਛੋਟੇ ਰੁੱਖ ਹੈਗੇ ਨੇ, ਜਿਹੜਾ ਨੇ ਹਲੇ ਰੁੱਖ ਬਣਨਾ ਹੈ, ਜਿਹੜੇ ਛੋਟੇ ਪੌਦੇ ਨੇ, ਤੁਸੀਂ ਉਹਨਾਂ ਦੀ ਸਾਂਭ ਸੰਭਾਲ ਵੀ ਕਰ ਸਕਦੇ ਹੋ। ਔਰ ਇਸ ਚੀਜ਼ 'ਚ ਇੱਕ ਜ਼ਰੂਰ ਇਹ ਅਸੀਂ ਸਭ ਨੇ ਕੋਸ਼ਿਸ਼ ਕਰਨੀ ਹੈ ਕਿ ਸਿਰਫ ਪੇੜ ਲਗਾਉਣਾ ਹੀ ਸਾਡਾ ਕੰਮ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਇਹ ਜਿਹੜੀ ਇਹ ਮੁਹਿੰਮ ਹੈਗੀ ਹੈ ਇੱਕ ਪੇੜ ਮਾਂ ਕੇ ਨਾਮ, ਅਸੀਂ ਮਾਂ ਨੂੰ ਸਤਿਕਾਰ ਦੇ ਰਹੇ ਹੈਗੇ ਹਾਂ। ਉਹਦੇ ਵਿੱਚ ਇਹ ਵੀ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜੇ ਫਲਾਂ ਵਾਲੇ ਹੈਗੇ ਨੇ ਪੇੜ ਹੈਗੇ ਨੇ ਜਾਂ ਮੈਡੀਸੀਨਲ ਪਲਾਂਟਸ ਨੇ, ਜਿਸ ਤਰ੍ਹਾਂ ਨਿੰਮ ਹੈਗਾ, ਇਸ ਤਰ੍ਹਾਂ ਦੇ ਪੇੜ ਲਗਾਓ ਤਾਂ ਕਿ ਜਿਹਦੀ ਛਾਂ ਵੀ ਹੋਵੇ, ਜੋ ਤੁਹਾਡੀ ਸਿਹਤ ਵੀ ਠੀਕ ਰੱਖੇ, ਨਾ ਸਿਰਫ ਤੁਹਾਡੀ ਬਲਕਿ ਜਿਹੜੇ ਤੁਹਾਡੇ ਆਸ ਪਾਸ ਲੋਕ ਹੋਰ ਰਹਿੰਦੇ ਨੇ ਉਹਨਾਂ ਦੀ ਸਿਹਤ ਵੀ ਉਹ ਵਾਧਾ ਕਰੇ, ਚੰਗੀ ਸਿਹਤ ਦੇਵੇ। ਹਰਜੋਤ, ਤੁਸੀਂ

0: ਕਿ ਪਲਾਨ ਸਾਡਾ ਕਿੱਦਾਂ ਕਿੱਦਾਂ ਨਹੀਂ
1: ਇਹੀ ਚਾਹੀਦਾ
0: ਜੀ
1: ਕਿ ਜਿਹੜੀ ਉਹ ਕਨੈਕਟੀਵਿਟੀ ਬਣਦੀ ਹੈ ਨਾ ਬੱਚੇ ਦੀ ਜਾਂ ਸਟੂਡੈਂਟ ਦੀ ਜਾਂ ਵੱਡਿਆਂ ਦੀ ਕਿ ਹਾਂ ਇਹ ਮੈਂ ਲਾਇਆ ਹੈਗਾ ਇਹਨੂੰ ਇਹਦੀ ਸੰਭਾਲ ਵੀ ਮੇਰਾ ਕੰਮ ਹੈਗਾ ਇਹੀ ਮੁਹਿੰਮ ਦਾ ਮਕਸਦ ਵੀ ਹੈਗਾ ਕਿ ਜਿੱਦਾਂ ਜਿਸ ਜਿਸ ਤਰ੍ਹਾਂ ਅਸੀਂ ਜੋ ਵੀ ਅਸੀਂ ਕੰਮ ਕਰੀਏ ਦੇਸ਼ ਵਾਸਤੇ ਕਰੀਏ ਆਪਣੇ ਸਮਾਜ ਵਾਸਤੇ ਕਰੀਏ ਆਪਣੇ ਵਾਸਤੇ ਅਸੀਂ ਕਰਦੇ ਹੀ ਹੈਗੇ ਹਾਂ ਇੱਥੇ ਮੈਂ ਸਾਰੇ ਸ਼ਰੋਤਾਵਾਂ ਨੂੰ ਜਾਣਕਾਰੀ ਇਹ ਵੀ ਦੇਣਾ ਚਾਹਾਂਗਾ ਕਿ 1 ਅਪ੍ਰੈਲ 2025 ਤੋਂ ਲੈ ਕੇ ਜਿਹੜਾ 28 ਨਵੰਬਰ 2025 ਦਾ ਸਮਾਂ ਸੀਗਾ ਟੋਟਲ ਮਿਲਾ ਕੇ ਸਿਰਫ ਮੈਂ ਤੁਹਾਨੂੰ ਹਲੇ ਪੰਜਾਬ ਦੀ ਗੱਲ ਦੱਸਦਾ ਜਿਹੜਾ ਏਕ ਪੇੜ ਮਾਂ ਕੇ ਨਾਮ ਦੇ ਹੇਠ ਜਿਹੜੇ ਪੰਜਾਬ ਵਿੱਚ ਪੇੜ ਲੱਗੇ ਨੇ ਉਹ 1.13 ਕਰੋੜ ਮਤਲਬ 1.13 ਕਰੋੜ ਪੇੜ ਇਸ ਮੁਹਿੰਮ ਹੇਠ ਲੱਗੇ ਨੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਵਿੱਚ ਜੋ ਸਭ ਤੋਂ ਜ਼ਿਆਦਾ ਪੇੜ ਲਗਾਏ ਗਏ ਨੇ ਉਹ ਲਗਾਏ ਗਏ ਨੇ ਉੱਤਰ ਪ੍ਰਦੇਸ਼ ਦੇ ਵਿੱਚ ਜੋ ਕਿ 42.10 ਕਰੋੜ ਪੇੜ ਲੱਗਿਆ ਉਸ ਦੇ ਵਿੱਚ ਟੋਟਲ ਜਿਹੜੇ ਸਾਰੇ ਪੂਰੇ ਦੇਸ਼ ਵਿੱਚ ਨੇ ਇਹਨਾਂ ਵਿੱਚ ਚੰਡੀਗੜ੍ਹ ਵੀ ਹੈਗਾ ਹਰਿਆਣਾ ਵੀ ਹੈਗਾ ਇਹ ਮੈਂ ਨਾਮ ਤਾਂ ਲੈ ਰਿਹਾ ਕਿਉਂਕਿ ਸਾਡੇ ਗੁਆਂਢੀ ਸੂਬਾ ਹੈਗਾ ਹਰਿਆਣਾ ਔਰ ਚੰਡੀਗੜ੍ਹ ਸਾਡੀ ਸਿਟੀ ਬਿਊਟੀਫੁਲ ਤਾਂ ਹੈ ਹੀ ਹੈ ਸਾਡੀ ਰਾਜਧਾਨੀ ਵੀ ਹੈ ਟੋਟਲ ਜੋ ਪਲਾਂਟੇਸ਼ਨ ਹੋਈ ਹੈ ਇਸ ਮੁਹਿੰਮ ਦੇ ਵਿੱਚ 113 ਕਰੋੜ ਪੇੜ ਲਗਾਏ ਨੇ ਸਾਡੇ ਦੇਸ਼ ਵਾਸੀਆਂ ਨੇ ਜਿਹਨਾਂ 'ਚ ਅਸੀਂ ਵੀ ਸ਼ਾਮਲ ਹਾਂ ਔਰ ਅਗਰ ਤੁਸੀਂ ਬਹੁਤ ਸਾਰੇ ਸ਼ਰੋਤੇ ਅਗਰ ਤੁਸੀਂ ਸ਼ਾਮਲ ਨਹੀਂ ਹੋ ਤਾਂ ਤੁਸੀਂ ਵੀ ਆਪ ਇਹਦੇ ਵਿੱਚ ਆਪਣੀ ਸ਼ਮੂਲੀਅਤ ਪਾਓ ਤਾਂ ਕਿ ਸਾਰੇ ਮਿਲ ਕੇ ਅਸੀਂ ਆਪਣੀ ਧਰਤੀ ਨੂੰ ਬਚਾ ਸਕੀਏ ਐਸਮ ਸਿੰਘ ਜੀ ਜੋ ਇੱਕ ਗੱਲ ਹੋਰ ਆਉਂਦੀ ਹੈਗੀ ਹੈ ਕਿ ਜਦੋਂ ਅਸੀਂ ਸਾਰੇ ਇਕੱਠੇ ਰਲ ਕੇ ਕੰਮ ਕਰਦੇ ਹਾਂ
0: ਜੀ
1: ਮੰਨ ਲਓ ਤੁਸੀਂ 10 ਬੰਦੇ ਲੈ ਕੇ ਜਾਂ 20 ਬੰਦੇ ਲੈ ਕੇ ਜਦੋਂ ਪਲਾਂਟੇਸ਼ਨ ਕਰਦੇ ਹੈਗੇ ਹੋ ਉਹਨੂੰ ਮਲਟੀਪਲਾਈ ਕਰਨ ਵਾਸਤੇ ਕੀ ਤੁਸੀਂ ਆਪਣੇ ਸਟੂਡੈਂਟਸ ਨੂੰ ਇਹ ਸੰਦੇਸ਼ ਦਿੰਦੇ ਹੋ ਨੌਜਵਾਨਾਂ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਗੇਟਿਡ ਕਮਿਊਨਿਟੀਜ਼ ਹੈਗੀਆਂ ਨੇ ਜਾਂ ਪਾਰਕ ਹੈਗੇ ਨੇ ਉਹਨਾਂ ਵਿੱਚ ਵੀ ਤੁਸੀਂ ਜਾ ਕੇ ਬੜੇ ਲੋਕਾਂ ਨੂੰ ਦੱਸਿਆ ਹੈ ਉੱਥੇ ਪਲਾਂਟੇਸ਼ਨ ਕੀਤੀ ਹੈ ਕੀ ਉਹ ਸਾਰੇ ਲੋਕ ਅੱਗੇ ਆਉਂਦੇ ਨੇ ਉਹਨੂੰ ਉਹਦੀ ਸੰਭਾਲ ਵਾਸਤੇ
0: ਜੀ ਬਿਲਕੁਲ ਆਉਂਦੇ ਨੇ ਬਹੁਤ ਸਾਰੇ ਲੋਕ ਇਸ ਗੱਲ ਦਾ ਸਵਾਗਤ ਵੀ ਕਰਦੇ ਨੇ ਮੈਂ ਤੁਹਾਨੂੰ ਇੱਕ ਹੋਰ ਜਿਹੜਾ ਤੱਥ ਹੈਗਾ ਉਹ ਇਹ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾਲ ਰਲ ਕੇ ਅਸੀਂ ਪਿਛਲੇ 2-3 ਸਾਲਾਂ ਦੇ ਵਿੱਚ ਭੋਗਪੁਰ ਤੋਂ ਲੈ ਕੇ ਦਸੂਹੇ ਤੱਕ ਜੋ ਸੈਂਟਰਲ ਵਰਜ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਨੇ ਉਹ ਛੋਟੇ ਪਲਾਂਟਸ ਜਿਹੜੇ ਹੈਗੇ ਨੇ ਉਹ ਹਰਿਆਲੀ ਵਾਸਤੇ ਲਗਾਏ ਹੈਗੇ ਨੇ
1: ਬਹੁਤ ਅੱਛੀ ਗੱਲ ਹੈ
0: ਔਰ ਇਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਉਤਸ਼ਾਹ ਜਿਹੜਾ ਹੈਗਾ ਉਹ ਦੇਖਣ ਵਾਲਾ ਬਣਦਾ ਸਾਨੂੰ ਸਟੂਡੈਂਟਸ ਨੂੰ ਮੋਟੀਵੇਟ ਕਰਨ ਵਾਸਤੇ ਕੋਈ ਬਹੁਤੀ ਲੰਬੀ ਚੌੜੀ ਜੱਦੋਜਹਿਦ ਜਿਹੜੀ ਉਹ ਨਹੀਂ ਕਰਨੀ ਪੈਂਦੀ ਜਦੋਂ ਉਹਨਾਂ ਨੂੰ ਇੱਕ ਵਾਰੀ ਇਹ ਸਮਝਾ ਦਿੱਤਾ ਜਾਂਦਾ ਅਤੇ ਉਹ ਮਤਲਬ ਇਸ ਗੱਲ ਨੂੰ ਰਿਲੀਜੀਅਸਲੀ ਫੋਲੋ ਕਰਦੇ ਨੇ ਕਿ ਨਹੀਂ ਬਈ ਇਹ ਸਮੇਂ ਦੀ ਲੋੜ ਹੈ ਇਹ ਅਖੌਤੀ ਕੋਈ ਨਾਰਾ ਨਹੀਂ ਹੈ ਜਿਹਨੂੰ ਅਸੀਂ ਇੱਕ ਵਾਰੀ ਕਰਨਾ ਅਤੇ ਸਾਡਾ ਜਿਹੜਾ ਕੰਮ ਹੈਗਾ ਉਹ ਖਤਮ ਹੋ ਜਾਏਗਾ ਇੱਕ ਨਿਰੰਤਰ ਪ੍ਰਕਿਰਿਆ ਹੈਗੀ ਹੈ ਜਿਹਨੂੰ ਅਸੀਂ ਕਰਦੇ ਰਹਿਣਾ ਹੈਗਾ ਔਰ ਇਹਨੂੰ ਜ਼ਿੰਦਾ ਰੱਖਣਾ ਹੈਗਾ ਤਾਂ ਕਿ ਜਿਹੜੀ ਮਾਂ ਧਰਤੀ ਹੈ ਉਹ ਖੂਬਸੂਰਤ ਬਣੇ ਸੁੰਦਰ ਬਣੇ ਹਰਿਆਲੀ ਭਰੀ ਹਰੀ ਭਰੀ ਬਣੇ ਸਵੱਛ ਬਣੇ ਔਰ ਇਹਦੇ ਵਿੱਚ ਇੰਨੇ ਕੁ ਜਿਹੜੇ ਪਲਾਂਟਸ ਨੇ ਉਹ ਫਲਾਂ ਵਾਲੇ ਵੀ ਲੱਗਣ ਕਿ ਇਹਦੇ ਵਿੱਚ ਨਾ ਸਿਰਫ ਮਨੁੱਖ ਹੀ ਮਤਲਬ ਜ਼ਿੰਦਾ ਰਹਿਣ ਬਲਕਿ ਪਸ਼ੂਆਂ ਵਾਸਤੇ ਪੰਛੀਆਂ ਵਾਸਤੇ ਜਿਹੜੇ ਫਲ ਨੇ ਉਹ ਵੀ ਜਿਹੜੇ ਉਹਨਾਂ ਵੱਲ ਵਾਸਤੇ ਲਾਹੇਵੰਦ ਹੋਣ ਉਹਨਾਂ ਦੀ ਖੁਰਾਕ ਜਿਹੜੀ ਹੈਗੀ ਹੈ ਉਹ ਸਿੱਧ ਹੁਣ ਮੈਨੂੰ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀਆਂ 2-3 ਸਤਰਾਂ ਜਿਹੜੀਆਂ ਨੇ ਬੜੀਆਂ ਟੁੰਬਵੀਆਂ ਜਿਹੜੀਆਂ ਨੇ ਉਹ ਇਸ ਓਕੇਜ਼ਨ 'ਤੇ ਮੈਂ ਸਰੋਤਿਆਂ ਦੇ ਸਨਮੁੱਖ ਹਾਜ਼ਰ ਕਰਨਾ ਚਾਹਾਂਗਾ ਉਹ ਸੀਗਾ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਂਗਣ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ ਕੁਝ ਰੁੱਖ ਯਾਰਾਂ ਵਰਗੇ ਲੱਗਦੇ ਚੁੰਮਾਂ 'ਤੇ ਗੱਲ ਆਵਾਂ ਇਹਦੇ ਵਿੱਚ ਉਹਨਾਂ ਨੇ ਸਮੂਹ ਪਰਿਵਾਰ ਨੂੰ ਹੀ ਜਿਹੜਾ ਹੈਗਾ ਉਹ ਸ਼ਾਮਿਲ ਕੀਤਾ ਹੈਗਾ ਕਿ ਰੁੱਖਾਂ ਦੀ ਜਿਹੜੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੀ ਇੰਪੋਰਟੈਂਸ ਹੈ ਸਾਡਾ ਜਿਹੜਾ ਭਵਿੱਖ ਹੈਗਾ ਉਹ ਰੁੱਖਾਂ 'ਤੇ ਕਿੰਨਾ ਨਿਰਭਰ ਹੈਗਾ ਗਲੋਬਲ ਵਾਰਮਿੰਗ ਨੂੰ ਜਿਹੜਾ ਹੈਗਾ ਰੁੱਖ ਲਾਉਣ ਦੇ ਨਾਲ ਹੀ ਘੱਟ ਕੀਤਾ ਜਾ ਸਕਦਾ ਹੈਗਾ ਪਲਾਸਟਿਕ ਦੀ ਵਰਤੋਂ ਜਿਹੜੀ ਹੈਗੀ ਆ ਉਹਨੂੰ ਘੱਟ ਕੀਤਾ ਜਾਣਾ ਚਾਹੀਦਾ ਰਿਨਿਊਏਬਲ ਐਨਰਜੀ ਜਿਹੜੀ ਹੈਗੀ ਹੈ ਉਹ 'ਤੇ ਜ਼ਿਆਦਾ ਜਿਹੜਾ ਹੈਗਾ ਉਹ ਜ਼ੋਰ ਦੇਣਾ ਚਾਹੀਦਾ ਤਾਂ ਕਿ ਜਿਹੜੇ ਵਿਕਲਪਿਤ ਜਿਹੜੇ ਊਰਜਾ ਦੇ ਜਿਹੜੇ ਸਾਧਨ ਨੇ ਜਾਂ ਜਿਹੜੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਦੇ ਵਿੱਚ ਸਹਾਈ ਸਿੱਧ ਹੋ ਸਕਦੇ ਨੇ ਸਹਾਇਕ ਹੋ ਸਕਦੇ ਨੇ ਸਾਨੂੰ ਉਹਨਾਂ 'ਤੇ ਜ਼ਰੂਰ ਨਜ਼ਰਸਾਨੀ ਕਰਨੀ ਚਾਹੀਦੀ ਹੈਗੀ ਹੈ ਔਰ ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਇੱਕ ਚੰਗੀ ਆਦਤ ਦੇ ਤੌਰ 'ਤੇ ਹੈਗਾ ਉਹਨੂੰ ਅਪਣਾਉਣਾ ਚਾਹੀਦਾ ਹੈਗਾ ਸਾਰਿਆਂ ਨੂੰ

0: ਅਪੀਲ ਕਿ ਜੋ ਅੱਜ ਦਾ ਵਾਤਾਵਰਨ ਦਿਵਸ ਹੈ ਉਹਨੂੰ ਸਿਰਫ ਅੱਜ ਦੇ ਦਿਨ ਤੱਕ ਹੀ ਜਿਹੜਾ ਉਹ ਸੀਮਤ ਨਾ ਰੱਖਿਆ ਜਾਵੇ, ਬਲਕਿ ਇਹਨੂੰ ਇੱਕ ਅੱਛੀ ਆਦਤ ਜਿਹੜੀ ਹੈਗੀ ਹੈ ਉਹ ਬਣਾਇਆ ਜਾਵੇ, ਇੱਕ ਚੰਗੇ ਸ਼ਹਿਰੀ ਦਾ, ਇੱਕ ਚੰਗੇ ਨਾਗਰਿਕ ਦਾ, ਇੱਕ ਸੁਚੇਤ ਨਾਗਰਿਕ ਦਾ, ਇੱਕ ਨੈਤਿਕ ਅਤੇ ਇੱਕ ਵੈਸ਼ਵਿਕ ਫਰਜ਼ ਜਿਹੜਾ ਹੈਗਾ ਉਹਦੇ ਤੌਰ 'ਤੇ ਜਿਹੜਾ ਹੈਗਾ ਆਪਾਂ ਇਹਨੂੰ ਅਪਣਾਈਏ, ਤਾਂ ਜੋ ਆਪਾਂ ਆਪਣੀ ਜਿਹੜੀ ਆਉਣ ਵਾਲੀ ਭਵਿੱਖ ਹੈਗਾ, ਸਾਡੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਵਾਸਤੇ ਅਸੀਂ ਇੱਕ ਰੋਲ ਮਾਡਲ ਦਾ ਕੰਮ ਕਰੀਏ, ਤਾਂ ਕਿ ਉਹ ਕਹਿਣ ਕਿ ਸਾਡੇ ਪੁਰਖੇ ਜਿਹੜੇ ਹੈਗੇ ਨੇ ਸਾਡੇ ਵਾਸਤੇ ਬੰਜਰ ਜ਼ਮੀਨ ਜਿਹੜੀ ਹੈਗੀ ਹੈ ਉਹ ਨਹੀਂ ਛੱਡ ਕੇ ਗਏ, ਸਾਡੇ ਵਾਸਤੇ ਇੱਕ ਹਰੀ ਭਰੀ ਫੁੱਲਾਂ ਫਲਾਂ ਲੱਦੀ ਧਰਤੀ ਜਿਹੜੀ ਹੈਗੀ ਹੈ, ਮਹਿਕ ਦੀ ਧਰਤੀ ਜਿਹੜੀ ਹੈ ਉਹ ਛੱਡ ਕੇ ਗਏ।
1: ਬਹੁਤ ਅੱਛੀ ਗੱਲ ਕਹੀ ਤੁਸੀਂ, ਬੰਜਰ ਜ਼ਮੀਨ ਛੱਡ ਕੇ ਨਹੀਂ ਜਾਣੀ, ਅਸੀਂ ਇੱਕ ਫਲਦੀ ਫੁੱਲਦੀ ਜ਼ਮੀਨ ਛੱਡ ਕੇ ਜਾਣੀ। ਦੋਸਤੋ, ਇਸ ਪ੍ਰੋਗਰਾਮ ਦੇ ਅਖੀਰ 'ਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੋ ਆਪਣੀ ਮਾਂ ਨੂੰ ਕਰਦੇ ਨੇ ਪਿਆਰ, ਉਹ ਪੇੜ ਲਗਾਉਣ ਤੋਂ ਕਿਵੇਂ ਕਰਨਗੇ ਇਨਕਾਰ। ਸੋ ਦੋਸਤੋ, ਆਪਣੀ ਮਾਂ ਦੇ ਨਾਮ ਇੱਕ ਪੇੜ ਜ਼ਰੂਰ ਲਗਾਓ, ਜੋ ਨਾ ਸਿਰਫ ਸਾਡੀ ਮਾਂ ਪ੍ਰਤੀ ਸਨਮਾਨ ਹੋਵੇਗਾ, ਇੱਕ ਸਤਿਕਾਰ ਹੋਵੇਗਾ, ਬਲਕਿ ਪੂਰੇ ਭਾਰਤ ਦੀ ਮਾਂ, ਧਰਤੀ ਮਾਂ ਦੀ ਸਿਹਤ ਸੰਭਾਲ ਲਈ ਵੀ ਕੰਮ ਕਰੇਗਾ, ਕਿਉਂਕਿ ਜੇਕਰ ਮਾਂ ਹੈ ਤਾਂ ਹੀ ਅਸੀਂ ਬੱਚੇ ਹਾਂ। ਇਸ ਦੇ ਨਾਲ ਹੀ ਇਹ ਵਿਸ਼ੇਸ਼ ਚਰਚਾ ਅਸੀਂ ਖਤਮ ਕਰਦੇ ਹਾਂ। ਐਸਐਮ ਸਿੰਘ ਜੀ ਔਰ ਹਰਜੋਤ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਸਾਡੇ ਸਟੂਡੀਓ 'ਚ ਆਏ ਔਰ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਬਾਰੇ ਗੱਲਬਾਤ ਕੀਤੀ।
0: ਧੰਨਵਾਦ ਜੀ ਵਾਲੀ ਸਾਹਿਬ, ਬਹੁਤ ਬਹੁਤ।
1: ਛੇਤੀ ਹੀ ਦੋਸਤੋ ਤੁਹਾਡੇ ਨਾਲ ਫਿਰ ਤੋਂ ਰੂਬਰੂ ਹੋਵਾਂਗੇ ਵਾਤਾਵਰਨ ਦੀ ਸੰਭਾਲ ਸੰਬੰਧੀ ਭਾਰਤ ਸਰਕਾਰ ਦੀ ਇੱਕ ਹੋਰ ਯੋਜਨਾ ਮਿਸ਼ਨ ਲਾਈਫ ਬਾਰੇ ਜਾਣਕਾਰੀਆਂ ਲੈ ਕੇ। ਜੈ ਹਿੰਦ।

0: ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਤੁਸੀਂ ਸੁਣ ਰਹੇ ਸੀ ਖੇਤਰੀ ਸਮਾਚਾਰ ਇਕਾਈ ਤੇ ਆਕਾਸ਼ਵਾਣੀ ਜਲੰਧਰ ਦੀ ਇੱਕ ਵਿਸ਼ੇਸ਼ ਪੇਸ਼ਕਸ਼ ਏਕ ਪੇੜ ਮਾਂ ਕੇ ਨਾਮ।
1: ਹੁਣੇ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਖਾਸ ਲੜੀ ਤਹਿਤ ਪ੍ਰੋਗਰਾਮ ਇੱਕ ਰੁੱਖ ਮਾਂ ਦੇ ਨਾਂ ਸਾਡੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਇਸ ਵੇਲੇ ਸਵੇਰ ਦੇ 9:28 ਹੋ ਰਹੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।

ਹੁਣ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਸਮਾਂ ਲਾਓ ਸਵੇਰ ਦੇ 10 ਵਜੇ ਨੇ ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦੇ ਦੌਰੇ ਤੇ ਹੋਣਗੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗ ਆਸਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਆਯੂਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ 2 ਮਾਹੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਸੰਵਿਧਾਨਕ ਮਾਹਿਰ ਸੁਭਾਸ਼ ਸੀ ਕਸ਼ਯਪ ਦਾ ਕੱਲ੍ਹ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਦੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ, ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਚੌਗਿਰਦੇ ਪੱਖੀ ਬਣਾਉਣ ਦੀ ਅਪੀਲ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ ਨੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ, ਜਾਇਜ਼ ਮੰਗਾਂ 'ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ। ਅਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਖੇਡਾਂ 'ਚ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਪੇਸ਼ ਕਰ ਰਹੇ ਹਾਂ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜਰੀ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 10:30 ਹੋ ਚੁੱਕੇ ਨੇ ਜੀ। ਹੁਣ ਅੱਜ ਦਾ ਇਹ ਹਿੰਦੀ ਜ਼ਾਇਕਾ ਪ੍ਰੋਗਰਾਮ ਲੈ ਕੇ ਮਾਫੀ ਚਾਹੁੰਦੇ ਹਾਂ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ। ਅਤੇ ਇਸ ਪ੍ਰੋਗਰਾਮ 'ਚ ਸਾਡੇ ਸਰੋਤੇ ਸਾਨੂੰ ਫੋਨ ਕਰਦੇ ਨੇ ਅਤੇ ਉਹਨਾਂ ਦੀ ਫਰਮਾਇਸ਼ 'ਤੇ ਅਸੀਂ ਪੰਜਾਬੀ ਗੀਤ ਉਹਨਾਂ ਨੂੰ ਸੁਣਵਾਉਂਦੇ ਹਾਂ। ਅਤੇ ਨੰਬਰ ਹੈ ਜੀ 0175422494। ਇਸ ਨੰਬਰ 'ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਆਪਣੀ

0: ਹਾਂਜੀ ਇਸ ਵੇਲੇ ਸਾਡੇ ਨਾਲ ਇੱਕ ਸਰੋਤਾ ਨੇ ਜੀ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹੈਲੋ,
1: ਹੈਲੋ ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸੁਖਦੇਵ ਸਿੰਘ ਬੋਲ ਰਿਹਾ ਜੀ, ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ, ਅਤੇ ਕਿਹੜਾ ਗੀਤ ਸੁਣਨਾ ਚਾਹੋਗੇ ਜੀ?
1: ਗੀਤ ਮੈਡਮ ਜੀ ਕਮਲ ਹੀਰ ਦਾ ਕੋਈ ਵੀ ਸੁਣਾ ਦੇ।
0: ਠੀਕ ਹੈ ਜੀ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਹਾਂਜੀ, ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜੇਕਰ ਸਾਡਾ ਦੂਸਰਾ ਨੰਬਰ ਹੈ ਜਿਹੜਾ ਨਹੀਂ ਲੱਗ ਰਿਹਾ ਤਾਂ ਤੁਸੀਂ 0175-22-92-394 'ਤੇ ਵੀ ਸਾਨੂੰ ਫੋਨ ਕਰ ਸਕਦੇ ਹੋ। ਹੈਲੋ ਹੈਲੋ
2: ਹੈਲੋ ਨਮਸਕਾਰ ਜੀ।
1: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
2: ਮੈਂ ਰਾਕੇਸ਼ ਕੁਮਾਰ ਬੋਲਦਾ ਜੀ, ਮਲੇਰਕੋਟਲੇ ਤੋਂ।
1: ਠੀਕ ਹੈ ਜੀ, ਰਾਕੇਸ਼ ਕੁਮਾਰ ਜੀ, ਕਿਹੜਾ ਗੀਤ ਸੁਣਨਾ ਚਾਹੋਗੇ?
2: ਸੁਰਿੰਦਰ ਕੌਰ ਦਾ ਸੁਣਾ ਰਹੇ।
1: ਠੀਕ ਹੈ ਜੀ, ਸੁਣਵਾ ਰਹੇ ਹਾਂ ਜੀ ਤੁਹਾਡੀ ਫਰਮਾਇਸ਼ 'ਤੇ ਇਹ ਗੀਤ।

0: ਹਾਂਜੀ, ਇਸ ਵੇਲੇ ਸਾਡੇ ਸਰੋਤੇ ਜੁੜੇ ਨੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ, ਤੇ ਸੁਣਦੇ ਹਾਂ ਸਾਡੇ ਅਗਲੇ ਸਰੋਤੇ ਕਿਹੜੇ ਸਾਡੇ ਨਾਲ ਆਏ ਨੇ। ਹੈਲੋ ਹੈਲੋ,
1: ਭੈਣ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲੋ ਜੀ?
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹੈ ਨਵੀਂ ਵਾਸੀ ਪਿੰਡ ਤੋਂ ਬੋਲਦਾ ਜੀ। ਮੇਰਾ ਪਿੰਡ ਹੈ ਘੜਿਆਣਾ ਜੀ, ਡਿਸਟ੍ਰਿਕਟ।
0: ਠੀਕ ਹੈ ਜੀ, ਕਿਹੜਾ ਗੀਤ ਸੁਣਨਾ ਜੀ ਤੁਸੀਂ?
1: ਮੈਂ ਸਰਬਜੀਤ ਚੀਮਾ ਦਾ ਸੁਣਨਾ ਜੀ, ਉਹ ਸੁਣਾ ਦੇ ਜੀ। ਤੇ ਮੇਰਾ 28-5 ਨੂੰ ਫੋਨ ਮਿਲਿਆ ਸੀ, ਮੈਂ ਦੱਸਣਾ ਚਾਹੁੰਦਾ ਜੀ ਤੁਹਾਨੂੰ ਜੀ।
0: ਬਿਲਕੁਲ ਜੀ, ਤੁਹਾਡੀ ਸਾਰਿਆਂ ਦੀ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ, ਇਹੀ ਉਮੀਦ ਨਾਲ ਸਾਰਿਆਂ ਦੇ ਫੋਨ ਹੈ ਜਿਹੜੇ ਉਹ ਚੱਕਦੇ ਆ ਕਿ ਤੁਸੀਂ
1: ਹਾਂਜੀ ਭੈਣ ਜੀ,
0: ਇੱਕ ਹਫ਼ਤੇ ਬਾਅਦ ਹੀ ਲਾ ਰਹੇ ਹੋ ਜੀ?
1: ਅਸੀਂ ਕਾਪੀ 'ਚ ਡੈਰੀ 'ਤੇ ਲਿਖਦੇ ਹਾਂ ਜੀ।
0: ਹਾਂ ਬਿਲਕੁਲ ਜੀ, ਧੰਨਵਾਦ
1: ਠੀਕ
0: ਜੀ
1: ਹੈ ਜੀ।
0: ਤੁਹਾਡਾ ਬਹੁਤ ਬਹੁਤ ਇਮਾਨਦਾਰੀ ਲਈ।
2: ਪੰਜਾਬ ਦੇ ਗੀਤਾਂ ਦੇ ਬੋਲ ਤੇ ਪੰਜਾਬ ਦੇ ਢੋਲ ਤੇ ਸਾਰੀ ਦੁਨੀਆ ਨੱਚਦੀ ਹੈ। ਪੰਜਾਬ ਦੀਆਂ ਸਿਫਤਾਂ ਸਰਬਜੀਤ ਚੀਮਾ

ਹਾਂਜੀ ਸਰੋਤੇ, ਹੁਣੇ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਹੈਲੋ ਫਰਮਾਇਸ਼। ਜਾਂਦੇ ਜਾਂਦੇ ਇੱਕ ਬੇਨਤੀ ਤੁਹਾਨੂੰ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਫੋਨ ਕੀਤਾ, ਇਮਾਨਦਾਰੀ ਨਾਲ ਹਫ਼ਤੇ ਬਾਅਦ ਫੋਨ ਜਿਹੜਾ ਪ੍ਰੋਗਰਾਮ 'ਚ ਕਰਿਆ ਕਰੋ, ਤਾਂ ਕਿ ਬਾਕੀ ਨੂੰ ਵੀ ਜਿਹੜਾ ਮੌਕਾ ਮਿਲੇ ਔਨ ਏਅਰ ਜਾਣ ਦਾ। ਸੋ ਉਮੀਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਵੀ ਕੀਤੇ ਨੇ ਇਮਾਨਦਾਰੀ ਨਾਲ ਕੀਤੇ ਹੋਣਗੇ ਅਤੇ ਅੱਗੇ ਤੋਂ ਵੀ। ਸੋ ਇਸ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ।

0: कार तो काम करो, वादू तनखा बस एक क्लिक ते, वाजी वाह।
1: फसी।
2: अनजान लिंकां ते क्लिक ना करो। आरबीआई कहंदा है
3: जानकार बनो, सुचेत रहो।
4: FMN 100.2 MHz ਤੇ ਲਾਈਵ ਸਟ੍ਰੀਮਿੰਗ ਜਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਵੇਰ ਦੇ ਠੀਕ 11 ਵਜੇ ਨੇ। ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਤੇ ਦਮਨ ਦੇ ਦੌਰੇ ਤੇ ਹੋਣਗੇ। ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਵਿਸ਼ਵ ਯੋਗ ਆਸਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਆਯੂਸ਼ ਮੰਤਰਾਲੇ ਦੀ ਯੋਗ 365 ਮੁਹਿੰਮ ਦੇ ਆਲਮੀ ਰਾਜਦੂਤ ਬਣਨ ਦਾ ਸੱਦਾ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੀ 2 ਮਾਹੀ ਮੁਦਰਾ ਨੀਤੀ ਦਾ ਐਲਾਨ ਕਰੇਗਾ। ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਤੇ ਸੰਵਿਧਾਨਕ ਮਾਹਰ ਸੁਭਾਸ਼ ਸੀ ਕਸ਼ਯਪ ਦਾ ਕੱਲ੍ਹ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਭਰੋਸੇਯੋਗ ਭਾਈਵਾਲ ਦੱਸਿਆ, ਕਿਹਾ ਅਮਰੀਕਾ ਦਾ ਦਬਾਅ ਭਾਰਤ ਰੂਸ ਸੰਬੰਧਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਪੰਜਾਬ

0: ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਚੌਗਿਰਦੇ ਪੱਖੀ ਬਣਾਉਣ ਦੀ ਅਪੀਲ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਦਿੱਤੇ ਨੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੁਲਾਕਾਤ, ਜਾਇਜ਼ ਮੰਗਾਂ ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ।
1: ਕੁਦਰਤ ਤਾਂ ਨਿਰੰਕਾਰ ਹੈ, ਆਕਾਰ 'ਚ ਤਾਂ ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ। ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
0: ਸਮਾਂ ਸਵੇਰ ਦੇ 11:03 ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ, ਅਤੇ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਮੋਨਿਕਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ, ਅਤੇ ਆਪਣੀਆਂ ਫਰਮਾਇਸ਼ਾਂ ਤੁਸੀਂ ਸਾਨੂੰ ਭੇਜਣੀਆਂ ਨੇ ਵਟਸਐਪ 'ਤੇ ਮੈਸੇਜ ਕਰਕੇ। ਸਾਡਾ ਵਟਸਐਪ ਨੰਬਰ ਹੈ 9465006268। ਜੀ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9465002668। ਇਸ ਨੰਬਰ 'ਤੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ ਲਿਖ ਕੇ ਸਾਨੂੰ ਭੇਜ ਸਕਦੇ ਹੋ, ਅਤੇ ਨਾਲ ਹੀ ਤੁਸੀਂ ਲਿਖਣਾ ਹੈ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ। ਅਤੇ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਸਭ ਤੋਂ ਪਹਿਲੀ ਫਰਮਾਇਸ਼ ਜਿਹੜੀ ਸਾਨੂੰ ਭੇਜੀ ਹੈ ਉਹਦੇ ਲਈ ਮੈਸੇਜ ਕੀਤਾ ਹੈ ਪਿੰਡ ਭੋਜੋ ਵਾਲੀ ਨੇੜੇ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਭਗਵੰਤ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ ਅਤੇ ਰਵਰੀਤ ਕੌਰ ਹੋਰਾਂ ਨੇ। ਪਿੰਡ ਚੋਹਲ ਦਾ ਬਾਗਪਤ ਤੋਂ ਸੰਜੇ ਢੀਂਗੀਆ, ਨਮਨ ਅਤੇ ਅਪਾਰ ਢੀਂਗੀਆ, ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ, ਨਿਕਾਲਾ ਤੋਂ ਬਿੰਦਰ ਸਿੰਘ, ਚਮਕੌਰ ਸਿੰਘ, ਜੁਮਾ ਮੀਰ, ਭੋਲਾ ਖਾਨ, ਜਗਰਾਓਂ ਤੋਂ ਬੂਟੀ ਰਾਮ, ਵਿਕਾਸ ਕੁਮਾਰ, ਸੰਜਨਾ, ਅੰਕਿਤ ਕੁਮਾਰ, ਸਿਮਰਨ ਅਤੇ ਲੋਹਾਨੀ ਵਾਲ ਫੈਮਲੀ, ਪਿੰਡ ਦੇ ਡਾਕਖਾਨਾ ਨੀਮਨਾਬਾਦ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਇਹ ਮੈਸੇਜ ਕੀਤਾ ਹੈ GTB ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਭੇਜਣ ਵਾਲੇ ਨੇ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹਿਨਾ, ਸ਼ਕੀਲਾ, ਜਾਸਮੀਨ, ਰਜੀਆ ਸੁਲਤਾਨਾ, ਅਖਤਰ ਅੰਸਾਰੀ, ਸੂਰਜ, ਮੁਹੰਮਦ ਜਾਵੇਦ ਅੰਸਾਰੀ ਅਤੇ ਇਹਨਾਂ ਦੇ ਹੋਰ ਸਾਥੀ। ਭਾਟਾਪਾਰਾ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ ਅਤੇ ਪਾਇਲ ਜੋਸ਼ੀ, ਨਾਭਾ ਰੋਟੀ ਪੁਲ ਤੋਂ ਗਗਨ ਪ੍ਰਜਾਪਤੀ, ਅੰਸ਼ੂ, ਦੇਵਰਤ, ਕਲਾ, ਚਰਨਜੀਤ, ਪੂਜਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਪਿੰਡ ਗੁੱਥਮੜਾ ਤੋਂ ਲਖਵੀਰ ਸਿੰਘ ਅੰਟਾਲ, ਜੱਗੀ, ਕਾਸੂ, ਨੂਰਬਾਜ, ਖੁਸ਼ੀ, ਯੁਵਰਾਜ ਅਤੇ ਇਹਨਾਂ ਦੀ ਫੈਮਲੀ ਦੇ ਹੋਰ ਲੋਕ। ਮਲਕਾਪੁਰ ਤੋਂ ਨਾਰਾਇਣ ਇੰਗਲੇ, ਸੋਪਾਨ, ਆਸ਼ੀਸ਼, ਨਰਵੇਲ ਮਹਾਰਾਸ਼ਟਰ ਤੋਂ PS ਨਵਾਕਰ, ਨਿਰਮਲਾ ਅਤੇ ਵਿਸ਼ਾਲ, ਅਮਰੀਕ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਪੁਰਵਾ, ਜਲਾਨ, ਜ਼ਿਲ੍ਹਾ ਸੰਗਰੂਰ ਤੋਂ, ਨਾਸਿਕ ਤੋਂ ਵਿਸ਼ਾਲ, ਸੋਨਾਲੀ, ਸਮਰਪਣ ਅਤੇ ਭਗਤੀ, ਨਾਂਦੂਰਾ ਤੋਂ ਸੰਤੋਸ਼, ਊਸ਼ਾ, ਰਿਸ਼ੀਕੇਸ਼, ਅਨੀਕੇਤ, ਸਾਗਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਪਿੰਡ ਵੀਰਪੁਰ, ਤਹਿਸੀਲ ਅਲੀਗੰਜ, ਉੱਤਰ ਪ੍ਰਦੇਸ਼ ਤੋਂ ਵਿਪਿਨ ਕੁਮਾਰ, ਸਪਨਾ, ਰਵਿੰਦਰ, ਰਾਜੇਸ਼, ਰਮੇਸ਼ ਚੰਦਰ, ਰਾਜੀਵ, ਪ੍ਰਦੀਪ, ਰਣਜੀਤ, ਸਿਧਾਰਥ, ਸੁਜਾਤਾ, ਸੰਘਮਿੱਤਰਾ, ਪ੍ਰਗਿਆ, ਪ੍ਰਤੀਗਿਆ, ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਮੈਸੇਜ ਕਰਦੇ ਨੇ। ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ

0: ਗਰੋਵਰ, ਨੀਤੀ ਪਵਨੀਤ, ਵਿਕਰਮਜੀਤ ਗਰੋਵਰ, ਇਹਨਾਂ ਸਭ ਦੀ ਫਰਮਾਇਸ਼ 'ਤੇ ਸੁਣਦੇ ਹਾਂ ਫਿਲਮ ਦਿਲ ਤੋਂ ਪਾਗਲ ਹੈ ਵਿੱਚੋਂ ਇਹ ਗੀਤ। ਗੀਤ ਤੁਹਾਨੂੰ ਸੁਣਵਾ ਰਹੇ ਹਾਂ ਪਰ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਫ਼ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ। ਸਾਡਾ ਸਭ ਦਾ ਫਰਜ਼ ਬਣਦਾ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।

ਪ੍ਰੋਗਰਾਮ ਹਿੰਦੀ ਜ਼ਾਇਕਾ ਚ ਅਗਲੇ ਗੀਤ ਦੀ ਫਰਮਾਇਸ਼ ਕਰਦੇ ਨੇ ਦਾਦਰੀ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਕਿਰਨ, ਕਪਿਲ ਤੇ ਕੁਨਾਲ ਮਹਿਰਾ। ਲਾਡੀ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਸਲੇਮਪੁਰ ਜੱਟਾਂ ਤੋਂ, ਪਿੰਡ ਤੇਜਾ ਮੋੜੀ ਤੋਂ ਬੰਸੀ ਲਾਲ ਸੰਧੂ, ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ, ਸੁਭਾਸ਼ ਯੋਗੀ, ਬੱਬੂ ਤੇ ਡੱਬੂ, ਜੌਨ ਡਿਕੈਸਟਰੋ, ਰੋਜ਼ੀ ਪਰਲ ਤੇ ਵਿਲਿਸ ਜਨਕਪੁਰੀ ਸਹਾਰਨਪੁਰ ਤੋਂ ਮੈਸੇਜ ਕਰਦੇ ਨੇ ਅਤੇ ਬਠੇਨਾ ਪਾਟਨ ਦੁਰਗ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ ਜਯੋਤੀ, ਪ੍ਰਹਲਾਦ ਰਾਜੇਂਦਰ ਵਰਮਾ, ਉਮੇਸ਼ ਮਿਥਲੇਸ਼ ਵਰਮਾ, ਧਰਮੇਂਦਰ ਚੀਮਪਾ, ਕਪਿਲ ਤੇ ਪੂਜਾ ਪਰਿਹਾਰ ਭੋਪਾਲਗੜ੍ਹ ਰਾਜਸਥਾਨ ਤੋਂ, ਮੁਹੱਲਾ ਹਲਵਾਈਆਨ ਸ਼ੇਰਕੋਟ ਬਿਜਨੌਰ ਤੋਂ, ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪ੍ਰਵੀਨ, ਰੋਜ਼ੀ, ਬਿੱਟੂ, ਸਾਜਤਾ ਰਾਣੀ ਅਤੇ ਹਿਨਾ ਕੌਸਰ। ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ, ਸਵੀਟੀ ਛਾਬੜਾ, ਗੰਜ ਡੁੰਡਵਾਰਾ ਤੋਂ ਸ਼ਮਸੂਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ, ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ ਅਤੇ ਹਿਮਾਂਸ਼ੂ ਗੋਦਾਰਾ, ਖਿਆਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਲਕਸ਼ੇ ਮਲਹੋਤਰਾ, ਕੋਇਲ ਅਤੇ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ, ਭਾਵਿਕ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਅਤੇ ਗੁੱਡੂ। ਇਹ ਮੈਸੇਜ ਸਾਨੂੰ ਕੀਤਾ ਹੈ ਦਤਰਿੰਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰ ਮਣੀ ਅਤੇ ਨੋਖੇ ਲਾਲ ਵਰਮਾ ਨੇ। ਰੌਕੀ, ਪਰੀਨਾਜ਼, ਪਰੀ, ਕਿੱਟੂ, ਰਾਘੋ ਮਾਜਰਾ ਪਟਿਆਲਾ ਤੋਂ, ਪਿੰਡ ਅਤੇ ਡਾਕਖਾਨਾ ਲੋਹਗੜ੍ਹ ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੈਸੇਜ ਕਰਦੇ ਨੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ, ਭਗਵਾਨਗੜ੍ਹ ਭੁੱਖਿਆਂ ਤੋਂ, ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਅਤੇ ਕਰੁਣਾ ਵਰਮਾ, ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ, ਪੁਸ਼ਪੇਂਦਰ ਕੁਮਾਰ, ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ, ਸੀਐਸ ਨਗਰ ਤੋਂ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਪਿੰਡ ਜਲਾਲਾਬਾਦ ਵੈਸਟ ਤੋਂ ਸੁਰੇਸ਼ ਕਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ ਅਤੇ ਤੁਸ਼ਾਰ, ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ, ਗਾਜ਼ੀਪੁਰ ਤੋਂ ਪ੍ਰਤੀਕ ਰੋਏ, ਰੌਸ਼ਨੀ ਅਤੇ ਪ੍ਰਾਂਜਲ ਰੋਏ, ਕੋਟਵਾ ਨਾਰਾਇਣਪੁਰ ਤੋਂ ਓਮ ਪ੍ਰਕਾਸ਼ ਰੋਏ, ਊਸ਼ਾ ਅਮਿਤ ਅਤੇ ਹੈਪੀ ਰੋਏ, ਕਮਲ ਬਾਲੂਜਾ, ਮਧੂ, ਸਾਗਰ ਬਾਲੂਜਾ, ਮਜਨੂ ਕਾਟੀਲਾ ਤੋਂ, ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਕਾਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ, ਉੱਤਰਾਖੰਡ ਤੋਂ ਰਿਆਸਤ ਹੁਸੈਨ ਸਿੱਦਕੀ, ਨਾਜ਼ਮਾ ਬੇਗਮ ਸਿੱਦਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ ਪ੍ਰਵੀਨ, ਮਾਹਿਰਾ ਨੂਰ, ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ, ਲੱਕੀ, ਤਾਨੀਆ ਨਾਰੰਗ, ਪਿੰਡ ਨੰਗਲ ਖੇੜਾ ਫਗਵਾੜਾ ਤੋਂ ਬਾਲਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ ਅਤੇ ਰਾਹੁਲ ਸ਼ਰਮਾ, ਚੰਡੀਗੜ੍ਹ ਤੋਂ ਸਤੀਸ਼ ਅਤੇ ਬਿਮਲਾ ਅਨੇਜਾ, ਬ੍ਰਿਜੇਂਦਰ ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ, ਸੋਨਮ ਅਤੇ ਆਸ਼ੀਸ਼, ਪਲੇਰਾ, ਟੀਕਮਗੜ੍ਹ, ਮੱਧ ਪ੍ਰਦੇਸ਼ ਤੋਂ, ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਜਨੀ, ਸਹਾਰਨਪੁਰ ਤੋਂ ਸਈਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸਦਾਮ ਅਤੇ ਅਦੀਬ, ਧੰਨਾ ਸਿੰਘ ਖਰੌੜ, ਪਿੰਡ ਸਿਉਣਾ ਤੋਂ ਨਾਲ ਇਹਨਾਂ ਦੇ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਅਤੇ ਵੱਡੀਆਂ ਜਾਲ ਪਿੰਡ ਵੱਡੀਆਂ ਜਾਲਾਂ ਤੋਂ, ਪੀਤਰਾਮਲ ਤੋਂ ਵਿਨੋਦ ਮੂਰਤ, ਨੇਹਾ ਜੈਨ, ਦੀਪਕ ਮਯਨ ਅਤੇ ਚੇਤਨ ਨਾਹਟਾ, ਅਤੇ ਹਰਬੰਸ ਸਿੰਘ, ਮਨਮੀਤ ਸਿੰਘ, ਮਨਦੀਪ ਕੌਰ, ਪ੍ਰਨੀਤ ਕੌਰ, ਰਾਜਪ੍ਰੀਤ ਕੌਰ, ਪਿੰਡ ਰਾਮਗੜ੍ਹ, ਡਕਾਲਾ ਰੋਡ, ਪਟਿਆਲਾ ਤੋਂ। ਇਹਨਾਂ ਸਭ ਨੂੰ ਸੁਣਵਾ ਰਹੇ ਹਾਂ ਮੁਹੰਮਦ ਰਫੀ ਦਾ ਗਾਇਆ ਇਹ ਗੀਤ।

0: ਨੋਰਾਣੀ ਜੀ ਮੰਮੀ ਜੀ, ਇਸ ਘਰ ਵਿੱਚ ਕੁਝ ਨਿਯਮ ਹਨ।
1: ਜਿਵੇਂ
0: ਕਿ ਇੱਥੇ ਕੈਸ਼ ਦੀ ਪਰੰਪਰਾ ਨਹੀਂ ਹੈ।
1: ਤਾਂ ਲੈਣ ਦੇਣ
0: ਉਹ ਅਸੀਂ ਡਿਜੀਟਲ ਭੁਗਤਾਨ ਕਰਦੇ ਹਾਂ।
1: ਓਹ,
0: ਜਿਵੇਂ UPI ਤੋਂ।
1: ਅੱਛਾ,
0: ਹਾਂ। ਤੇ ਸੁਣ, ਇੱਕ ਹੋਰ ਨਿਯਮ ਹੈ।
1: ਓ ਕੀ ਹੈ ਮੰਮੀ ਜੀ?
0: ਤੇਰੀ ਮੂੰਹ ਦਿਖਾਈ ਵੀ UPI ਰਾਹੀਂ ਮਿਲੂਗੀ।
1: ਤੁਸੀਂ ਵੀ ਨਾ ਮੰਮੀ ਜੀ।
2: ਭਾਰਤ ਕਰਦਾ ਹੈ ਡਿਜੀਟਲ ਭੁਗਤਾਨ,
0: ਹਰ ਲੈਣ ਦੇਣ ਹੁਣ ਹੈ ਆਸਾਨ।
3: ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ, ਤੁਸੀਂ ਸੁਣ ਰਹੇ ਹੋ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ। ਅਤੇ ਅਗਲੀ ਫਰਮਾਇਸ਼ ਲਈ ਸਾਨੂੰ ਮੈਸੇਜ ਕੀਤਾ ਹੈ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂ।

ਚੰਡੀਗੜ੍ਹ ਤੋਂ ਸ਼ੈਫਾਲੀ, ਸ਼ੈਫੀ, ਡੇਵਿਸ, ਬਿਮਲਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ। ਇਹ ਮੈਸੇਜ ਆਇਆ ਜਾ ਖੁਦ ਰਾਜਸਥਾਨ ਤੋਂ। ਲਿਖਣ ਵਾਲੇ ਨੇ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਅਤੇ ਪੂਜਾ ਖੱਟਕ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ, ਮਹਿੰਦਰ ਭੱਟੀ ਮੰਡੀ ਕਲਾਂ ਤੋਂ। ਪਿੰਡ ਮਕਰਾਮਪੁਰ, ਤਹਿਸੀਲ ਬੱਸੀ ਪਠਾਣਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਰਿੰਦਰ ਚਾਵਲਾ, ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਤਾਤਾਪੁਰ, ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ। ਮੋਤਾਲਾ, ਮਹਾਰਾਸ਼ਟਰ ਤੋਂ ਵਿਜੇ, ਸੁਰਲਕਰ, ਰਤਨਮਾਲਾ ਅਤੇ ਓਮ ਕੁਮਾਰ। ਅਰੋੜਾ ਮੁਹੱਲਾ, ਪਟਿਆਲਾ ਤੋਂ ਪਵਨ, ਚੰਚਲ ਅਰੋੜਾ, ਮਨਸ਼ਾ ਅਤੇ ਸਮਿਤੀ ਅਰੋੜਾ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਮਮਤਾ ਟਿੰਗੀਆ ਅਤੇ ਕੁਨਾਲ ਟਿੰਗੀਆ, ਬਾਗਪਤ, ਉੱਤਰ ਪ੍ਰਦੇਸ਼ ਤੋਂ। ਬਰਕਾ ਕਾਨਾ ਤੋਂ ਅਫਜ਼ਾਲ ਤਾਜ, ਸ਼ਾਹੀਨ ਸੁਲਤਾਨਾ, ਸੋਨੂੰ ਤਸਨੀਮ, ਕਮਲ ਕੁਮਾਰ ਅਤੇ ਮੁਹੰਮਦ ਅਫਜ਼ਾਲ ਮਲਿਕ। ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਤਨਵੀ ਅਤੇ ਅੰਕਿਤ ਕਾਂਗੜਾ। ਬੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਉੱਤਮ ਸਿੰਘ ਜੰਗੇਲ, ਮੋਰਸ, ਅਨਿਲ ਕੁਮਾਰ, ਅਜਿਤ ਕੁਮਾਰ, ਆਯੂਸ਼ ਅਤੇ ਨੰਦਿਨੀ, ਆਰਿਆਨਗਰ, ਕੋਹਕਾ ਭਿਲਾਈ ਤੋਂ। ਸੁਖਰੀ ਕਲਾ ਤੋਂ ਅਮਿਤ, ਸ਼ਕੁਨ, ਆਰੁਸ਼ੀ, ਆਦਿੱਤਿਆ ਅਤੇ ਅੰਜਲੀ। ਕਲਾਨੌਰ ਤੋਂ ਨਰਿੰਦਰ ਸ਼ਰਮਾ ਅਤੇ ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਪੱਪੂ ਸਮਾਇਲ ਖੁਸ਼ਦਿਲ, ਆਰਜ਼ੂ ਮਹਿਕ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਗੀਤਾ ਰਾਣੀ ਜਿੰਦਲ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਸੁਸ਼ੀਲਾ ਦੇਵੀ ਮਨਦੂਰਕਰ, ਸਦਾਨੰਦ ਕੁਮਾਰ, ਗੌਰਵ, ਡਾਬਕੀ ਰੋਡ, ਅਕੋਲਾ ਤੋਂ ਮੈਸੇਜ ਕਰਦੇ ਨੇ। ਪਿੰਡ ਅਤੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ, ਭਾਮਿਕਾ ਅਤੇ ਬਾਣੀ। ਸੰਦੀਪ ਮੱਕੜ, ਜੋਤੀ ਮੰਨਤ, ਭਰਤ ਮੱਕੜ, ਕਮਲ ਸਾਹਨੀ, ਪਿੰਗਾਵਾਲਾ ਚੌਕ, ਗੁਰਾਇਆ, ਜਲੰਧਰ ਤੋਂ ਮੈਸੇਜ ਕਰਦੇ ਨੇ। ਗੁਰਮੀਤ ਸਿੰਘ ਮੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ। ਕਸਬਾ ਬਰਾੜਾ, ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਅਤੇ ਰਾਹੁਲ। ਗੁਰੂ ਨਾਨਕ ਨਗਰ, ਪਟਿਆਲਾ ਤੋਂ ਰਿਤੂ, ਅਮਨ, ਖੁਸ਼ੀ, ਲੱਕੀ, ਈਸ਼ੀ, ਗੋਰੂ ਦਾ ਇਹ ਮੈਸੇਜ ਹੈ। ਲਾਲਗਿਰੀ, ਸੁਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ ਅਤੇ ਖੁਸ਼ੀ। ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ। ਜੁਝਾਰਨਗਰ, ਪਟਿਆਲਾ ਤੋਂ ਕ੍ਰਿਸ਼ਨਾ ਕੁਮਾਰ, ਰਾਜਰਾਣੀ, ਰਵੀਨਾ, ਸਤੀਸ਼, ਕਾਇਨਾ, ਆਸ਼ੂ, ਅੰਜੂ, ਵੰਸ਼ਿਕਾ, ਰਿਸ਼ਿਕਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਪਿੰਡ ਸੰਦੋਹਾ, ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ, ਗੰਗਾ ਰਾਮ, ਮੋਹਨ ਲਾਲ ਅਤੇ ਅਰਵਿੰਦ ਕੁਮਾਰ, ਜਲੰਧਰ ਤੋਂ। ਜਾਲਾ ਟਾਊਨ, SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼, ਆਕਾਂਕਸ਼ਾ, ਭਾਰਤ ਭੂਸ਼ਣ ਸੰਧੂ। ਕਨੇਰਾ ਮੁਹੱਲਾ, ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੋ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਇਹਨਾਂ ਸਭ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਰਮਾਨ ਮਲਿਕ ਦਾ ਇਹ ਗੀਤ ਫਿਲਮ ਅਜ਼ਹਰ ਵਿੱਚੋਂ।

ਤੇ ਇਸੇ ਗੀਤ ਦੀ ਫਰਮਾਇਸ਼ ਕੀਤੀ ਸੀ ਨਵੀਂ ਦਿੱਲੀ ਤੋਂ ਅਰਮਾਨਦੀਪ ਸਿੰਘ ਬਰਾੜ ਨੇ। ਤੇ ਇਸ ਦੇ ਨਾਲ ਹੀ ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਖਤਮ ਕਰਨ ਦੀ ਮੋਨਿਕਾ ਨੂੰ ਦਿਓ ਇਜਾਜ਼ਤ।

0: ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ ਨਿਊਜ਼ ਔਨ AIR ਐਪ ਤੇ ਵੀ। ਸਮਾਂ ਮਿਲਾਓ, ਸਵੇਰ ਦੇ 11:30 ਹੋਏ ਨੇ ਤੇ ਇਹ ਵੇਲਾ ਹੈ ਪ੍ਰੋਗਰਾਮ ਫੁਲਕਾਰੀ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਆ ਮੈਂ ਮੋਨਿਕਾ ਤੇ ਮੇਰੇ ਨਾਲ ਨੇ
1: ਰਾਜਵਿੰਦਰ ਕੌਰ।
0: ਜੀ ਰਾਜਵਿੰਦਰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਜੀ ਬਿਲਕੁਲ ਠੀਕ ਠਾਕ ਨੇ ਜੀ। ਕੱਲ ਦਾ ਥੋੜਾ ਮੌਸਮ ਹੈ ਉਹ ਵੀ ਠੀਕ ਹੋਇਆ।
0: ਬਿਲਕੁਲ, ਕੱਲ ਤਾਂ ਮੌਸਮ ਇੰਨਾ ਵਧੀਆ ਹੋ ਗਿਆ ਨਾ, ਸ਼ਾਮ ਤੋਂ ਬਾਅਦ
1: ਜੀ
0: ਇੱਕੋ ਦਮ ਨਹੀਂ, ਦੁਪਹਿਰ ਤੱਕ ਦੇਖ ਲਓ ਕੋਈ ਆਸ ਹੀ ਨਹੀਂ ਸੀਗੀ,
1: ਹਾਂ
0: ਐਡੀ ਧੁੱਪ ਪੈ ਰਹੀ ਸੀ।
1: ਬਿਲਕੁਲ, ਸਿਆਣੇ ਕਹਿੰਦੇ ਹੁੰਦੇ ਨੇ ਵੀ ਜੇ ਬਹੁਤ ਹੀ ਜ਼ਿਆਦਾ ਗਰਮੀ ਵੱਧ ਜਾਂਦੀ ਹੈ ਨਾ, ਅੱਤ ਦੀ ਗਰਮੀ ਹੋ ਜਾਂਦੀ ਹੈ, ਵੀ ਇਸ ਤਰ੍ਹਾਂ ਲੱਗਦਾ ਵੀ ਸ਼ਾਇਦ ਮੀਂਹ ਆਊਗਾ ਭਾਵੇਂ ਕਿਤੇ ਵੀ ਨਾ ਨਜ਼ਰ ਆ ਰਿਹਾ ਹੋਵੇ,
0: ਅੱਛਾ,
1: ਪਰ ਉਹਨਾਂ ਦੇ ਅੰਦਾਜ਼ੇ ਇਦਾਂ ਦੇ ਹੁੰਦੇ ਨੇ ਹਨਾ, ਤੇ ਫਿਰ ਉਹੀ ਗੱਲ ਹੋ ਜਾਂਦੀ ਹੈ। ਸੋ ਬਹੁਤ ਲੋੜ ਸੀ, ਬਹੁਤ ਰਾਹਤ ਮਿਲਦੀ ਹੈ, ਤੇ ਜੇਕਰ ਅਸੀਂ ਅੱਜ ਗੱਲ ਕਰੀਏ, ਬਹੁਤ ਵੱਡਾ ਦਿਨ ਵੀ ਹੈ ਉਹਦੇ ਨਾਲ ਹੀ ਸੰਬੰਧਿਤ ਗੱਲ ਮੈਂ ਕਰਨਾ ਚਾਹੂੰਗੀ। ਅੱਜ ਹੈ ਜੀ ਵਰਲਡ ਇਨਵਾਇਰਮੈਂਟ ਡੇ ਤੇ ਵਿਸ਼ਵ ਵਾਤਾਵਰਣ ਦਿਵਸ, ਤੇ ਮੀਂਹ ਜਦੋਂ ਪੈ ਜਾਂਦਾ ਉਸ ਤੋਂ ਬਾਅਦ ਦਾ ਵਾਤਾਵਰਣ ਹੈ ਜਿਹੜਾ ਉਹ ਦੇਖਣ ਲਾਇਕ ਹੁੰਦਾ ਹੈ।
0: ਬਿਲਕੁਲ, ਤੁਸੀਂ ਬਾਹਰੋਂ ਆਏ ਹੋ, ਦੱਸੋ ਕਿੱਦਾਂ ਦਾ ਵਾਤਾਵਰਣ?
1: ਹਾਂ ਬਿਲਕੁਲ, ਬਹੁਤ ਸੋਹਣਾ, ਠੰਡੀ ਠੰਡੀ ਹਵਾ ਜਿੰਨੀ ਕੁ ਇਨਸਾਨ ਨੂੰ ਜ਼ਰੂਰਤ ਹੁੰਦੀ ਹੈ, ਤੇ ਅਸੀਂ ਆਰਟੀਫਿਸ਼ਲ ਜਿਹੜੀ ਅੱਜ ਕੱਲ੍ਹ ਹਵਾ ਲੈਂਦੇ ਹਾਂ ਨਾ, ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ, ਪਰ ਸਾਨੂੰ ਆਦਤ ਬਣ ਚੁੱਕੀ ਹੈ, ਅਸੀਂ ਨਹੀਂ ਰਹਿ ਸਕਦੇ ਉਹਨਾਂ ਤੋਂ ਬਿਨਾਂ। ਤੇ ਅੱਜ ਦੀ ਜਿਹੜੀ ਬਿਲਕੁਲ ਹੁਣ ਦੀ ਛੋਟੀ ਪੀੜ੍ਹੀ ਹੈ, ਛੋਟੇ ਛੋਟੇ ਬੱਚੇ ਨੇ, ਉਹ ਤਾਂ ਬਿਲਕੁਲ ਹੀ ਨਹੀਂ ਬਰਦਾਸ਼ਤ ਕਰਦੇ, ਹੈ ਨਾ। ਸੋ ਇਹ ਲੱਗਦਾ ਵੀ ਅਸੀਂ ਥੋੜ੍ਹਾ ਥੋੜ੍ਹਾ ਆਪਣੇ ਆਪ ਨੂੰ ਉਹਨਾਂ ਦਾ ਆਦੀ ਬਣਾ ਕੇ ਕੁਦਰਤੀ ਤੌਰ 'ਤੇ ਜਿਉਣਾ ਜਿਹੜਾ ਉਹ ਭੁੱਲ ਰਹੇ ਹਾਂ।
0: ਹਾਂ ਬਿਲਕੁਲ, ਦੇਖੋ ਹੁਣ ਜਿਹੜੇ ਇੱਦਾਂ ਦੇ ਦਿਨ ਮਨਾਏ ਜਾਂਦੇ ਨੇ ਹੈ ਨਾ, ਉਹ ਵੈਸੇ ਤਾਂ ਇਹਨਾਂ ਦਾ ਮੰਤਵ ਇਹੀ ਹੁੰਦਾ ਕਿ ਅਸੀਂ ਜਾਗਰੂਕਤਾ ਫੈਲਾ ਸਕੀਏ ਹੈ ਨਾ ਪਬਲਿਕ ਦੇ ਵਿੱਚ, ਤੇ ਹਰ ਸਾਲ ਮਤਲਬ ਕਿੰਨੇ ਹੀ ਇਹੋ ਜਿਹੇ ਦਿਨ ਨੇ ਵੀ ਜਿਹੜੇ ਆਪਾਂ ਮਨਾਉਂਦੇ ਹਾਂ, ਅਬਜ਼ਰਵ ਕਰਦੇ ਹਾਂ। ਤੇ ਮੈਨੂੰ ਲੱਗਦਾ ਕਿ ਜਿਵੇਂ ਹੁਣ ਅੱਜ ਵਿਸ਼ਵ ਵਾਤਾਵਰਣ ਦਿਵਸ ਮਨਾ ਰਹੇ ਹਾਂ, ਤਾਂ ਇਹ ਤਾਂ ਵਿਸ਼ਵ ਵਿਆਪੀ ਇੱਕ ਮੁਹਿੰਮ ਕਹਿ ਲਓ ਹੈ ਨਾ, ਜਿਹੜੀ ਕਿ ਚੱਲ ਰਹੀ ਹੈ। ਕਿੰਨੇ ਹੀ ਦੇਸ਼ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ, ਆਪਣੇ ਆਪਣੇ ਲੈਵਲ ਦੇ ਉੱਤੇ ਜਿਹੜੇ ਅਵੇਅਰਨੈਸ ਪ੍ਰੋਗਰਾਮ ਨੇ ਉਹ ਚਲਾਉਂਦੇ ਨੇ, ਜਾਂ ਫਿਰ ਲੋਕਾਂ ਨੂੰ ਹੋਰ ਜ਼ਿਆਦਾ ਪੇੜ ਲਗਾਉਣ ਦੇ ਲਈ ਪ੍ਰੇਰਿਤ ਕਰਦੇ ਨੇ।
1: ਬਹੁਤ ਸਾਰੀਆਂ ਸੁਸਾਇਟੀਆਂ ਬਣੀਆਂ ਹੋਈਆਂ ਨੇ, ਬਹੁਤ ਸਾਰੇ ਲੋਕੀ ਨੇ ਜਿਹੜੇ ਇਹਦੇ ਵਿੱਚ, ਕਈਆਂ ਦਾ ਕੋਈ ਮਕਸਦ ਨਹੀਂ ਹੁੰਦਾ, ਕੋਈ ਪਬਲਿਸਿਟੀ ਨਹੀਂ, ਕੁਛ ਨਹੀਂ, ਬਸ ਉਹ ਕੁਦਰਤ ਨੂੰ ਪਿਆਰ ਕਰਦੇ ਨੇ, ਹੈ ਨਾ। ਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਇਹਨਾਂ ਨਾਲ ਸੰਬੰਧਿਤ ਪ੍ਰੋਜੈਕਟ ਦਿੱਤੇ ਜਾਂਦੇ ਨੇ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਵੀ ਇਹਨਾਂ ਨੂੰ ਕੀ ਸਮਝ ਹੈ, ਹੈ ਨਾ, ਪਰ ਗੱਲ ਇਹ ਹੁੰਦੀ ਹੈ ਜੇ ਤੁਸੀਂ ਕੋਈ ਚੀਜ਼ ਬਣਾਈ ਹੈ ਆਪਣੀਆਂ ਹੱਥਾਂ ਦੇ ਨਾਲ, ਅੱਖਾਂ ਦੇ ਵਿੱਚ ਨੂੰ ਤੁਹਾਡੇ ਨਿਕਲੀ ਹੈ, ਤਾਂ ਬੱਚਿਆਂ ਦੇ ਮਨ 'ਚੋਂ ਛਾਪ ਛੱਡ ਕੇ ਜਾਂਦੀ ਹੈ।
0: ਬਿਲਕੁਲ,
1: ਤੇ ਸਕੂਲਾਂ ਤੋਂ ਇਹ ਵੀ ਪ੍ਰੋਜੈਕਟ ਬੱਚਿਆਂ ਨੂੰ ਕਈ ਵਾਰ ਮਿਲਦੇ ਨੇ ਵੀ ਆਪਣੇ ਘਰ ਤੁਸੀਂ ਕੋਈ ਛੋਟਾ ਜਿਹਾ ਪੌਦਾ ਜਿਹੜਾ ਲਾਉਣਾ, ਤੇ ਛੁੱਟੀਆਂ 'ਚੋਂ ਕਿੰਨਾ ਕੁ ਵੱਡਾ ਹੋ ਜਾਂਦਾ। ਇਹ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ, ਕਿਉਂਕਿ ਬੱਚਾ ਉਹਦੀ ਦੇਖ ਰੇਖ ਕਰਦਾ,
0: ਬਿਲਕੁਲ,
1: ਵੀ ਇਹਨੂੰ ਪਾਣੀ ਵੀ ਦੇਣਾ, ਮੈਂ ਉਹਦਾ ਪਿਆਰ ਪੈ ਜਾਂਦਾ ਉਹਦੇ।
0: ਹਾਂ ਬਿਲਕੁਲ, ਤੁਸੀਂ ਦੇਖੋ ਗਵਰਨਮੈਂਟ ਵੱਲੋਂ ਵੀ ਜਿਵੇਂ ਇੱਕ ਪ੍ਰੋਜੈਕਟ ਹੁਣੇ ਪਿੱਛੇ ਦੇ ਚਲਾਇਆ ਗਿਆ, ਏਕ ਪੇੜ ਮਾਂ ਕੇ ਨਾਮ, ਤੇ ਉਹ ਹਰੇਕ ਸਕੂਲ ਦੇ ਵਿੱਚ ਮਤਲਬ ਸਾਰੇ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਇੱਕ ਪੇੜ ਲਗਾਉਣਾ, ਤੇ ਉਹਦਾ ਬਕਾਇਦਾ ਆਨਲਾਈਨ ਸਰਟੀਫਿਕੇਟ ਵੀ ਦਿੱਤਾ ਗਿਆ ਕਿ ਅਗਰ ਵੀ ਕਿਹੜੇ ਕਿਹੜੇ ਬੱਚਿਆਂ ਨੇ ਪੇੜ ਲਗਾਇਆ। ਤੇ ਇਹੋ ਜਿਹੇ ਮਤਲਬ ਜਦੋਂ ਬੱਚਿਆਂ ਨੂੰ ਅਸੀਂ ਇੰਸਪਾਇਰ ਕਰਦੇ ਆ ਨਾ ਕੁਝ ਅੱਛਾ ਕਰਨ ਦੇ ਲਈ, ਬੱਚੇ ਕਰਦੇ ਨੇ,
1: ਬਿਲਕੁਲ,
0: ਹੈ ਨਾ। ਪਿੱਛੇ ਤੁਸੀਂ ਦੇਖੋ ਇੱਕ ਟ੍ਰੈਂਡ ਕਿੰਨਾ ਚੱਲਿਆ ਸੀਗਾ ਕਿ ਮੈਨੂੰ ਲੱਗਦਾ ਕਈ ਲੋਕ ਹੁਣ ਵੀ ਇਸ ਨੂੰ ਫੋਲੋ ਕਰਦੇ ਨੇ ਕਿ ਆਪਣੇ ਜਨਮ ਦਿਨ ਦੇ ਉੱਤੇ ਇੱਕ ਪੇੜ ਲਗਾਓ,
1: ਬਿਲਕੁਲ,
0: ਹੈ ਨਾ।
1: ਤੇ ਇਹ ਵੀ ਚੱਲਿਆ ਸੀ, ਤੇ ਇੱਕ ਇਹਦੇ ਨਾਲ ਹੀ ਸੰਬੰਧਿਤ ਮੈਂ ਆਪਣੇ ਖੁਦ ਦੀਆਂ ਰਿਸ਼ਤੇਦਾਰੀਆਂ 'ਚ ਵੀ ਇਹ ਦੇਖਿਆ, ਤੇ ਜੇ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਉਹਨਾਂ ਦੇ ਨਾਮ ਦਾ ਵੀ ਪੇੜ ਲਗਾਇਆ ਜਾਂਦਾ ਹੈ, ਵੀ ਉਹ ਸਾਡੇ ਬਾਬਾ ਬੋਰਡ ਸੀ ਜਾਂ ਇੰਨੀ ਲੰਮੀ ਉਮਰ ਪਾ ਕੇ ਗਏ ਨੇ, ਜਾਂ ਉਹ ਸਾਡੇ ਘਰ ਦਾ ਇੱਕ ਜੀ ਸੀ ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਛਾਂ ਮੰਨਣਗੀਆਂ ਤੇ ਉਹਨਾਂ ਨੂੰ ਯਾਦ ਕਰਨਗੀਆਂ।
0: ਬਿਲਕੁਲ, ਮਤਲਬ ਤੁਸੀਂ ਦੇਖੋ ਕਿ ਬੜਾ ਅੱਛਾ ਲੱਗਦਾ ਹੈ। ਮੈਂ ਵੀ ਆਪਣੇ ਬਰਥਡੇ ਤੇ ਆਪਣੇ ਘਰੇ ਵੀ ਇੱਕ ਲਗਾਇਆ ਸੀਗਾ ਅੰਬ ਦਾ ਬੂਟਾ,
1: ਜੀ,
0: ਤੇ ਉਹ ਹੁਣ ਜਦੋਂ ਵੱਧਦਾ ਹੈ ਨਾ ਹਰ ਸਾਲ, ਫਿਰ ਮੈਂ ਦੇਖਦੀ ਹੁੰਨੀ ਆ
1: ਜਦੋਂ ਉਹਨੂੰ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ ਨਾ, ਤੇ ਸਾਨੂੰ ਵੀ ਲੱਗਦਾ ਸਾਡੀ ਮਿਹਨਤ ਨੂੰ ਵੀ ਬੂਰ ਪੈ ਗਿਆ।
0: ਤੇ ਫਿਰ ਉਸ ਜਦੋਂ ਆਪਾਂ ਗੱਲ ਵੀ ਕਰਦੇ ਹਾਂ ਨਾ ਕਿ ਵੀ ਹਾਂ ਇਹ ਮੇਰੇ ਨਾਲ ਨਾਲ ਵੱਡਾ ਹੋ ਰਿਹਾ, ਭਾਵੇਂ ਮੇਰਾ ਹਾਣ ਦਾ ਨਹੀਂ ਹੈ ਪਰ ਮੇਰੇ ਨਾਲ ਨਾਲ ਵੱਡਾ ਹੋ ਰਿਹਾ।
1: ਬਿਲਕੁਲ, ਪਰ ਜੇ ਗੱਲ ਇਹੀ ਹੈ ਜੇ ਹਾਣ ਦਾ ਹੀ ਹੋਵੇ ਤਾਂ ਕਿੰਨਾ ਵਧੀਆ ਹੋਵੇ, ਹੈ ਨਾ।
0: ਮੈਂ ਉਹੀ ਸੋਚਦੀ ਹੁੰਨੀ ਆ ਕਿ ਅਗਰ ਇਹ ਬੂਟਾ ਸ਼ਾਇਦ ਕਿ ਜਦੋਂ ਮੈਂ ਪੈਦਾ ਹੋਈ ਸੀ ਉਦੋਂ ਲੱਗਿਆ ਹੁੰਦਾ ਤਾਂ ਹੁਣ ਨੂੰ ਸ਼ਾਇਦ ਇਹਦੇ ਫਲ ਲੱਗ ਰਹੇ ਹੁੰਦੇ।
1: ਬਿਲਕੁਲ, ਤੇ ਇੱਥੇ ਇੱਕ ਗੱਲ ਇਹ ਵੀ ਦੱਸਣੀ ਬਣਦੀ ਹੈ, ਅਸੀਂ ਜਿਹੜੇ ਆਪਣੇ ਬਚਪਨ ਤੋਂ ਦੇਖਦੇ ਹਾਂ ਜਾਂ ਆਲੇ ਦੁਆਲੇ ਦੇਖਦੇ ਹਾਂ, ਕਿਸੇ ਨੂੰ ਖਟਕ ਰਹੇ ਨੇ, ਕਿਸੇ ਦੇ ਪੱਤੇ ਜ਼ਿਆਦਾ ਚਲੇ ਗਏ, ਕਿਸੇ ਨੂੰ ਕੁਛ ਹੋ ਗਿਆ, ਪਰ ਜੇ ਉਹ ਕਿਸੇ ਦੇ ਨਾਮ ਦਾ ਹੋਏ ਨਾ ਤਾਂ ਉਹ ਕਦੇ ਨਾ ਕੱਟਣ ਦੇਵੇ।
0: ਬਿਲਕੁਲ ਸਹੀ ਗੱਲ ਹੈ ਤੁਹਾਡੀ।

0: जी प्रोग्राम चल रहा है फुलकारी
1: जी, ते असी गल कर रहे सी वातावरण ते। वातावरण नूं बचाउणा हर एक इंसान दी जिम्मेवारी है, क्योंकि जे असी चाहुंदे आ असी तंदरुस्ती नाल जीए तां सारी दुनिया लई ही सानूं कुछ ना कुछ करना चाहीदा।
0: बिल्कुल, देखो हरेक इंसान या तुसी कह लो छोटे तो छोटा जीव जंतु है भी जिहड़ा ओह भी कुदरत दे उत्ते डिपेंड है,
1: जी
0: है ना। कुदरत तो असी किन्नियां सारियां चीज़ां लैनियां ने, पर बदले विच असी कुदरत नूं तबाह करन ते तुले होए आ,
1: जी
0: है ना। ਇਹ ਤਾਂ ਕਹਿੰਦੇ ਨੇ ਕਿ ਅਹਿਸਾਨ ਫਰਾਮੋਸ਼ੀ ਹੋਈ, ਹੈ ਨਾ।
1: ਬਿਲਕੁਲ,
0: ਕੁਦਰਤ ਤੋਂ ਅਸੀਂ ਆਪਣੇ ਫਾਇਦੇ ਲਈ ਕਿੰਨਾ ਕੁਛ ਲੈ ਰਹੇ ਹਾਂ, ਪਰ ਅਸੀਂ ਕੁਦਰਤ ਨੂੰ ਦਾਅ 'ਤੇ ਲਗਾ ਕੇ,
1: ਜੀ
0: ਸਾਡਾ ਫਰਜ਼ ਬਣਦਾ ਕਿ ਅਸੀਂ ਕੁਦਰਤ ਨੂੰ ਬਚਾਈਏ। ਕਿ ਹਾਂ, ਛੋਟੇ ਛੋਟੇ ਐਫਰਟਸ ਹੀ ਨੇ ਜਿਨ੍ਹਾਂ ਤੋਂ ਅਸੀਂ ਕਹਿੰਦੇ ਹਾਂ ਵੱਡਾ ਬਦਲਾਅ ਲੈ ਕੇ ਆ ਸਕਦੇ ਹਾਂ, ਹੈ ਨਾ। ਸ਼ੁਰੂਆਤ ਖੁਦ ਤੋਂ ਹੀ ਕਰਨੀ ਪੈਣੀ ਹੈ, ਇਹ ਨਹੀਂ ਕਿ ਅਸੀਂ ਦੂਜਿਆਂ ਨੂੰ ਉਡੀਕਦੇ ਰਹੀਏ ਕਿ ਕੋਈ ਕੁਛ ਕਰੇਗਾ, ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਨੇ ਵਿਸ਼ਵ ਵਾਤਾਵਰਣ ਦਿਵਸ ਦਾ ਮਤਲਬ ਸਿਰਫ ਇਹ ਨਹੀਂ ਹੈਗਾ ਕਿ ਸਿਰਫ ਪੇੜ ਪੌਦੇ ਹੀ ਲਗਾਉਣੇ ਨੇ। ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੁਸੀਂ ਹੋਰ ਸਾਰੀਆਂ

0: ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਮਲ ਦੇ ਵਿੱਚ ਲਿਆ ਸਕਦੇ ਹੋ, ਪਲਾਸਟਿਕ ਦੀ ਵਰਤੋਂ ਘਟਾ ਸਕਦੇ ਹੋ, ਹੈ ਨਾ,
1: ਜਿਹੜੀ
0: ਕਿਉਂਕਿ
1: ਕਿ ਅਸੀਂ ਬਹੁਤ ਜ਼ਿਆਦਾ ਵਧਾਈ ਹੋਈ ਹੈ ਹਰ ਇੱਕ ਚੀਜ਼, ਮਤਲਬ ਕਿ ਇਨਸਾਨ ਇਹ ਹੁਣ ਤਾਂ ਇਹ ਕੋਸ਼ਿਸ਼ ਹੋਣ ਲੱਗ ਗਈ ਵੀ ਸ਼ਾਇਦ ਬਹੁਤ ਹੱਦ ਤੱਕ ਇਹ ਹੋ ਗਿਆ ਵੀ ਬੈਠੇ ਬਿਠਾਏ ਸਾਡੇ ਮੂੰਹ 'ਚ ਹੀ ਰੋਟੀ ਹੈ ਜਿਹੜੀ ਉਹ ਪੈ ਜਾਵੇ, ਇੰਨੇ ਜ਼ਿਆਦਾ ਅਸੀਂ ਆਲਸੀ ਹੋ ਚੁੱਕੇ ਹਾਂ।
0: ਆਲਸੀ ਦੇਖੋ ਟੈਕਨੋਲੋਜੀ ਦਾ ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਨਾਲ ਅਸੀਂ ਜ਼ਿਆਦਾ ਬੁਰੇ ਤਰੀਕੇ ਨਾਲ
1: ਮਿਸਯੂਜ਼ ਕਰ ਰਹੇ ਹਾਂ,
0: ਮਿਸਯੂਜ਼ ਕਰ ਰਹੇ ਹਾਂ, ਦੁਰਉਪਯੋਗ ਕਰ ਰਹੇ ਹਾਂ। ਕਿ ਟੈਕਨੋਲੋਜੀ ਸੀਗੀ ਕਿ ਅਸੀਂ ਥੋੜ੍ਹੇ ਜਿਹੜੇ ਸਾਡੇ ਔਖੇ ਕੰਮ ਨੇ ਉਹਨਾਂ ਨੂੰ ਸੁਖਾਲਾ ਬਣਾ
1: ਸੌਖਾ ਕਰ
0: ਸਕੇ,
1: ਸਕੀਏ।
0: ਪਰ ਹੁਣ ਅਸੀਂ ਇੰਨੇ ਕੁ ਸੁਖਾਲੇ ਹੋ ਗਏ ਹਾਂ ਕਿ ਆਲਸੀ ਹੋ ਗਏ ਹਾਂ ਨਾਲ ਹੀ।
1: ਹਾਂ ਬਿਲਕੁਲ, ਗੱਲ ਇਹੀ ਹੈ ਵੀ ਸਰਕਲ ਹੈ ਜਿਹੜਾ ਉਹ ਬਦਲਦਾ ਜ਼ਰੂਰ ਹੈ, ਅਸੀਂ ਕਿੰਨੇ ਹੀ ਸੌਖਿਆਂ 'ਚ ਸਾਡੇ ਆਪਣੇ ਦੇਖਦੇ ਦੇਖਦੇ ਅਸੀਂ ਦੇਖਦੇ ਹਾਂ ਸਾਡੇ ਮਾਂ ਪਿਓ ਦਾਦਾ ਦਾਦੀ ਉਹਨਾਂ ਕੋਲ ਕਿੰਨੀ ਕੁ ਜ਼ਿਆਦਾ ਮਸ਼ੀਨਰੀ ਦੀ ਜਿਹੜੀ ਸਹਾਇਤਾ ਸੀਗੀ।
0: ਬਿਲਕੁਲ,
1: ਜ਼ਿਆਦਾਤਰ ਅਸੀਂ ਦੇਖ ਰਹੇ ਹਾਂ ਇਹ 20 ਸਾਲਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਈਆਂ ਨੇ, ਇਸ ਤੋਂ ਪਹਿਲਾਂ AC ਵੀ ਨਹੀਂ ਸੀ, ਹੈ ਨਾ, ਤੇ ਉਹੀ ਦੁਪਹਿਰ ਦੇ ਵਿੱਚ ਕੋਈ ਛਾਂਦਾਰ ਜਿਹੜਾ ਕੋਈ ਦਰਖਤ ਹੋਣਾ ਉਹਦੀ ਛਾਂ ਹੇਠਾਂ ਬੈਠ ਜਾਣਾ ਇਕੱਠੇ ਹੋ ਕੇ ਸਾਰਿਆਂ ਨੇ, ਤੇ ਲਾਈਟ ਦਾ ਵੀ ਕੋਈ ਇੰਨਾ ਜ਼ਿਆਦਾ ਨਹੀਂ ਸੀ, ਕੱਟ ਲੱਗਦੇ ਸੀ ਬਹੁਤ ਜ਼ਿਆਦਾ, ਵੀ 20 ਘੰਟੇ ਦੀ ਜਿਹੜੀ ਬਿਜਲੀ ਸਪਲਾਈ ਸਾਨੂੰ ਮਿਲਦੀ ਸੀ, ਤੇ ਉਦਾਂ ਹੀ ਜਿਹੜਾ ਉਹ ਵੀ ਜੀਵਨ ਜਿੰਦੇ ਸੀਗੇ। ਸਗੋਂ ਉਹ ਕਹਿੰਦੇ ਨੇ ਕਿ ਮੇਰੇ ਖੁਦ ਜਿਹੜੇ ਦਾਦੀ ਨੇ ਉਹ ਜਿਹੜਾ ਇਹ ਪੱਖੇ ਦੂਜੇ ਚੱਲਦੇ ਨੇ ਉਹ ਇਹਨਾਂ ਦੀ ਹਵਾ ਨਹੀਂ ਸੀ ਲੈਂਦੇ।
0: ਬਿਲਕੁਲ, ਮੈਂ ਸੁਬਾਹ ਵੀ ਇੱਕ ਰਿਪੋਰਟ ਪੜ੍ਹ ਰਹੀ ਸੀ ਤੇ ਉਹਦੇ ਵਿੱਚ ਵੀ ਇਹੀ ਮੈਂਸ਼ਨ ਕੀਤਾ ਗਿਆ ਸੀਗਾ ਕਿ ਜਿਹੜਾ ਇੰਡੀਆ ਹੈ ਸਾਲ 2025 ਵਿੱਚ 8ਵੀਂ ਵਾਰ ਸਭ ਤੋਂ ਜ਼ਿਆਦਾ ਗਰਮ ਜਿਹੜਾ ਕਿ ਸਾਲ ਹੈ ਉਹ ਦਰਜ ਕੀਤਾ ਗਿਆ 2025 ਨੂੰ।
1: ਬਿਲਕੁਲ,
0: ਤੇ ਹੁਣ 2026 ਵੀ ਦੇਖੋ ਉਸੇ ਤਰਜ ਦੇ ਉੱਤੇ ਚੱਲ ਰਿਹਾ ਹੈ ਨਾ।
1: ਬਿਲਕੁਲ, ਤੇ ਤੁਸੀਂ ਇਹ ਦੇਖੋ ਵੀ ਖੜੀਆਂ ਖੜਾਈਆਂ ਜਾਂ ਚੱਲਦੀਆਂ ਗੱਡੀਆਂ ਨੂੰ ਅੱਗ ਲੱਗ ਰਹੀ ਹੈ, ਇਹ ਸਾਰੇ ਉਹੀ ਕਾਰਨ ਨੇ। ਜੇ ਇਸ ਤੋਂ ਵੀ ਜ਼ਿਆਦਾ ਜਿਹੜਾ ਤਾਪਮਾਨ ਵੱਧ ਜਾਂਦਾ ਹੈ ਤਾਂ ਜਿਹੜੀਆਂ ਚੀਜ਼ਾਂ ਅਸੀਂ ਆਪਣੀ ਸਹੂਲਤ ਲਈ ਬਣਾਈਆਂ ਨੇ ਉਹੀ ਬੰਬ ਬਣ ਜਾਣੀਆਂ ਆਪਣੇ ਆਪ ਹੀ।
0: ਬਿਲਕੁਲ,
1: ਕਿਉਂਕਿ ਜਿਵੇਂ ਗੱਡੀ ਹੈ ਉਹਦੇ ਵਿੱਚ ਤੇਲ ਹੈ ਤੇ ਉਹ ਚਲਦੀ ਚਲਦੀ ਗਰਮ ਹੋ ਰਹੀ ਹੈ, ਵੈਸੇ ਹੀ ਟੈਂਪਰੇਚਰ 50 ਤੱਕ ਪਹੁੰਚਣ ਵਾਲਾ ਹੋਇਆ ਪਿਆ ਵੱਡੇ ਸ਼ਹਿਰਾਂ 'ਚ ਤਾਂ, ਹੈ ਨਾ, ਤੇ ਉੱਥੇ ਆਪਣੇ ਆਪ ਚੀਜ਼ਾਂ ਨੇ ਸੜਨਾ ਸ਼ੁਰੂ ਹੋ ਜਾਣਾ।
0: ਹਾਂਜੀ, ਪਰ ਦੇਖੋ ਇਹਦੇ ਵਿੱਚ ਵੀ ਗਲਤੀ ਆਪਣੀ ਹੋਈ ਹੈ ਕਿਉਂਕਿ ਸਾਨੂੰ ਜਿਹੜੇ ਸੁਰੱਖਿਆ ਦੇ ਨਿਯਮ ਹੁੰਦੇ ਨੇ ਅਸੀਂ ਉਹਨਾਂ ਨੂੰ ਫੋਲੋ ਹੀ ਨਹੀਂ ਕਰਦੇ
1: ਜੀ।
0: ਅਗਰ ਸਾਨੂੰ ਤੁਸੀਂ ਲਾਓ ਕਿ ਟ੍ਰੈਫਿਕ ਸਿਗਨਲ 'ਤੇ 2 ਮਿੰਟ ਦਾ ਅਗਰ ਤੁਹਾਨੂੰ ਟਾਈਮਰ ਲੱਗ ਗਿਆ ਰੈੱਡ ਸਿਗਨਲ ਦੇ ਉੱਤੇ, ਅਸੀਂ 2 ਮਿੰਟ ਗੱਡੀ ਨੂੰ ਇੰਜਨ ਆਫ ਨਹੀਂ ਕਰਾਂਗੇ, ਹੈ ਨਾ, ਅਤੇ ਉਸਦੇ ਨਾਲ ਕੀ ਹੈ ਓਬਵੀਅਸਲੀ ਜਿਹੜੀ ਵਾਤਾਵਰਨ ਹੈ ਉਹਦੇ ਵਿੱਚ ਗਰਮੀ ਵਧੇਗੀ, ਤਪਿਸ਼ ਵਧੇਗੀ, ਹੈ ਨਾ। ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ACs ਨੇ ਜਿਹੜੇ ਏਅਰ ਕੰਡੀਸ਼ਨਰਸ ਨੇ ਉਹ ਕਿੰਨੇ ਜ਼ਿਆਦਾ ਹੋ ਗਏ ਨੇ। ਅਗਰ ਘਰ ਦੇ ਵਿੱਚ 3 ਕਮਰੇ ਨੇ ਤਾਂ 3ੋਂ ਕਮਰਿਆਂ ਦੇ ਵਿੱਚ AC ਲੱਗਿਆ ਹੋਇਆ, ਸਾਨੂੰ ਇਹ ਲੱਗਦਾ ਕਿ ਸਾਡਾ ਕਮਰਾ ਠੰਡਾ ਹੋ ਰਿਹਾ, ਪਰ ਇਹ ਨਹੀਂ ਪਤਾ ਕਿ ਉਸ AC ਕਰਕੇ ਬਾਹਰ ਵਾਤਾਵਰਨ,
1: ਤੁਸੀਂ ਉਹਦੀ ਜਿਹੜੀ ਬਾਹਰ ਵਾਲੀ ਕੰਧ ਹੈ ਉੱਥੇ ਗੜ ਕੇ ਦੇਖ ਲਿਓ,
0: ਹਾਂ,
1: ਉੱਥੇ ਟੈਂਪਰੇਚਰ ਕਿੰਨਾ ਹੋਊਗਾ।
0: ਬਿਲਕੁਲ,
1: ਹੈ ਨਾ, ਅਸੀਂ ਆਪਣੇ ਘਰ ਦਾ ਹੀ ਤਾਪਮਾਨ ਆਪਣੇ ਆਪ ਹੀ ਵਧਾਈ ਜਾਂਦਾ ਕਿਉਂਕਿ ਅੰਦਰੋਂ ਗਰਮੀ ਨਿਕਲ ਗਈ ਤਾਂ ਉਹਨੇ ਬਾਹਰ ਫੈਲਾਤੀ ਸਾਰੀ, ਤਾਂ ਇਹਦੇ ਨਾਲ ਜੀਵ ਜੰਤੂਆਂ ਨੂੰ ਜਿਨ੍ਹਾਂ ਨੂੰ ਕਿੰਨਾ ਔਖਾ ਹੈ। ਸੋ ਗੱਲ ਇਹ ਹੈ ਵੀ ਕੁਦਰਤ ਦੇ ਜਿਹੜੇ ਇਹ 5 ਤੱਤ ਨੇ ਜਿਨ੍ਹਾਂ ਦਾ ਕਹਿੰਦੇ ਆ ਸਾਡਾ ਸਰੀਰ ਬਣਿਆ, ਪਰ ਉਹਦੇ ਵਿੱਚ ਇੱਕ ਜਿਹੜਾ ਦਿਮਾਗ ਪਾਇਆ ਉਹੀ ਜਿਹੜਾ ਵਾਤਾਵਰਣ ਨੂੰ ਖਰਾਬ ਕਰਨ ਲੱਗ ਗਿਆ ਆਪਣੀ ਸਹੂਲਤ ਦੇ ਲਈ। ਪਰ ਅਸੀਂ ਸੌਖੇ ਫੇਰ ਵੀ ਨਹੀਂ, ਮੈਨੂੰ ਇਹ ਲੱਗਦਾ ਕਈ ਵਾਰੀ ਤੁਸੀਂ ਕਿਸੇ ਪੁਰਾਣੇ ਬਜ਼ੁਰਗ ਨੂੰ ਮਿਲ ਕੇ ਦੇਖਿਓ ਉਹ ਆਪਣੇ ਆਪ ਨੂੰ ਬਹੁਤ ਸੁਖਾਲਾ ਦੱਸਦੇ ਨੇ ਕਿਉਂਕਿ ਉਹਨਾਂ ਨੇ ਇਹਨਾਂ ਝੰਝਟਾਂ 'ਚ ਆਪਣੇ ਆਪ ਨੂੰ ਪਾਇਆ ਹੀ ਨਹੀਂ। ਸੋ ਗੱਲ ਇਹਨਾਂ ਚੀਜ਼ਾਂ ਦੀ ਜਿਹੜੀ ਵਰਤੋਂ ਕਰਨੀ ਹੈ ਉਹ ਸਾਨੂੰ ਸੀਮਤ ਕਰਨੀ ਚਾਹੀਦੀ ਹੈ, ਪਰ ਜਿਹਨੂੰ ਇੱਕ ਵਾਰੀ ਆਦਤ ਪੈ ਜਾਂਦੀ ਹੈ ਉਹ ਨਹੀਂ ਛੱਡਦਾ।
0: ਹਾਂ, ਪਰ ਦੇਖੋ ਹੁਣ ਕਹਿੰਦੇ ਅਸੀਂ ਉਹ ਅੱਜ ਕੱਲ੍ਹ ਨਾ ਸਮਾਂ ਏਦਾਂ ਦਾ ਆਇਆ ਕਿ ਅਗਰ ਕੋਈ ਅਸੀਂ ਪੁਰਾਣੀ ਚੀਜ਼ ਲੈ ਕੇ ਆ ਰਹੇ ਹਾਂ ਨਾ ਵਰਤੋਂ ਦੇ ਵਿੱਚ ਤੇ ਅਸੀਂ ਉਸਨੂੰ ਟ੍ਰੈਂਡ ਦਾ ਨਾਮ ਦੇ ਦਿੰਦੇ ਹਾਂ
1: ਜੀ,
0: ਹੈ ਨਾ, ਕਿ ਭਈ ਇਹ ਟ੍ਰੈਂਡ ਚੱਲ ਰਿਹਾ। ਹੁਣ ਜਿਵੇਂ ਤੁਸੀਂ ਲਾ ਲਓ ਕਿ ਮਿੱਟੀ ਦੇ ਘੜੇ ਨੇ ਜਿਹੜੇ, ਹੈ ਨਾ, ਹਾਲਾਂਕਿ ਉਹ ਬੜੀ ਪੁਰਾਣੀ ਸਾਡੀ ਇੱਕ ਰਿਵਾਇਤ ਹੈਗੀ ਹੈ ਕਿਉਂਕਿ ਪਹਿਲਾਂ ਕਿਹੜਾ ਫਰਿੱਜ ਹੁੰਦੇ ਸੀ। ਹੁਣ ਅਗਰ ਤੁਸੀਂ ਕਿਸੇ ਘਰ 'ਚ ਚਲੇ ਜਾਣੋ ਉਹ ਮਟਕਾ ਸਾਈਡ 'ਚ ਤੁਸੀਂ ਰੱਖਿਆ ਹੋਇਆ ਦੇਖੋਗੇ, ਉਹਨਾਂ ਨੂੰ ਇਹ ਲੱਗਦਾ ਕਿ ਵੀ ਬੜੀ ਇਹ ਲਗਜ਼ਰੀ ਚੀਜ਼ ਹੈ ਇੱਕ ਵੀ ਜਿਹੜੀ ਅਸੀਂ ਟ੍ਰੈਂਡ ਫੋਲੋ ਕਰ ਰਹੇ ਹਾਂ ਕਿਉਂਕਿ ਸਾਰਿਆਂ ਨੇ ਲਿਆ ਕੇ ਰੱਖਿਆ ਹੋਇਆ।
1: ਹਾਂ ਬਿਲਕੁਲ, ਇਹ ਅੱਜ ਦੇ ਟਾਈਮ ਦੇ ਵਿੱਚ ਸਜਾਵਟੀ ਚੀਜ਼ ਬਣੀ ਹੋਈ ਹੈ, ਪਰ ਪਹਿਲਾਂ ਇਹ ਵਰਤੋਂ ਹੀ ਇਹਦੀ ਹੁੰਦੀ ਸੀ ਕਿਉਂਕਿ ਬਾਹਰੋਂ ਜਾ ਕੇ ਪਾਣੀ ਮਿਲਦਾ ਸੀ, ਕੋਈ ਇਹ ਨਹੀਂ ਸੀ ਟੂਟੀਆਂ ਖੋਲੀਆਂ ਪਾਣੀ ਆ ਗਿਆ, ਕਿਸੇ ਖੂਹਾਂ ਤੋਂ ਜਾ ਕੇ ਨਲਕਿਆਂ ਤੋਂ ਜਾ ਕੇ ਪਾਣੀ ਭਰ ਕੇ ਅਸੀਂ ਆਪ ਵੀ ਆਪਣੇ ਬਚਪਨ 'ਚ ਦੇਖਿਆ। ਤਾਂ ਫਿਰ ਕਈ ਸਾਡੇ ਇੱਕ ਸਰੋਤਾ ਨੇ ਗੱਲ ਕੀਤੀ ਸੀ ਬਹੁਤ ਵਧੀਆ, ਕਹਿੰਦੇ ਭਾਈ ਤੁਸੀਂ ਟੋਬਿਆਂ ਦੇ ਵਿੱਚ ਕਹਿ ਰਹੇ ਹੋ ਪਾਣੀ ਕਿਉਂ ਵੱਧ ਗਿਆ, ਕਿਉਂਕਿ ਹੁਣ ਟੂਟੀਆਂ ਚੱਲ ਰਹੀਆਂ ਨੇ, ਗੰਦਾ ਪਾਣੀ ਵੀ ਉਸ ਤਰ੍ਹਾਂ ਹੀ ਵੇਸਟ ਹੋ ਰਿਹਾ ਕਿਉਂਕਿ ਅਸੀਂ ਪਰਵਾਹ ਨਹੀਂ ਕਰ ਰਹੇ ਕਿਉਂਕਿ ਸਾਨੂੰ ਮਿਹਨਤ ਨਹੀਂ ਕਰਨੀ ਪਈ। ਤੇ ਕਹਿੰਦੇ ਪਹਿਲਾਂ ਤਾਂ ਭਾਈ ਬੀਬੀਆਂ ਪਾਣੀ ਇੱਕ ਗਲਾਸੀ ਵੀ ਨਹੀਂ ਸੀ ਡੋਲਣ ਦਿੰਦੀਆਂ
0: ਜੀ। ਬਿਲਕੁਲ,

0: की आवाज दिल से दिल तक नॉन स्टॉप धमाल, पुरानी यादें नया जोश है, देश का रेडियो अब भी बॉस है, आकाशवाणी के गौरवमयी 90 साल।
1: जी प्रोग्राम फुलकारी दे आखरी 5 मिनट साढ़े कोल बाकी ने, पर गल्लां देखो रिपीट करन दा मैनूं लगदा फायदा तद ही हुंदा है जेकर उन्हां चीज़ां ते अमल कीता जावे
2: जी,
1: कि असीं सिर्फ एक बंद कमरे च बह के गल ना करिए या असीं वड्डियां वड्डियां बहसां दे विच कहिंदे अपना क्रिटिसिज़म देईए कि नहीं ये इदां होणा चाहीदा सी, इदां होणा चाहीदा सी, जदकि जमीनी पद्धर ते असीं कुछ कर ही नहीं रहे।
2: हाँ जी, हर एक इंसान दा अपने आप नूं ये सवाल होना चाहिए अज दे दिन भी असीं वातावरण नूं की देण दे रहे हां, साडा की सहयोग है ना। ते जिवें मैं शुरू च आपां गल कीती सी वी मींह पै गया, उस तों बाद जिहड़े सोहणे सोहणे पत्ते हरे हरे सानूं दरख्तां दे दिखदे ने, ते जदों आम दिनां दे विच उहनां ते मिट्टी पई हुंदी है तां कई वार ये हो रहा ये मेरे दिमाग च आउंदी हुंदी है गल भी शायद ये सानूं इस तरह चढ़ा रहे ने जिवें असीं अपने बच्चियां दे मूंह धोने आ पर इहनां दे नहीं धोंदे है ना, ते क्योंकि उन्हां ते इन्ने सोहणे सोहणे वधिया हरे हरे दरख्त ने जिन्हां दे नेड़े कोई चीज़ बन गई जां आवाजाई निकल रही है ना, उन्हां ते मिट्टी पई हुंदी है ते फिर वह सानू देखण नू भी चंगे नहीं लगदे, पर जे मीह पिया होवे तां सारे बड़े सोहणे धोते सुथरे कईआं दे नवे नवे पत्ते फुट रहे हुंदे ने है ना,
1: ते उन्हां तुसीं देखो हुण तां पहला तो चलो घर के है ना खुले खुले वेड़े हुंदे सी, घर फल वाले जिहड़े पौधे ने पेड़ ने वो आम ही हुंदे सी, पर हुण जिवें कंजेस्टेड हो गए हैं घर है ना, ते वह छोटे छोटे गमलियां दे विच रह गए हैं पौधे। मैं कई घर दे विच इदां भी देखिया है कि लोग ना बूटे ले आंदे ने बहुत सोहने सोहने पौधे गमले सजा सजा के रख देंदे ने घर की सजावट के वास्ते, पर उन्हां नूं पानी
2: पानी नहीं देंदे ने बिल्कुल
1: है ना, ते फिर वह जो पौधा हौली हौली मर जाता है ना फिर ओदी जगह एक होर नवा
2: पौधा आ जाता है। बिल्कुल, गल तां इह है वी जे असीं उहदी ही चंगी देखरेख कर लेंदे तां उह वी हरा भरा रहिंदा, ते दूजी गल जिवें तुसीं दस्सिया वी वेहड़े छोटे हो गए कईआं दी तां देखो मजबूरी है जिन्नी कु जगह, पर जिन्हां कोल थां हैगी है खुली उहनां दे वी वेहड़े कच्चे नहीं रहे, वेहड़े पक्के हो गए।
1: बिल्कुल,
2: इस करके उत्थे भी बूटियां नूं कोई थां नहीं है।
1: ओही है ना कि असीं मतलब मॉडर्नाइजेशन च इन्ना ज्यादा अगे वध रहे हां कि सानूं मतलब ओह घर दे विच मिट्टी नहीं चाहीदी है ना, जबकि इह तां ਜਿਹੜੇ ਕਿ ਵੱਡੇ ਵੱਡੇ ਸਿਆਣੇ ਨੇ ਉਹ ਵੀ ਕਹਿੰਦੇ ਨੇ ਕਿ ਜਿਹੜੇ ਅਗਰ ਘਰ 'ਚ ਬੱਚੇ ਨੇ ਤਾਂ ਉਹਨਾਂ ਨੂੰ ਮਿੱਟੀ ਵਿੱਚ ਖੇਡਣ ਦਿਓ।
2: ਬਿਲਕੁਲ
1: ਹੈ ਨਾ, ਜ਼ਰੂਰੀ ਹੈ, ਪਰ ਅਸੀਂ ਘਰਾਂ ਦੇ ਵਿੱਚ ਮਿੱਟੀ ਖਤਮ ਕਰ ਲਈ, ਮਾਰਬਲਸ ਅਸੀਂ ਪਰਵਾ ਦਿੰਦੇ ਹਾਂ ਹੈ ਨਾ, ਤਾਂ ਕਿ
2: ਤੇ ਉਹਦੇ 'ਚ ਵੀ ਮੈਂ ਬਹੁਤ ਸਾਰੀਆਂ ਜਿਹੜੀਆਂ ਭੈਣਾਂ ਸਾਡੀਆਂ ਉਹ ਕਹਿੰਦੇ ਸੁਣੇ ਦਾ ਦੇਖੋ ਜੀ ਉਹਨਾਂ ਦੇ ਘਰ ਸਫਾਈ ਨਹੀਂ, ਉਹਨਾਂ ਦੇ ਘਰ ਮਿੱਟੀ ਪਈ ਹੈ, ਇੱਦਾਂ ਮਤਲਬ ਕਿ ਮਿੱਟੀ ਹੋਣਾ ਵੀ ਇੱਕ ਗਾਲ ਹੋ ਗਈ।
1: ਬਿਲਕੁਲ,
2: ਅੱਜ ਦੇ ਸਮੇਂ ਚ
1: ਉਹ ਦਿਨ ਯਾਦ
2: ਤੁਸੀਂ ਵੀ ਸਫਾਈ ਪਸੰਦ ਜ਼ਿਆਦਾ ਹੋ ਗਏ ਤੇ ਉਹ ਚੀਜ਼ਾਂ ਤੁਸੀਂ ਇਹ ਦੇਖੋ, ਮੈਂ ਉਹ ਵੀ ਦੇਖੇ ਨੇ ਘਰ ਜਿਨ੍ਹਾਂ ਦੇ ਵਿੱਚ 8ਵੇਂ ਦਿਨ ਮਿੱਟੀ ਫਿਰਦੀ ਸੀ, ਗੋਹਾ ਤੇ ਮਿੱਟੀ, ਉਹ ਆਪਣੇ ਆਪ ਠੰਡੇ ਰਹਿੰਦੇ ਸੀ ਹੈ ਨਾ, ਤੇ ਉਹਦੀ ਖੁਸ਼ਬੂ ਆਉਂਦੀ ਰਹਿੰਦੀ ਸੀ ਕਿੰਨੇ ਦਿਨ।
1: ਮੈਂ ਉਹੀ ਕਹਿਣ ਲੱਗੀ ਸੀ ਕਿ ਹੁਣ ਦੇਖੋ ਕਿ ਬੇਸ਼ੱਕ ਅਸੀਂ ਘਰਾਂ ਦੇ ਵਿੱਚ ਨਾ ਵੱਡੇ ਸਾਡੇ ਵਿਹੜੇ ਭਾਵੇਂ ਵੱਡੇ ਨੇ ਛੋਟੇ ਨੇ ਮਾਰਬਲ ਪਵਾ ਲਿਆ
2: ਜੀ,
1: ਫੇਰ ਉਹਨਾਂ ਤੇ ਪੋਚੇ ਵੀ ਨਹੀਂ ਲੱਗਦੇ ਹੈ ਨਾ, ਫਿਰ ਉਹ ਵੀ ਔਖਾ ਲੱਗਦਾ, ਫਿਰ ਜਦੋਂ ਉਹ ਗਰਮੀਆਂ ਦੇ ਵਿੱਚ ਤਪਦੇ ਨੇ ਤੇ ਫਿਰ ਉਹ ਵੀ ਕਹਿੰਦੇ ਔਖਾ ਲੱਗਦਾ।
2: ਦੇਖੋ ਅਸੀਂ ਆਪਣਾ ਘਰ ਹੀ ਇੱਦਾਂ ਦੇ ਬਣਾ ਲਏ ਜਿਹਦੇ ਚ ਗਰਮੀ ਹੀ ਫੁੱਟਣੀ ਹੈ।
1: ਪਹਿਲਾਂ ਮੈਨੂੰ ਉਹ ਦਿਨ ਯਾਦ ਆਉਂਦੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਮਤਲਬ ਕੱਚੇ ਵਿਹੜੇ ਹੁੰਦੇ ਸੀ, ਉਹਨੂੰ ਹਰ ਮਤਲਬ ਹਫਤੇ ਬਾਅਦ ਲਿਪਣਾ ਹੁੰਦਾ ਸੀ ਤੇ ਉਹ ਲਿਪੇ ਹੋਏ ਵਿਹੜੇ ਇੰਨੇ ਸੋਹਣੇ
2: ਲੱਗਦੇ ਸੀ,
1: ਮੈਨੂੰ ਲੱਗਦਾ ਹੁਣ ਵੀ ਕਈ ਪਿੰਡਾਂ ਦੇ ਵਿੱਚ ਹੋਣੇ,
2: ਬਹੁਤ ਘੱਟ ਰਹਿ ਗਏ ਨੇ ਹੁਣ ਤਾਂ, ਕਿਉਂਕਿ ਹਰ ਇਨਸਾਨ ਚਾਹੁੰਦਾ ਹੈ ਉਹੀ ਗੱਲ ਹੈ ਵੀ ਰੀਸਮ ਰੀਸੀ ਸਭ ਨੇ ਆਪਣੇ ਜਿਹੜਾ ਕੁਦਰਤ ਨਾਲੋਂ ਨਾਤਾ ਤੋੜ ਲਿਆ।
1: ਬਿਲਕੁਲ,
2: ਸੋ ਇਹ ਬਹੁਤ ਮਾੜੀ ਗੱਲ ਹੈ, ਸਾਨੂੰ ਬਹੁਤ ਸਾਰੇ ਫੇਰ ਹੁਣ ਦੁਬਾਰਾ ਟ੍ਰੈਂਡ ਚਲਾਈਏ
1: ਚਲਾਓ ਬਿਲਕੁਲ
2: ਕਹੀ ਕਰਨਾ ਪੈਣਾ ਕਿ ਅਸੀਂ ਦੁਬਾਰਾ ਤੋਂ ਚੱਲਿਆ ਹੋਇਆ ਫੋਟੋ ਸ਼ੂਟ ਦੇਖੋ ਤੁਸੀਂ, ਉਹਨਾਂ ਦੀ ਜਿਹੜੀ ਦਿੱਖ ਹੈ ਉਹ ਕੱਚੇ ਕੋਠਿਆਂ ਦੀ ਤਰ੍ਹਾਂ ਦਿੱਤੀ ਜਾਂਦੀ
1: ਹੈ। ਪਰ ਤੁਸੀਂ ਇਹ ਦੇਖੋ ਕਿ ਸਿਰਫ ਫੋਟੋ ਸ਼ੂਟਸ ਲਈ ਹੀ ਅਸੀਂ ਹੈ ਨਾ ਜ਼ਿਆਦਾ ਆਪਣੇ ਆਪ ਨੂੰ ਉਹ ਕਰਦੇ ਆ, ਸਿਰਫ ਇੱਕ ਫੋਟੋ ਖਿਚਾ ਲਈ ਚਲੋ ਜੀ ਹੋ ਗਿਆ ਕੰਮ ਹੈ ਨਾ, ਪਰ ਇਹ ਨਹੀਂ ਕਿ ਅਸੀਂ ਉਹਨੂੰ ਲੌਂਗ ਟਰਮ ਦੇ ਵਿੱਚ ਫੋਲੋ ਕਰ ਰਹੇ ਹਾਂ ਉਸ ਚੀਜ਼ ਨੂੰ ਹੈ ਨਾ, ਕਿ ਅਗਰ ਅਗਰ ਮੰਨ ਲਓ ਕਿ ਸਟੇਟ ਲੈਵਲ ਤੇ ਜਾਂ ਨੈਸ਼ਨਲ ਲੈਵਲ ਦੇ ਉੱਤੇ ਕੋਈ ਕੈਂਪੇਨ ਚੱਲ ਰਹੀ ਹੈ
2: ਜੀ ਜੀ
1: ਹੈ ਨਾ, ਤੁਹਾਨੂੰ ਕਿਹਾ ਜਾਵੇ ਵੀ ਹਾਂ ਤੁਸੀਂ ਇੱਕ ਪੇੜ ਲਗਾਓ ਸੈਲਫੀ ਖਿੱਚ ਕੇ ਪਾਓ ਤੇ ਤੁਸੀਂ ਬਸ ਓਨਾ ਕੀ ਕੰਮ ਕਰੋ,
2: ਚਾਹੇ ਕਿਸੇ ਦੇ ਪੇੜ ਨਾਲ ਹੀ ਖਿੱਚ ਲਈ
1: ਹਾਂ ਹੈ ਨਾ, ਓਨਾ ਕੀ ਕੰਮ ਕਰੋ,
2: ਦਿਖਾਵਾ ਜ਼ਿਆਦਾ ਹੋ ਗਿਆ,
1: ਬਿਲਕੁਲ
2: ਪ੍ਰੈਕਟੀਕਲ ਘੱਟ,
1: ਪ੍ਰੈਕਟੀਕਲੀ ਮਤਲਬ ਅਸੀਂ ਬੜੇ ਹੀ ਉਹ ਹੋ ਗਏ ਹਾਂ। ਚਲੋ ਖੈਰ ਆਪਣੇ

0: ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹਾਂ। ਮੈਂ ਰਾਜਵਿੰਦਰ ਕੌਰ ਅਤੇ ਮੇਰੇ ਨਾਲ ਨੇ
1: ਮੋਨਿਕਾ।
0: ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਸਾਡੀਆਂ ਭੈਣਾਂ ਵੀ ਖੁਸ਼ ਹੋਣਗੀਆਂ।
1: ਬਿਲਕੁਲ,
0: ਕਿਉਂਕਿ ਜਿਹੜਾ ਬਾਰਿਸ਼ ਹੋਈ ਹੈ, ਮੀਂਹ ਪਿਆ, ਉਹਦੇ ਨਾਲ ਭੈਣਾਂ ਨੂੰ ਕੰਮ ਕਰਨਾ ਸੌਖਾ ਹੋ ਜਾਂਦਾ। ਗਰਮੀ ਦੇ ਵਿੱਚ ਸਾਰਾ ਦਿਨ ਰਸੋਈ 'ਚ ਉਹਨਾਂ ਨੇ,
1: ਪਰ ਕੰਮ ਵੱਧ ਵੀ ਜਾਂਦਾ ਕਿਉਂਕਿ ਹਨੇਰੀ ਇੰਨੀ ਚੱਲੀ ਆ ਘਰਾਂ 'ਚ, ਮਿੱਟੀ ਪੱਤੇ ਇੰਨੇ ਇਕੱਠੇ ਹੋ ਗਏ ਆ, ਫਿਰ ਉਹ ਝਾੜੂ ਪੋਚਾ ਕਰਨਾ ਵੀ ਔਖਾ ਹੋ ਜਾਂਦਾ।
0: ਬਿਲਕੁਲ,
1: ਮੇਰੇ ਨਾਲ ਤਾਂ ਕਿੰਨੀ ਵਾਰੀ ਇੱਦਾਂ ਹੁੰਦਾ ਕਿ ਜਦੋਂ ਮੈਂ ਬੜੀ ਰੀਝ ਨਾਲ ਝਾੜੂ ਪੋਚਾ ਕਰਕੇ ਸਫਾਈ ਕਰਦੀ ਹਾਂ ਨਾ, ਉਸ ਦਿਨ ਬਾਰਿਸ਼ ਹੋ ਜਾਂਦੀ ਹੈ।
0: ਬਿਲਕੁਲ ਹੁੰਦਾ। ਅਤੇ ਕਈ ਵਾਰੀ ਇਹ ਸਾਡੇ ਆਮ ਛੋਟੀ ਛੋਟੀ ਚੀਜ਼ ਹੈ, ਜਿੱਦਾਂ ਕੋਈ ਆਪਾਂ ਨੇ ਗੈਸ ਦੀ ਸਫਾਈ ਕੀਤੀ ਹੈ, ਸਵੇਰੇ ਹੀ ਕਰ ਲਿਆ ਨਾ, ਤਾਂ ਉਹਦੇ ਜ਼ਰੂਰ ਕੋਈ ਨਾ ਕੋਈ ਚੀਜ਼ ਉਬਲਣੀ ਹੈ, ਉਹ ਤੋਂ ਬਾਅਦ ਫੇਰ ਸਾਫ਼ ਹੋਣਾ, ਉਸ ਦਿਨ ਉਹ ਬਹੁਤ ਵਾਰ ਸਾਫ਼ ਹੋ ਜਾਂਦਾ।
1: ਬਿਲਕੁਲ, ਇੱਦਾਂ ਹੀ ਹੈ ਨਾ, ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਪਰ ਇੱਕ, ਚਲੋ ਆਪਾਂ ਗੱਲਾਂ ਤਾਂ ਇੱਦਾਂ ਦੀਆਂ ਬਹੁਤ ਕਰਨੀਆਂ ਨੇ ਪ੍ਰੋਗਰਾਮ ਦੇ ਵਿੱਚ, ਪਰ ਇੱਕ ਜਿਹੜੀ ਆਪਣਾ ਰਿਵਾਜ ਹੈ ਨਾਰੀ ਲੋਕ ਦਾ ਕਿ ਅਸੀਂ ਇੱਕ ਸੁਰਖੀ ਜ਼ਰੂਰ ਸਾਂਝੀ ਕਰਦੇ ਹੁੰਦੇ
0: ਹਾਂ,
1: ਹੈ ਨਾ, ਕੋਈ ਅਜਿਹੀ ਖਬਰ ਕਿਸੇ ਮਹਿਲਾ ਨਾਲ ਰਿਲੇਟਡ ਜਿਸਨੇ ਆਪਣੇ ਨਾਲ ਦੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਪ੍ਰੇਰਿਤ ਕੀਤਾ ਹੋਵੇ
0: ਜੀ।
1: ਅਤੇ ਅੱਜ ਆਪਾਂ ਇੱਕ ਗੱਲ ਕਰ ਰਹੇ ਹਾਂ, ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤੀ ਮਹਿਲਾ, ਭਾਰਤੀ ਸਿਪਾਹੀ ਅਭਿਲਾਸ਼ਾ ਬਰਾਕ, ਜਿਨ੍ਹਾਂ ਨੂੰ ਸਰਵਉੱਚ ਸਨਮਾਨ ਮਿਲਿਆ ਹੈਗਾ। ਸੰਯੁਕਤ ਰਾਸ਼ਟਰ ਵਿੱਚ ਬਰਾਕ ਦੀ ਇਤਿਹਾਸਿਕ ਪ੍ਰਾਪਤੀ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਉਸਦੇ ਪਹਿਲੇ ਹੀ ਸ਼ਾਨਦਾਰ ਕਰੀਅਰ ਵਿੱਚ ਇੱਕ ਹੋਰ ਮੀਲ ਪੱਥਰ ਹੈ। 2018 ਦੇ ਵਿੱਚ ਆਰਮੀ ਏਅਰ ਡਿਫੈਂਸ ਕੋਰ ਵਿੱਚ ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ 2022 ਵਿੱਚ ਨਾਸਿਕ ਦੇ ਕੰਬੈਟ ਆਰਮੀ ਏਵੀਏਸ਼ਨ ਟ੍ਰੇਨਿੰਗ ਸਕੂਲ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ
0: ਜੀ।
1: ਅਤੇ ਹੁਣ ਸੰਯੁਕਤ ਰਾਸ਼ਟਰ ਨੇ ਬਰਾਕ ਨੂੰ ਲੇਬਨਾਨ ਦੇ ਵਿੱਚ ਸੰਯੁਕਤ ਰਾਸ਼ਟਰ ਅੰਤਿਮ ਫੋਰਸ ਦੇ ਵਿੱਚ ਉਸਦੀ ਸੇਵਾ ਦੌਰਾਨ ਜ਼ਮੀਨੀ ਪੱਧਰ 'ਤੇ ਬੇਮਿਸਾਲ ਅਗਵਾਈ ਅਤੇ ਸ਼ਾਨਦਾਰ ਭਾਈਚਾਰਕ ਕੰਮਾਂ ਦੇ ਲਈ ਸਨਮਾਨਿਤ ਕੀਤਾ ਹੈ। ਮੇਜਰ ਬਰਾਕ ਲੇਬਨਾਨ ਦੇ ਵਿੱਚ ਭਾਰਤੀ ਬਟਾਲੀਅਨ ਦੀ ਫੀਮੇਲ ਇੰਗੇਜਮੈਂਟ ਟੀਮ ਦੀ ਕਮਾਂਡਰ ਵਜੋਂ ਸੇਵਾ ਨਿਭਾ ਰਹੀ ਹੈ
0: ਜੀ।
1: ਉਹਨਾਂ ਨੂੰ ਵਕਾਰੀ 2025 ਸੰਯੁਕਤ ਰਾਸ਼ਟਰ ਮਿਲਟਰੀ ਜੈਂਡਰ ਐਡਵੋਕੇਟ ਆਫ ਦਾ ਈਅਰ ਪੁਰਸਕਾਰ ਦੇ ਲਈ ਚੁਣਿਆ ਗਿਆ।
0: ਦੇਖੋ, ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਕੁਝ ਨਾ ਕੁਝ ਇਸ ਤਰ੍ਹਾਂ ਦਾ, ਅੱਜ ਸਮਾਂ ਬਹੁਤ ਬਦਲ ਗਿਆ, ਅਸੀਂ ਦੇਖਦੇ ਹਾਂ ਸਾਡੇ ਸਮੇਂ ਦੇ ਨਾਲ ਉਹ ਜਿਹੜੀ ਅੱਜ ਦੀ ਜਨਰੇਸ਼ਨ ਹੈ, ਅੱਜ ਦੀਆਂ ਲੜਕੀਆਂ ਨੇ, ਗੱਲ ਇਹ ਹੈ ਵੀ ਉਹਨਾਂ ਨੂੰ ਮੌਕਾ ਵੀ ਦਿੱਤਾ ਜਾਂਦਾ ਅਤੇ ਉਹਨਾਂ ਨੂੰ ਪੜ੍ਹਾਈ ਵੀ ਕਰਵਾਈ ਜਾਂਦੀ ਹੈ।
1: ਦੇਖੋ, ਨੈਸ਼ਨਲ ਲੈਵਲ 'ਤੇ ਤਾਂ ਸਾਡੀਆਂ ਕੁੜੀਆਂ ਬਹੁਤ ਕੁਛ ਕਰ ਰਹੀਆਂ ਨੇ, ਪਰ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਅਜਿਹੀ ਖਬਰ ਆਉਂਦੀ ਹੈ ਤਾਂ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ।
0: ਬਿਲਕੁਲ,
1: ਹੈ ਨਾ, ਭਾਵੇਂ ਮਤਲਬ ਕੋਈ ਵੀ ਐਸਪੈਕਟ ਹੋਵੇ, ਕਿ ਕੋਈ ਵੀ ਫੀਲਡ ਹੋਵੇ, ਕੋਈ ਖੇਡਾਂ ਨੇ, ਕੋਈ ਸਾਇੰਸ ਹੈ,
0: ਹੈ
1: ਨਾ, ਜਾਂ ਪੜ੍ਹਾਈ ਹੈ, ਐਜੂਕੇਸ਼ਨ ਹੈ, ਐਵਰੀਥਿੰਗ, ਹਰੇਕ ਫੀਲਡ ਦੇ ਵਿੱਚ ਕੁੜੀਆਂ ਨੇ ਮਤਲਬ ਮੱਲਾਂ ਮਾਰੀਆਂ ਨੇ।
0: ਬਿਲਕੁਲ, ਅਤੇ ਗੱਲ ਇਹੀ ਹੈ ਕਿ ਬੱਚੇ ਜਿਹੜੇ ਬਾਹਰ ਜਾ ਕੇ ਪੜ੍ਹਾਈਆਂ ਕਰ ਰਹੇ ਨੇ ਅਤੇ ਉਹਨਾਂ ਦੇ ਹਾਣੀ ਆਪਣੇ ਆਪ ਹੀ, ਅਤੇ ਪਹਿਲੀ ਗੱਲ ਤਾਂ ਇਹ ਅਸੀਂ ਇਹ ਦੇਖਦੇ ਹਾਂ ਵੀ ਇੱਥੇ ਸਾਨੂੰ ਜਦੋਂ ਅੰਗਰੇਜ਼ੀ ਦਾ ਜਿਹੜਾ ਵਿਸ਼ਾ ਇੱਕ

0: ਨੋਰਾਣੀ
1: ਜੀ ਮੰਮੀ ਜੀ,
0: ਇਸ ਘਰ ਵਿੱਚ ਕੁਝ ਨਿਯਮ ਹਨ।
1: ਜਿਵੇਂ?
0: ਜਿਵੇਂ ਕਿ ਇੱਥੇ ਕੈਸ਼ ਦੀ ਪਰੰਪਰਾ ਨਹੀਂ ਹੈ।
1: ਤਾਂ ਲੈਣ ਦੇਣ?
0: ਉਹ ਅਸੀਂ ਡਿਜੀਟਲ ਭੁਗਤਾਨ ਕਰਦੇ ਹਾਂ।
1: ਓਹ,
0: ਜਿਵੇਂ UPI ਤੋਂ?
1: ਅੱਛਾ,
0: ਹਾਂ। ਤੇ ਸੁਣ, ਇੱਕ ਹੋਰ ਨਿਯਮ ਹੈ।
1: ਉਹ ਕੀ ਹੈ ਮੰਮੀ ਜੀ?
0: ਤੇਰੀ ਮੂੰਹ ਦਿਖਾਈ ਵੀ UPI ਰਾਹੀਂ ਮਿਲੂਗੀ।
1: ਤੁਸੀਂ ਵੀ ਨਾ ਮੰਮੀ ਜੀ।
2: ਭਾਰਤ ਕਰਦਾ ਹੈ ਡਿਜੀਟਲ ਭੁਗਤਾਨ,
3: ਹਰ ਲੈਣ ਦੇਣ ਹੁਣ ਹੈ ਆਸਾਨ।
4: ਹਾਂਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਅਤੇ ਨਾਰੀ ਲੋਕ ਪ੍ਰੋਗਰਾਮ 'ਚ ਜੇ ਹੁਣ ਅਸੀਂ ਗੱਲ ਕਰੀਏ, ਜਿਸ ਤਰ੍ਹਾਂ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਭੈਣਾਂ ਨੂੰ ਸਾਫ਼ ਸਫਾਈ ਹੈ ਜਿਹੜੀ, ਇਸ ਤਰ੍ਹਾਂ ਦੇ ਜਦੋਂ ਮੌਸਮ ਹੋ ਜਾਂਦੇ ਨੇ, ਪਰ ਉਹ ਕਰਨ ਦੇ ਵਿੱਚ ਦੇਖੋ ਹੁੰਦਾ ਤਾਂ ਹੈ ਜ਼ਰੂਰ, ਕਿਉਂਕਿ ਕਈ ਵਾਰ ਸਾਡਾ ਕੋਈ ਪ੍ਰੋਗਰਾਮ ਫਿਕਸ ਹੁੰਦਾ, ਅਸੀਂ ਕਿਤੇ ਜਾਣਾ ਹੁੰਦਾ, ਹੈ ਨਾ, ਪਰ ਇਹ ਨਹੀਂ ਪਤਾ ਹੁੰਦਾ ਵੀ ਮਿੰਟਾਂ 'ਚ ਹੀ ਇੰਨਾ ਕੰਮ ਹੈ ਜਿਹੜਾ ਉਹ ਵੱਧ ਜਾਣਾ। ਸੋ ਇਸੇ ਤਰ੍ਹਾਂ ਹਰ ਇੱਕ ਦੇ ਨਾਲ ਹੁੰਦਾ। ਤੇ ਕੱਲ ਸ਼ਾਮ ਨੂੰ ਤੇ ਪਟਿਆਲੇ ਤਾਂ ਕਾਫੀ ਜ਼ਿਆਦਾ ਮੈਨੂੰ ਲੱਗਦਾ ਵੀ ਹਨੇਰੀ ਆਈ ਹੈ,
5: ਹਾਂ,
4: ਤੇ ਹਨੇਰੀ ਵੀ ਥੋੜਾ ਜ਼ਿਆਦਾ ਆਈ ਹੈ ਇੱਥੇ। ਤੇ ਉਹਦੇ ਵਿੱਚ ਇਹ ਹੁੰਦਾ ਵੀ ਕਈ ਵਾਰ ਤਾਂ ਆਪਾਂ ਸ਼ਾਮ ਨੂੰ ਹੀ ਕਿਤੇ ਜਾਣਾ ਹੁੰਦਾ, ਤਾਂ ਇਹਨਾਂ ਸਮਿਆਂ ਦੇ ਵਿੱਚ ਸਾਨੂੰ ਥੋੜਾ ਜਿਹਾ ਜਾਂਦੇ ਵੇਲੇ ਵੀ ਧਿਆਨ ਰੱਖਣਾ ਚਾਹੀਦਾ। ਜੇ ਇਸ ਤਰ੍ਹਾਂ ਦਾ ਮੌਸਮ ਹੈ ਤਾਂ ਭਾਵੇਂ ਅਸੀਂ ਫੋਨ ਕਰ ਦਈਏ, ਜਾਂ ਜੇ ਸਾਡਾ ਕੰਮ ਟਾਲ ਸਕਦਾ ਤਾਂ ਸਾਨੂੰ ਟਾਲ ਦੇਣਾ ਚਾਹੀਦਾ, ਅਜਿਹੇ ਮੌਸਮ 'ਚ ਘਰੋਂ ਨਹੀਂ ਜਾਣਾ ਚਾਹੀਦਾ।
5: ਪਰ ਦੇਖੋ ਕੱਲ ਤਾਂ ਮਤਲਬ ਅਚਾਨਕ ਜਿਹੀ ਇੱਦਾਂ ਹੋ ਗਿਆ, ਪਤਾ ਹੀ ਨਹੀਂ ਚੱਲਿਆ ਕਿ ਕਦੋਂ ਮੌਸਮ ਬਦਲ ਗਿਆ। ਪਰ ਜਦੋਂ ਮੌਸਮ ਬਦਲਿਆ ਫਿਰ ਉਸ ਤੋਂ ਬਾਅਦ ਦਾ ਨਜ਼ਾਰਾ ਵੇਖਣ ਵਾਲਾ ਸੀਗਾ। ਰਾਤ 8 ਵਜੇ ਤੱਕ ਵੀ, 8 ਵਜੇ ਤੋਂ ਬਾਅਦ ਵੀ ਬਾਰਿਸ਼ ਹੋਈ ਆ, ਪਰ ਰਾਤ ਨੂੰ ਬੱਦਲਾਂ ਨਾਲ ਕਾਲਾ ਕਾਲਾ ਆਸਮਾਨ ਭਰਿਆ, ਇੰਨਾ ਸੋਹਣਾ ਲੱਗਦਾ ਸੀ,
4: ਸਵੇਰੇ ਵੀ ਬਹੁਤ ਸੋਹਣਾ ਲੱਗ ਰਿਹਾ ਸੀ ਜੀ।
5: ਹਾਂ, ਤੇ ਮਤਲਬ ਮੌਸਮ ਖੁਸ਼ਗਵਾਰ ਰਿਹਾ।
4: ਹਾਂ, ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਸੀ ਵੀ ਤੁਸੀਂ ਨਾ ਇੱਦਾਂ ਕਰਿਆ ਕਰੋ, ਜੇ ਹਨੇਰੀ ਆ ਗਈ ਤਾਂ ਘਰ ਇੱਦਾਂ ਹੋ ਗਿਆ, ਸਾਨੂੰ ਵੀ ਹੁੰਦਾ, ਸਾਰਿਆਂ ਨੂੰ ਹੁੰਦਾ, ਤੁਸੀਂ ਉਦੋਂ ਫਰਸ਼ ਵੱਲ ਨਾ ਦੇਖਿਆ ਕਰੋ, ਅਸਮਾਨ ਵੱਲ ਦੇਖਿਆ ਕਰੋ।
5: ਬਿਲਕੁਲ, ਮੌਸਮ
4: ਦਾ ਮਨ ਖੁਸ਼ ਕਰਿਆ ਕਰੋ।
5: ਬਿਲਕੁਲ, ਇਹ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਆਨੰਦ ਮਾਣਨਾ ਸਿੱਖੋ, ਹੈ ਨਾ, ਕਿ ਬਾਰਿਸ਼ ਆ ਗਈ, ਇਹ ਨੀ ਵੀ ਹਾਂ ਗੰਦ ਪੈ ਜੂਗਾ, ਕੋਈ ਗੱਲ ਨੀ, ਗੰਦ ਪੈਣ ਦਿਓ, ਬਾਰਿਸ਼ ਚ ਭਿੱਜੋ, ਹੈ ਨਾ, ਮਤਲਬ ਜਿਹੜੀ ਉਸ ਮੋਮੈਂਟ ਦੀ ਜਿਹੜੀ ਲਗਜ਼ਰੀ ਉਸ ਨੂੰ ਮਾਣਨ ਦਾ, ਹੈ ਨਾ, ਕੋਸ਼ਿਸ਼ ਕਰੋ।
4: ਬਿਲਕੁਲ, ਕਈ ਵਾਰ ਤਾਂ ਦੇਖੋ ਸਾਨੂੰ ਇਹ ਹੁੰਦਾ ਸਾਡੀ ਫਸਲ ਖੜੀ ਹੈ, ਹੈ ਨਾ, ਜਾਂ ਜਿਵੇਂ ਕਿਸਾਨ ਵੀਰਾਂ ਨੂੰ ਹੋ ਗਿਆ, ਭੈਣਾਂ ਨੂੰ ਹੋ ਗਿਆ, ਤੇ ਉਹ ਫਸਲ ਖੜੀ ਹੈ, ਉਹ ਖਰਾਬ ਹੋ ਰਹੀ ਹੈ, ਚਾਹੇ ਕੋਈ ਕਿਸਾਨ ਨਹੀਂ ਵੀ ਹੁੰਦਾ, ਜਿਹੜਾ ਕੋਈ ਹਮਦਰਦ ਹੈ ਉਹਨੂੰ ਵੀ ਦੇਖ ਕੇ ਤਕਲੀਫ ਹੁੰਦੀ ਹੈ, ਹੈ ਨਾ, ਕਿਉਂਕਿ ਦਾਣੇ ਨੇ ਉਹ ਸਭ ਨੇ ਖਾਣੇ ਨੇ, ਹੈ ਨਾ। ਤੇ ਗੱਲ ਇਹ ਹੈ ਵੀ ਇਸ ਵੇਲੇ ਇਸ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਹੈ, ਇਸ ਵੇਲੇ ਜਿੰਨੀ ਜ਼ਿਆਦਾ ਬਰਸਾਤ ਹੋ ਜਾਂਦੀ ਹੈ, ਮੀਂਹ ਪੈ ਜਾਂਦਾ, ਸਾਨੂੰ ਸਾਰਿਆਂ ਨੂੰ, ਪਸ਼ੂਆਂ ਨੂੰ ਵੀ, ਪੰਛੀਆਂ ਨੂੰ ਵੀ, ਇਨਸਾਨਾਂ ਨੂੰ ਵੀ, ਤੇ ਸਾਡੀਆਂ ਭੈਣਾਂ ਨੂੰ ਵੀ ਬਹੁਤ ਫਾਇਦਾ ਹੁੰਦਾ। ਸੋ ਫਰਸ਼ ਵੱਲ ਨਾ ਦੇਖਿਆ ਕਰੋ, ਅਸਮਾਨ ਵੱਲ ਦੇਖਿਆ ਕਰੋ, ਕਿੰਨੀ ਸੋਹਣੀ ਹਵਾ ਚੱਲ ਰਹੀ ਹੈ।
5: ਹੁਣ ਤਾਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਪਈਆਂ ਨੇ, ਮਤਲਬ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੋਣੀਆਂ, ਬੱਚੇ ਘਰ ਨੇ
4: ਜੀ,
5: ਹੈ ਨਾ। ਪਰ ਦੇਖੋ, ਅਸੀਂ ਵੈਸੇ ਤਾਂ ਮੈਂ ਕਾਫੀ ਦੇਰ ਦੀ ਸੋਚ ਰਹੀ ਹਾਂ ਕਿ ਇਸ ਮੈਂ ਟੋਪਿਕ ਤੇ ਵੀ ਆਵਾਂ, ਕਿ ਅਸੀਂ ਬਹੁਤ ਹੋਰ ਸਾਰੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖ ਰਹੇ ਹਾਂ, ਹੈ ਨਾ। ਗਰਮੀ ਬਹੁਤ ਹੈ, ਦੇਖੋ ਹਰੇਕ ਜੀਵ ਜੰਤੂ ਨੂੰ ਵੀ, ਹੈ ਨਾ, ਇਸ ਗਰਮੀ ਨਾਲ ਪ੍ਰਭਾਵਿਤ ਹੋ ਰਹੇ ਹਾਂ
4: ਜੀ। ਬਿਲਕੁਲ,
5: ਅਸੀਂ ਕੋਸ਼ਿਸ਼ ਕਰੀਏ ਕਿ ਜੇਕਰ ਗਲੀ ਦੇ ਵਿੱਚ ਜਿਵੇਂ ਕੋਈ ਆਵਾਰਾ ਪਸ਼ੂ ਨੇ, ਉਹਨਾਂ ਲਈ ਪਾਣੀ ਵਗੈਰਾ ਦਾ ਇੰਤਜ਼ਾਮ ਕਰਕੇ ਰੱਖੀਏ, ਹੈ ਨਾ। ਜੇਕਰ ਘਰ ਦੇ ਵਿੱਚ ਤੁਸੀਂ ਮਤਲਬ ਪੰਛੀ ਆਉਂਦੇ ਨੇ, ਚਿੜੀਆਂ, ਕਾਂ, ਉਹਨਾਂ ਦੇ ਲਈ ਵੀ ਅਲੱਗ ਤੋਂ ਪਾਣੀ ਦਾ ਇੰਤਜ਼ਾਮ ਕਰਕੇ।
4: ਬਿਲਕੁਲ, ਸਾਡੇ ਨਾ ਬਹੁਤ ਸਾਰੇ ਜਿਹੜੇ ਭੈਣਾਂ ਨੇ, ਉਹ ਬੜੇ ਸੋਹਣੇ ਮਿੱਟੀ ਦੇ ਡੁੰਨੇ ਉਹਨਾਂ ਨੇ ਲਏ ਹੁੰਦੇ ਨੇ ਆਪਣੇ ਘਰਾਂ ਦੇ, ਜਾਂ ਛੱਤਾਂ ਤੇ ਵੀ ਰੱਖੇ ਹੁੰਦੇ ਨੇ, ਕੰਧਾਂ ਤੇ ਵੀ ਰੱਖੇ ਹੁੰਦੇ ਨੇ, ਦਰਵਾਜ਼ਿਆਂ ਦੇ ਅੱਗੇ ਵੀ। ਸੋ ਜਦੋਂ ਵੀ ਕੋਈ ਆਉਂਦਾ ਹੈ, ਪੰਛੀ ਹੋ ਗਿਆ, ਜਾਂ ਸਾਡੇ ਜਾਨਵਰ ਹੋ ਗਏ, ਗਲੀਆਂ ਦੇ ਵਿੱਚ ਘੁੰਮਣ ਵਾਲੇ ਜਿਹੜੇ ਅਸੀਂ ਕਹਿ ਸਕਦੇ ਹਾਂ ਕੁੱਤੇ ਨੇ, ਆਵਾਰਾ ਕੁੱਤੇ ਵੀ ਨੇ ਜਾਂ ਰੱਖੇ ਹੋਏ ਨੇ, ਉਹਨਾਂ ਦੀ ਤਾਂ ਬੰਦਾ ਸੇਵਾ ਕਰਦਾ ਹੀ ਕਰਦਾ, ਹੈ ਨਾ, ਕਿਉਂਕਿ ਉਹ ਤਾਂ ਆਪਣਾ ਇੱਕ ਜੀ ਦੀ ਤਰ੍ਹਾਂ ਕਰਦਾ। ਪਰ ਜਿਹੜੇ ਉਹ ਵਿਚਾਰੇ ਘੁੰਮਦੇ ਨੇ ਬਾਹਰ, ਉਹਨਾਂ ਨੂੰ ਵੀ ਪਾਣੀ ਹੈ ਜਿਹੜਾ ਮਿਲ ਜੇ। ਜੇ ਤੁਸੀਂ ਚਾਰ ਦੀਵਾਰੀ ਦੇ ਅੰਦਰ ਰੱਖਦੇ ਹੋ ਤਾਂ ਤੁਹਾਡੀ ਇਜਾਜ਼ਤ ਲੈ ਕੇ ਹੀ ਅੰਦਰ ਆਏਗਾ, ਪਰ ਜੇ ਤੁਸੀਂ ਬਾਹਰ ਇੱਦਾਂ ਰੱਖਿਆ ਹੋਇਆ ਕੋਈ ਬਾਲਟੀ ਜਾਂ ਕੋਈ ਟੱਪ ਪਾਣੀ ਦਾ ਭਰਿਆ ਹੋਇਆ, ਜਾਂ ਕਈਆਂ ਦੇ ਬਹੁਤ ਸਾਰੀਆਂ ਪਾਣੀ ਦੀਆਂ ਹੌਦੀਆਂ ਬਣੀਆਂ ਹੁੰਦੀਆਂ, ਹੈ ਨਾ, ਸੋ ਉਹਨਾਂ ਨੂੰ ਪਾਣੀ ਨਾ ਭਰ ਕੇ ਰੱਖੀਏ, ਤਾਂ ਕਿ ਕੋਈ ਵੀ ਪਰਿੰਦਾ ਆ ਕੇ ਉੱਥੋਂ ਪਾਣੀ ਪੀ ਲਏ। ਤੇ ਥੋੜਾ ਜਿਹਾ ਜਿਹੜਾ ਬਾਰਿਸ਼ ਮੀਂਹ ਦਾ ਜਿਹੜਾ ਨਜ਼ਾਰਾ ਉਹ ਦੁਬਾਰਾ ਤੋਂ ਯਾਦ ਕਰਦੇ ਹਾਂ।
5: ਹਾਂਜੀ।

0: ਪਰਨੀਤ ਅਲਮਾਰੀ ਚੋ ਬੈਗ ਲੈ ਆਈ ਮੇਰਾ ਧੀਏ।
1: ਪਾਪਾ ਜੀ ਕਿਹੜਾ, ਕਾਲੇ ਰੰਗ ਦਾ ਜਾਂ ਖਾਕੀ ਵਾਲਾ?
0: ਪੁੱਤ ਖਾਕੀ ਰੰਗ ਵਾਲਾ।
1: ਪਾਪਾ ਜੀ ਗੱਲ ਦੱਸੋ, ਤੁਸੀਂ ਹਮੇਸ਼ਾ ਇਹੀ ਬੈਗ ਕਿਉਂ ਲੈ ਕੇ ਜਾਂਦੇ ਹੋ?
0: ਧੀਏ ਆਹ ਬੈਗ ਜੂਟ ਦਾ ਬਣਿਆ ਹੋਇਆ, ਜਿਹੜਾ ਪਲਾਸਟਿਕ ਤੇ ਲੈਦਰ ਦੇ ਬੈਗ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸਸਤਾ ਵੀ ਹੈ ਤੇ ਮਜ਼ਬੂਤ ਵੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਤਾਵਰਣ ਪ੍ਰਤੀ ਮੁੜ ਵਰਤਣ ਯੋਗ ਹੈ।
1: ਸਹੀ ਗੱਲ ਹੈ ਪਾਪਾ ਜੀ, ਸਾਨੂੰ ਯੂਜ਼ ਐਂਡ ਥਰੋ ਵਾਲਾ ਕਲਚਰ ਛੱਡ ਕੇ ਰੀਯੂਜ਼ ਤੇ ਰੀਸਾਈਕਲ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਤਾਂ ਅਸੀਂ ਵਾਤਾਵਰਣ ਨੂੰ ਸੁਰੱਖਿਅਤ ਰੱਖਾਂਗੇ।
0: ਬਿਲਕੁਲ ਸਹੀ ਧੀਏ, ਜੇ ਵਾਤਾਵਰਣ ਬਚਾਵਾਂਗੇ ਤਾਂ ਹੀ ਸੁੱਖ ਦਾ ਸਾਹ ਪਾਵਾਂਗੇ।
2: ਹਾਂਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਤੇ 100.2 ਮੈਗਾਹਰਟਸ ਤੇ ਤਾਂ ਤੁਸੀਂ ਸੁਣਦੇ ਹੀ ਸੁਣਦੇ ਹੋ, ਨਾਲ ਨਾਲ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸਾਡਾ ਪ੍ਰੋਗਰਾਮ ਹੈ ਜਿਹੜਾ ਤੁਸੀਂ ਇਹਦਾ ਆਨੰਦ ਮਾਣ ਰਹੇ ਹੋ।
3: ਲਓ ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲਓ ਆ ਮਿਠਾਈ, ਆ ਸਮੋਸੇ ਤੇ ਆ ਵੇਖੋ, ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
4: ਕੁੜੇ ਮਨਦੀਪ, ਹਾਂ ਪਲੇਟਾਂ ਤੋਂ ਕਿੱਥੋਂ ਖਰੀਦ ਕੇ ਲਿਆਈਆਂ?
3: ਕਿਉਂ, ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
4: ਲੈ, ਤੈਨੂੰ ਨੀ ਪਤਾ, 1 July 2022 ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
3: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨੀ ਪਤਾ ਸੀ।
4: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 July 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕੇਟ, ਚਮਚੇ, ਚਾਕੂ, ਕਾਂਟੇ, ਸਟ੍ਰਾਅ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ 'ਤੇ ਵੀ

0: ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
1: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
0: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
2: ਵਾਤਾਵਰਣ ਬਚਾਓ, ਧਰਤੀ ਬਚਾਓ।
3: ਹਾਂਜੀ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਅਤੇ ਨਾਰੀ ਲੋਕ ਪ੍ਰੋਗਰਾਮ 'ਚ ਅਸੀਂ ਅੱਜ ਵਰਲਡ ਇਨਵਾਇਰਮੈਂਟ ਡੇ 'ਤੇ ਸਾਡੇ ਮਹਿਮਾਨ ਸਾਡੇ ਸਟੂਡੀਓ 'ਚ ਪਹੁੰਚੇ ਨੇ, ਉਪਕਾਰ ਸਿੰਘ ਜਿਹੜੇ ਉੱਘੇ ਸਮਾਜ ਸੇਵੀ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿ ਵਾਤਾਵਰਨ ਹੈ ਜਿਹੜਾ, ਅਸੀਂ ਇਸ ਨੂੰ ਕਿਸ ਤਰ੍ਹਾਂ ਜਿਹੜਾ ਸਵਾਰ ਸਕਦੇ ਹਾਂ, ਕਿਸ ਤਰ੍ਹਾਂ ਬਚਾ ਸਕਦੇ ਹਾਂ। ਇਸ ਬਾਰੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਸਾਡੀਆਂ ਭੈਣਾਂ ਦੇ ਨਾਲ ਸਾਡੇ ਸੁਣਨ ਵਾਲੇ ਸਾਰੇ ਸਰੋਤੇ ਨੇ ਜਿਹੜੇ ਉਹ ਸੁਣਨਗੇ। ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਤੁਹਾਡਾ ਸਟੂਡੀਓ।
4: ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਸਾਡੇ ਸਟੇਸ਼ਨ 'ਤੇ ਦਰਸ਼ਕ ਸੁਣ ਰਹੇ ਨੇ, ਅਤੇ ਖਾਸ ਤੌਰ 'ਤੇ ਪਟਿਆਲਾ ਸਟੇਸ਼ਨ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਇੱਥੇ ਆਉਣ ਦਾ ਅਤੇ ਆਮ ਪਬਲਿਕ ਨਾਲ ਗੱਲਬਾਤ ਕਰਨ ਦਾ। ਇਸ ਲਈ ਮੈਂ ਧੰਨਵਾਦ ਕਰਦਾ ਤੁਹਾਡਾ।
5: ਅੱਜ ਆਪਾਂ ਵਿਸ਼ਵ ਵਾਤਾਵਰਨ ਦਿਵਸ ਮਨਾ ਰਹੇ ਹਾਂ, ਅਤੇ ਹੈ ਨਾ, ਤੁਸੀਂ ਦੇਖੋ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਵਾਤਾਵਰਨ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ ਹੈ ਅਤੇ ਡਰਾਸਟਿਕ ਚੇਂਜਿਸ ਨੇ, ਜਿਸ ਕਾਰਨ ਗਰਮੀ ਵੀ ਬਹੁਤ ਜ਼ਿਆਦਾ ਵਧੀ ਹੈ ਅਤੇ ਬਾਰਿਸ਼ਾਂ ਦੀ ਜਿਹੜੀ ਮਤਲਬ ਟਾਈਮਿੰਗ ਹੈ ਉਹ ਵੀ ਕਾਫੀ ਹੱਦ ਤੱਕ ਹੈ ਨਾ ਵਿਗੜ ਗਈ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਾਰਨ ਨੇ?
4: ਇਸ 'ਤੇ ਮੈਮ ਬਹੁਤ ਕਾਰਨ ਨੇ, ਖਾਸ ਤੌਰ 'ਤੇ ਆਪਾਂ ਜ਼ਿੰਮੇਵਾਰ ਹਾਂ
3: ਜੀ,
4: ਜਿਵੇਂ ਫੈਕਟਰੀਆਂ ਲੱਗ ਰਹੀਆਂ ਨੇ, ਧੜਾਧੜ ਕਲੋਨੀਆਂ ਕੱਟ ਰਹੀਆਂ ਨੇ ਅਤੇ ਸੜਕਾਂ ਬਣਦੀਆਂ ਨੇ, ਪਰ ਜ਼ਰੂਰਤ ਹੈ, ਕਲੋਨੀਆਂ ਦੀ ਵੀ ਲੋੜ ਹੈ, ਸੜਕਾਂ ਦੀ ਵੀ ਲੋੜ ਹੈ, ਪਰ ਜਿੱਥੇ ਆਪਾਂ ਪੌਦੇ ਕੱਟ ਰਹੇ ਜਾ ਰਹੇ ਹਾਂ, ਲਾਲ ਘੱਟ ਰਹੇ ਹਾਂ
3: ਜੀ,
4: ਨਾ ਹੀ ਆਪਾਂ ਇਹਦੀ ਦੇਖਭਾਲ ਕਰ ਰਹੇ ਹਾਂ, ਸਰਕਾਰਾਂ ਸਾਡੀਆਂ ਇੱਧਰ ਧਿਆਨ ਨਹੀਂ ਦਿੰਦੀਆਂ। ਜੇ ਸਰਕਾਰਾਂ ਧਿਆਨ ਦੇਣ ਤਾਂ ਸਾਡਾ ਵਾਤਾਵਰਨ ਬਹੁਤ ਵਧੀਆ ਬਣ ਸਕਦਾ। ਇਹ ਨਹੀਂ ਕਿ ਸਾਡੇ ਕੋਲ ਜਿਵੇਂ ਕਈ ਨਾ ਸ਼੍ਰੋਮਣੀ ਅਕਾਲੀ ਦਲ ਦਾ ਜਿਵੇਂ ਉਹ ਹੈਗਾ ਨਹੀਂ, ਸ਼੍ਰੋਮਣੀ ਕਮੇਟੀ ਦੇ ਸੋਰੇ ਅੱਛਾ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ ਪੌਦਾ ਲੰਗਰ ਪੌਦਿਆਂ ਦਾ ਲਾਇਆ ਜਾਂਦਾ ਹੈ ਅਤੇ ਕਈ ਥਾਵਾਂ 'ਤੇ ਲਗਾਇਆ ਵੀ ਜਾਂਦਾ, ਕਾਰ ਸੇਵਾ ਵਾਲੇ ਬਾਬੇ ਜੀ ਵੀ ਲਾਉਂਦੇ ਨੇ ਅਤੇ ਕਈ ਸੰਸਥਾਵਾਂ ਨੇ ਜਿਵੇਂ ਹਰੇਕ ਪੰਜਾਬ ਦੇ ਵਿੱਚ ਸਾਡੀ ਸੰਸਥਾ ਵੀ ਹੈ, ਹੋਰ ਸੰਸਥਾਵਾਂ ਨੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਪਣਾ ਵਾਤਾਵਰਨ ਸੰਭਾਲ ਸਕੀਏ ਜਿਹੜਾ ਕਿ ਅਸੀਂ ਖੁਦ ਨੂੰ ਗੰਦਲਾ ਕੀਤਾ।
5: ਪਰ ਸਰ ਗੱਲ ਇਹ ਹੈ ਕਿ ਸਿਰਫ ਜਿਹੜੀਆਂ ਸੰਸਥਾਵਾਂ ਨੇ ਅਸੀਂ ਉਹਨਾਂ ਦੇ ਹੀ ਭਰੋਸੇ ਕਿਉਂ ਬੈਠੇ ਰਹੀਏ ਕਿ ਅਗਰ ਸਾਨੂੰ ਸੰਸਥਾਵਾਂ ਵੱਲੋਂ ਪੌਦੇ ਪ੍ਰੋਵਾਈਡ ਕਰਵਾਏ ਜਾਣਗੇ ਤਦ ਹੀ ਅਸੀਂ ਪੌਦੇ ਲਗਾਉਣੇ ਨੇ?
4: ਨਹੀਂ, ਸੰਸਥਾਵਾਂ ਕਈ ਇੱਦਾਂ ਦੀਆਂ ਨੇ ਜਿਹੜੇ ਪੌਦੇ ਲਗਾ ਕੇ ਉਸਦੀ ਦੇਖਭਾਲ ਵੀ ਕਰਦੀਆਂ ਨੇ।
5: ਪਰ ਸਰ ਮੈਂ ਉਹੀ ਕਹਿ ਰਹੀ
4: ਹਾਂ, ਦੱਸਣ ਲੱਗਾ ਕਈ ਕੀ ਕਈ ਕਰਦੇ ਨੇ। ਮੈਂ ਤੁਹਾਨੂੰ ਇੱਕ ਪਟਿਆਲੇ ਦੀ ਉਦਾਹਰਨ ਦਿੰਦਾ, ਜਿੰਨੇ ਅਖਬਾਰਾਂ 'ਚ ਪੌਦੇ ਲੱਗ ਚੁੱਕੇ ਨੇ ਉਨੀ ਤਾਂ ਜ਼ਮੀਨ ਹੀ ਨਹੀਂ ਹੈ ਪਟਿਆਲੇ ਦੇ ਵਿੱਚ, ਲੱਗਦੇ ਘੱਟ ਨੇ, ਸ਼ੋਅ ਜ਼ਿਆਦਾ ਹੋ ਰਹੇ ਨੇ। ਪਰ ਮੈਂ ਹਮੇਸ਼ਾ ਮੈਨੂੰ ਵੀ ਵਿਕਸ

0: ਜੇ ਜਿਵੇਂ ਬੱਚਿਆਂ ਦਾ ਆਪਾਂ ਪਾਲਣ ਪੋਸ਼ਣ ਕਰਦੇ ਹਾਂ, ਜਦੋਂ ਦੋ ਲਾਵਾਂਗੇ ਤਾਂ ਕਰਾਂਗੇ ਵੀ, ਜਦੋਂ ਆਪਾਂ ਜ਼ਿਆਦਾ ਲਾਉਂਦੇ ਹਾਂ ਨਾ ਉਹਦੀ ਦੇਖਭਾਲ ਨਹੀਂ ਕੀਤੀ ਜਾ ਸਕਦੀ। ਮੇਰੀ ਮੈਂ ਆਪਣੇ ਤੋਂ ਦੱਸਦਾ, ਮੈਂ ਤਕਰੀਬਨ ਜਿੱਥੇ ਨਾ ਸਕੂਲ ਨੇ ਚਾਰ ਦੀਵਾਰੀ ਹੈ, ਮੈਂ ਚਾਰ ਦੀਵਾਰੀ ਦੇ ਵਿੱਚ ਪੌਦੇ ਲਾ ਕੇ ਰਾਜ਼ੀ ਹਾਂ, ਉੱਪਰ 'ਚ ਬਹੁਤ ਘੱਟ ਲਾ ਕੇ ਰਾਜ਼ੀ ਹਾਂ। ਮੇਰੇ ਪਟਿਆਲੇ ਦੇ ਵਿੱਚ ਭਾਸ਼ਾ ਵਿਭਾਗ ਹੈ, ਨੌਰਥਨ ਕਲਚਰ ਹੈ, ਸੈਂਟਰ ਜੇਲ੍ਹ ਹੈ, ਕਈ ਸਕੂਲ ਨੇ, ਉਹਨਾਂ ਵਿੱਚ ਅੱਜ ਪੌਦੇ ਇੰਨੇ ਇੰਨੇ ਖੜ੍ਹੇ ਨੇ ਜਿਹਦੇ ਨਾਲ ਉਹਨਾਂ ਨੂੰ ਛਾਂ ਵੀ ਮਿਲਦੀ ਹੈ ਅਤੇ ਉਹਦੇ ਨਾਲ ਆਕਸੀਜਨ ਵੀ ਸਾਨੂੰ ਮਿਲਦੀ ਹੈ
1: ਜੀ। ਉਹਦਾ ਕਾਰਨ ਇਹ ਹੈ ਵੀ ਕਿਉਂਕਿ ਬਾਹਰ ਹੈ ਜਿਹੜੀ ਉਹਨਾਂ ਦੀ ਕੋਈ ਸੁਰੱਖਿਆ ਨਹੀਂ ਕਰਨ ਵਾਲਾ, ਅਤੇ ਅਵਾਰਾ ਪਸ਼ੂ ਨੇ ਜਿਹੜੇ ਉਹ ਚਰ ਜਾਂਦੇ ਨੇ ਕਈ ਵਾਰੀ, ਅਤੇ ਉਹਨਾਂ ਦਾ ਪਾਣੀ ਹੈ ਜਿਹੜਾ ਦੇਖਭਾਲ ਚੰਗੀ ਤਰ੍ਹਾਂ ਨਹੀਂ
0: ਹੁੰਦੀ।
1: ਅਤੇ ਇਸ ਤੋਂ ਇਲਾਵਾ ਵੀ ਅਸੀਂ ਵਾਤਾਵਰਣ ਦੀ ਜਿਹੜੀ ਸੰਭਾਲ ਹੈ, ਇਹ ਤੁਸੀਂ ਗੱਲ ਕੀਤੀ ਹੈ ਜਿਵੇਂ ਰੁੱਖ ਲਾਉਣ ਦੀ ਹੈ, ਇਸ ਤੋਂ ਬਿਨਾਂ ਵੀ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ?
0: ਜਿਵੇਂ ਅਸੀਂ ਨਾ ਦੇਖੋ ਪੋਲਿਊਸ਼ਨ ਬਹੁਤ ਵੱਧ ਚੁੱਕਾ,
1: ਹਾਂਜੀ,
0: ਗੱਡੀਆਂ ਅਸੀਂ ਇੱਕ, ਤੁਸੀਂ ਰੋਡ 'ਤੇ ਦੇਖੋ ਇੱਕ ਗੱਡੀ 'ਚ ਇੱਕ ਇੱਕ ਬੰਦਾ ਖੜ੍ਹਿਆ,
1: ਹਾਂਜੀ
0: ਇੱਕ ਗੱਡੀ 'ਚ ਤਿੰਨ ਬੰਦੇ ਨੇ, ਚਾਰ ਗੱਡੀਆਂ ਨੇ। ਸਭ ਤੋਂ ਮੇਨ ਕਾਰਨ ਪੋਲਿਊਸ਼ਨ ਵਧਾਉਣ ਦਾ ਇਹ ਵੀ ਹੈ, ਸਕੂਟਰ ਕਾਰ ਫਿਰ ਅੱਛਾ ਆਪਾਂ ਸਰਵਿਸ ਨਹੀਂ ਕਰਾਉਂਦੇ ਗੱਡੀਆਂ ਦੀ
1: ਜੀ,
0: ਜਿਹਦਾ ਉਹਦਾ ਧੂੰਆਂ ਹੈ ਉਹ ਸਾਨੂੰ ਮਾਰੂ ਅਪਜਾਊ ਕਰਦਾ ਹੈ,
1: ਬਿਲਕੁਲ ਇਸੀ ਤਰ੍ਹਾਂ ਪ੍ਰਦੂਸ਼ਿਤ। ਹਾਂ,
0: ਇਸੀ ਤਰ੍ਹਾਂ ਸਿਗਰਟ ਦਾ ਧੂੰਆਂ, ਜਿਹੜੇ ਆਮ ਲੋਕ ਨਾ ਆਪਾਂ ਕਹਿ ਜ਼ਰੂਰ ਦਿੰਦੇ ਹਾਂ ਉਸ ਤੋਂ ਵੀ ਲੱਗੇ ਹੁੰਦੇ ਨੇ ਸਿਗਰਟ ਪੀਣਾ ਮਨਾ
1: ਜੀ,
0: ਪਰ ਜਿੱਥੇ ਲਿਖਿਆ ਹੁੰਦਾ ਉੱਥੇ ਸਿਗਰਟ ਪੀਂਦੇ ਨੇ ਲੋਕ
1: ਜੀ।
0: ਉਹਦਾ ਕਾਰਨ ਵੀ ਇਹੀ ਹੈ ਕਿ ਤੁਸੀਂ ਨਹੀਂ ਪੀਂਦੇ, ਦੂਰ ਖੜ੍ਹੇ ਤਾਂ ਧੂੰਆਂ ਹੀ ਸਾਡੇ ਸਿਹਤ 'ਤੇ ਅਸਰ ਕਰਦਾ
1: ਜੀ ਜੀ। ਪਰ ਸਰ ਗੱਲ ਦੇਖੋ, ਹੁਣ ਜਿਵੇਂ ਤੁਸੀਂ ਸਿਗਰਟ ਦੀ ਗੱਲ ਕੀਤੀ, ਇਹੋ ਜਿਹੇ ਜਿਹੜੇ ਵੀ ਮਤਲਬ ਪਦਾਰਥ ਨੇ ਉਹਨਾਂ ਦੇ ਤਾਂ ਉੱਤੇ ਹੀ ਵਾਰਨਿੰਗ ਦਿੱਤੀ ਹੁੰਦੀ ਹੈ, ਹੈ ਨਾ, ਕਿ ਵੀ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ, ਬਟ ਫਿਰ ਵੀ ਅਸੀਂ ਉਸਨੂੰ ਯੂਜ਼ ਕਰ ਰਹੇ ਹਾਂ। ਇੱਦਾਂ ਹੀ ਅਸੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਭਾਵੇਂ ਕਿਸੇ ਵੀ ਤਰੀਕੇ ਕਰ ਰਹੇ ਹੋਈਏ, ਭਾਵੇਂ ਉਹ ਜਿਹੜੀ ਪਲਾਸਟਿਕ ਦੀ ਵਰਤੋਂ ਹੈ ਜਾਂ ਫਿਰ ਅਜਿਹੀਆਂ ਚੀਜ਼ਾਂ ਦੀ ਵਰਤੋਂ ਹੈ ਜਾਂ ਫਿਰ ਹਵਾ ਪ੍ਰਦੂਸ਼ਣ ਹੈ, ਕੋਈ ਵੀ ਅਜਿਹਾ ਕਾਰਕ ਜਿਹੜਾ ਸਾਡੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ, ਅਸੀਂ ਖੁਦ ਹੀ ਉਹਦੇ ਵਿੱਚ ਇਨਵੋਲਵ ਹੈਗੇ ਹਾਂ।
0: ਬਿਲਕੁਲ ਜੀ, ਸਹੀ ਗੱਲ ਆ ਤੁਹਾਡੀ, ਬਿਲਕੁਲ ਸਹੀ ਗੱਲ ਆ। ਅਸੀਂ ਹੁਣ ਫੋਰਮ ਦੇ ਵਿੱਚ ਆਪਾਂ ਜਾਂਦੇ ਹਾਂ, ਕਿੰਨੀ ਸਾਫ਼ ਸੁਥਰੀ ਚੀਜ਼ ਹੁੰਦੀ ਹੈ, ਉਹ ਆਪਾਂ ਲੋਕ ਸਮਝਦੇ ਨਹੀਂ ਸਾਡੀ ਥਾਂ ਹੈ, ਅਸੀਂ ਲੋਕ ਸਮਝਦੇ ਹਾਂ ਵੀ ਸਰਕਾਰ ਨੇ ਕੰਮ ਕਰਨਾ
1: ਜੀ।
0: ਜਿੱਦਣ ਅਸੀਂ ਸੋਚ ਲਈਏ ਵੀ ਇਹ ਕੰਮ ਸਾਡਾ ਅਤੇ ਨੌਬਤ ਆਉਣੀ ਉਹਨੀ।
1: ਪਰ ਕੀ ਤੁਹਾਨੂੰ ਲੱਗਦਾ ਹੈ ਕਿ ਇੰਨੇ ਜਦੋਂ ਵੱਡੇ ਲੈਵਲ ਦੇ ਉੱਤੇ ਅਵੇਅਰਨੈਸ ਪ੍ਰੋਗਰਾਮ ਇੰਡੀਆ ਦੇ ਵਿੱਚ ਚਲਾਏ ਜਾਂਦੇ ਨੇ, ਹੈ ਨਾ, ਕਿੰਨੀਆਂ ਕੈਂਪੇਨਸ ਹੁੰਦੀਆਂ ਨੇ, ਕੀ ਤੁਹਾਨੂੰ ਲੱਗਦਾ ਹੈ ਕਿ ਜ਼ਰਾ ਸਾ ਵੀ ਕੋਈ ਬਦਲਾਅ ਆਉਂਦਾ ਹੈਗਾ?
0: ਨਹੀਂ, ਕੋਈ ਖਾਸ ਨਹੀਂ ਬਦਲਾਓ, ਕਿਉਂ ਕਾਰਨ ਇਹਦਾ ਇਹ ਹੈ ਵੀ ਦੇਖਭਾਲ ਨਹੀਂ ਹੁੰਦੀ ਸਰਕਾਰਾਂ ਜੇ ਚਾਹੁਣ। ਮੈਂ ਨਾ ਇੱਕ ਪਿੱਛੇ ਲੇਖ ਲਿਖਿਆ ਸੀ ਇਸਦੇ ਸੰਬੰਧ ਵਿੱਚ
1: ਜੀ।
0: ਜਿਵੇਂ ਆਪਾਂ ਸਕੂਲ 'ਚ ਦਾਖਲਾ ਕਰਾਉਂਦੇ ਹਾਂ ਬੱਚੇ ਦਾ, ਦਾਖਲਾ ਕਰਾਉਣ ਜਾਣਾ ਉਹਦੀ ਸ਼ਰਤ ਹੋਣੀ ਚਾਹੀਦੀ ਇਹ ਬੱਚੇ ਨੂੰ ਦਾਖਲਾ ਕਰਾਉਣੇ ਪੰਜ ਪੌਦੇ ਲਾਉਣ ਔਰ ਪੰਜ ਹੀ ਪੌਦੇ ਸੰਭਾਲਣ
1: ਜੀ।
0: ਉਸ ਤੋਂ ਇਲਾਵਾ ਆਪਾਂ ਮੋਬਾਈਲ ਕਨੈਕਸ਼ਨ ਲੈਂਦੇ ਹਾਂ, ਇੱਕ ਘਰ ਦੇ ਵਿੱਚ ਚਾਰ ਪੰਜ ਕਨੈਕਸ਼ਨ ਨੇ
1: ਜੀ,
0: ਉਹਨਾਂ ਨੂੰ ਇਹ ਸ਼ਰਤ ਹੋਣੀ ਚਾਹੀਦੀ ਕਨੈਕਸ਼ਨ ਤੁਹਾਨੂੰ ਤਾਂ ਮਿਲੂਗਾ ਜੇ ਤੁਸੀਂ ਪੰਜ ਪੌਦੇ ਲਾਓਗੇ, ਅਤੇ ਲਾਓਗੇ ਨਹੀਂ ਜਦ ਤੱਕ ਸਾਡਾ ਕਨੈਕਸ਼ਨ ਚੱਲੂਗਾ ਉਦ ਤੱਕ ਤੁਹਾਡੇ ਪੌਦੇ ਦੇਖਭਾਲ ਵੀ ਤੁਸੀਂ ਖੁਦ ਕਰੋਗੇ, ਅਤੇ ਇਹਦੇ ਨਾਲ ਤਾਂ ਕੰਮ ਚੱਲ ਸਕਦਾ। ਔਰ ਸਰਕਾਰਾਂ ਨੂੰ ਮੇਨ ਸਾਡਾ ਸਾਥ ਦੇਣਾ ਚਾਹੀਦਾ ਪਬਲਿਕ ਦਾ, ਅਤੇ ਪਬਲਿਕ ਹਮੇਸ਼ਾ ਸਰਕਾਰ ਦੇ ਨਾਲ ਹੈ। ਜੇ ਉਹ ਇੱਦਾਂ ਦੇ ਅੱਛੇ ਪ੍ਰੋਗਰਾਮ ਚਾਲੂ ਕਰੇ ਤਾਂ ਮੈਂ ਕਹਿੰਦਾ ਵੀ ਕੋਈ ਐਸਾ ਬੰਦਾ ਨਹੀਂ ਜਿਹੜਾ ਉਹਨਾਂ ਦਾ ਸਾਥ ਨਾ ਦੇਵੇ।
1: ਬਿਲਕੁਲ ਸਰ, ਇਹ ਫੈਕਟ ਤਾਂ ਮੈਂ ਅੱਜ ਸਵੇਰੇ ਵੀ ਮਤਲਬ ਅਖਬਾਰ ਦੇ ਵਿੱਚ ਪੜ੍ਹਿਆ ਹੈ ਕਿ ਫੋਰਨ ਕੰਟਰੀ ਦੇ ਵਿੱਚ ਕਿਸੇ ਦੇ ਵਿੱਚ ਇਹ ਹੈਗਾ ਰੂਲ ਕਿ ਬੱਚੇ ਦੀ ਗ੍ਰੈਜੂਏਸ਼ਨ ਉਹਨੂੰ ਸਰਟੀਫਿਕੇਟ ਉਦੋਂ ਹੀ ਮਿਲਣਾ ਜਦੋਂ ਉਹ ਇੱਕ ਪੌਦਾ ਲਗਾਏਗਾ, 10 ਪੌਦੇ ਲਗਾਏਗਾ ਅਤੇ ਉਹਨਾਂ ਦੀ ਦੇਖਭਾਲ ਵੀ ਖੁਦ ਕਰੇਗਾ, ਹੈ ਨਾ। ਅਤੇ ਇੱਦਾਂ ਦੇ ਕੁਝ ਮਤਲਬ ਇਨੀਸ਼ੀਏਟਿਵ ਇੰਡੀਆ ਦੇ ਵਿੱਚ ਵੀ ਹੋਣੇ ਚਾਹੀਦੇ ਆ, ਹੈ ਨਾ। ਪਰ ਸਰ, ਸਿਰਫ ਸਰਕਾਰਾਂ ਦੇ ਉੱਤੇ ਹੀ ਥੋਪ ਦੇਣਾ ਮੈਨੂੰ ਲੱਗਦਾ ਕਿ ਸਹੀ ਨਹੀਂ ਹੁੰਦਾ ਹੈਗਾ। ਸਰਕਾਰਾਂ ਆਪਣੇ ਲੈਵਲ 'ਤੇ ਵੀ ਬਹੁਤ ਕੁਛ ਕਰਦੀਆਂ ਨੇ, ਬੜੇ ਕੈਂਪੇਨਸ ਵੀ ਚਲਾਏ ਜਾਂਦੇ ਨੇ, ਪਰ ਅਸੀਂ ਜਿਹੜੇ ਇਨਸਾਨ ਆ, ਹੈ ਨਾ, ਸਾਨੂੰ ਪਤਾ ਹੈ ਕਿ ਅਸੀਂ ਕੁਦਰਤ ਦੇ ਉੱਤੇ ਕਿੰਨਾ ਡਿਪੈਂਡ ਕਰਦੇ ਹਾਂ ਹਰੇਕ ਚੀਜ਼ ਦੇ ਲਈ, ਪਰ ਅਸੀਂ ਖੁਦ ਹੀ ਕੁਦਰਤ ਨੁਕਸਾਨ ਪਹੁੰਚਾਈ ਜਾਂਦੇ ਹਾਂ। ਗੱਲ ਉਹੀ ਹੈ ਕਿ ਅਸੀਂ ਦੂਜਿਆਂ ਨੂੰ ਦੇਖਦੇ ਰਹਿੰਦੇ ਕਿ ਕੋਈ ਦੂਜਾ ਕਰੂਗਾ ਤਦ ਫਿਰ ਅਸੀਂ ਕਰਾਂਗੇ, ਪਰ ਅਸੀਂ ਖੁਦ ਵੀ ਸ਼ੁਰੂਆਤ ਨਹੀਂ ਕਰਦੇ ਕਦੇ ਵੀ।
0: ਮੈਂ ਤੁਹਾਨੂੰ ਆਪਣੀ ਐਗਜਾਂਪਲ ਦਿੰਦਾ
1: ਜੀ।
0: ਅਸੀਂ ਨਾ ਸਫਾਈ ਅਭਿਆਨ ਕਰਦੇ ਹਾਂ, ਅਸੀਂ ਇੱਕ ਥਾਂ 'ਤੇ ਸਫਾਈ ਅਭਿਆਨ ਕਰ ਰਹੇ ਅਤੇ ਉੱਥੇ ਲੇਡੀ ਯੋਗਾ ਕਰ ਰਹੀਆਂ, ਉਹ ਸਾਨੂੰ ਕਹਿੰਦੇ ਐਂ ਕਰਿਓ ਇੱਥੋਂ ਹੀ ਚੱਕਦੇ ਸਮਾਨ। ਮੈਂ ਉਹਨੂੰ ਕਿਹਾ ਅਸੀਂ ਕਾਰਪੋਰੇਸ਼ਨ 'ਚ ਇੰਪਲਾਈ ਨਹੀਂ ਹੈ, ਅਸੀਂ ਤਾਂ ਸੇਵਾ ਕਰ ਰਹੇ ਹਾਂ
1: ਜੀ,
0: ਤੁਹਾਨੂੰ ਚਾਹੀਦਾ ਸਾਡੇ ਨਾਲ ਲੱਗਣਾ
1: ਜੀ।
0: ਕਾਰਨ ਇਹ ਤੁਹਾਡੇ ਵੱਲ ਬਿਲਕੁਲ ਸਹੀ ਹੈ, ਕੋਈ ਲੱਗਦਾ ਨਹੀਂ ਨਾਲ, ਸਾਡੇ ਮਨ 'ਚ ਅਸੀਂ ਉਹ ਕਰਦੇ ਹਾਂ, ਦੂਜਾ ਬੰਦਾ ਨਹੀਂ ਕਰਦਾ। ਫੋਰਨ ਕਨੇਡਾ ਦੇ ਵਿੱਚ ਕੀ ਹੈ, ਜੇ ਤੁਸੀਂ ਇੱਕ ਦਰਖਤ ਕੱਟਣਾ ਨਾ ਉਹਦੀ ਮਨਜ਼ੂਰੀ ਲੈਣੀ ਪੈਂਦੀ, ਮਨਜ਼ੂਰੀ ਤਾਂ ਇੱਥੇ ਵੀ ਲੈਣੀ ਪੈਂਦੀ ਹੈ
1: ਜੀ,
0: ਪਰ ਉੱਥੇ ਜੇ ਬਿਨਾਂ ਉੱਥੇ ਉਹਦੀ ਸਜ਼ਾ ਹੈ। ਅਗਰ ਤੁਸੀਂ ਕੱਟਣਾ ਦੀ ਥਾਂ 'ਤੇ ਦੋ ਪੌਦੇ ਲਾਉਣੇ ਨੇ, ਅਗਰ ਇੱਥੇ ਮੇਰਾ ਪਿੱਛੇ ਲੇਖ ਵੀ ਹੈ ਇਹਦੇ ਵਿੱਚ ਮੈਂ ਲਿਖਿਆ, ਲੋਕ ਪੜ੍ਹਦੇ ਨਹੀਂ ਹੈਗੇ ਵੀ ਜੇ ਤੁਸੀਂ ਇੱਕ ਦਰਖਤ ਕੱਟਣਾ ਉਹਦੇ ਥਾਂ 2 ਦਰਖਤ ਲਾਓ
1: ਜੀ,
0: ਕਿ ਉਹਦੀ

0: ਪਲਕ ਕਰੋ। ਪਰ ਲੋਕ ਸਾਡੇ ਕਹਿੰਦੇ ਨੇ ਅਸੀਂ ਕੀ ਕਰਨਾ, ਇਹ ਸਰਕਾਰਾਂ ਦੇ ਕੰਮ ਨੇ, ਇਹ ਤਾਂ ਸਰਕਾਰਾਂ ਨੇ ਕਰਨਾ।
1: ਬਿਲਕੁਲ,
0: ਜੇ ਅਸੀਂ ਇੰਨਾ ਜਾਗਰਤ ਹੋ ਜਾਈਏ ਵੀ ਸਾਡਾ, ਅਸੀਂ ਕਹੀਏ ਸਾਡਾ ਖੁਦ ਦਾ ਕੰਮ ਹੈ। ਦੇਖੋ ਸਰਕਾਰਾਂ, ਆਪਾਂ ਇੰਪਲਾਈ ਵੀ ਹਾਂ ਸਾਰੇ, ਹੈ ਨਾ, ਤਨਖਾਹਾਂ ਦਿੰਦੀਆਂ ਨੇ, ਇੰਨਾ ਖਰਚ ਵੀ ਇੰਨਾ ਕਰਦੀਆਂ ਨੇ, ਪਾਰਕ ਕਿੰਨੇ ਵਧੀਆ ਬਣਾਏ ਹੋਏ ਨੇ, ਪਰ ਉਹਨਾਂ ਦੀ ਸੰਭਾਲ ਸਰਕਾਰ ਕੋਲ ਹੈ, ਇੰਪਲਾਈ ਹੋਣੇ ਨਾ, ਸਰਕਾਰ ਆਪ ਤਾਂ ਆ ਨਹੀਂ ਸਕਦੀ। ਪਰ ਆਪਾਂ ਨਹੀਂ ਚਾਹੁੰਦੇ, ਆਪਾਂ ਖੁਦ ਲੋਕ ਨਹੀਂ ਚਾਹੁੰਦੇ ਵੀ ਸਾਡੀ ਸਫਾਈ ਹੋਵੇ।
1: ਪਰ ਸਰ ਉਹੀ ਫਿਰ ਦੇਖੋ ਨਾ ਕਿ ਜਿਹੜੀਆਂ ਮਤਲਬ ਪਬਲਿਕ ਪਲੇਸਿਸ ਹੁੰਦੀਆਂ ਨੇ, ਸਭ ਤੋਂ ਜ਼ਿਆਦਾ ਗੰਦਗੀ ਉਹਨਾਂ ਥਾਵਾਂ 'ਤੇ ਹੀ ਹੁੰਦੀ ਹੈ।
0: ਬਿਲਕੁਲ,
1: ਹੈ ਨਾ, ਕਿਉਂਕਿ ਅਸੀਂ ਸੋਚਦੇ ਹਾਂ ਕਿ ਇਹ ਇਸ ਚੀਜ਼ ਨੂੰ ਤਾਂ ਸਾਰੇ ਲੋਕਾਂ ਨੇ ਹੀ, ਸਰਵਜਨਿਕ ਹੈ ਇਹ, ਸਭ ਨੇ ਹੀ ਯੂਜ਼ ਕਰਨਾ, ਇਹ ਸਾਡੀ ਪ੍ਰੋਪਰਟੀ ਤਾਂ ਹੈ ਨਹੀਂ ਗੀ, ਹੈ ਨਾ। ਮੈਨੂੰ ਲੱਗਦਾ ਕਿ ਮੇਨ ਰੀਜ਼ਨ ਤਾਂ ਇਹੀ ਹੈਗਾ, ਅਗਰ ਸਾਡੇ ਆਲੇ ਦੁਆਲੇ ਕੂੜਾ ਕਰਕਟ ਹੈ ਜਾਂ ਸਾਡੇ ਆਲੇ ਦੁਆਲੇ ਗੰਦਗੀ ਫੈਲੀ ਹੋਈ ਹੈ, ਅਤੇ ਫਿਰ ਅਸੀਂ ਆਪਣੀਆਂ ਗਲਤੀਆਂ ਦਾ ਠੀਕ ਕਰਨਾ ਦੂਜਿਆਂ ਦੇ ਸਿਰ 'ਤੇ ਫੋੜ ਦਿੰਦੇ ਹਾਂ, ਹੈ ਨਾ। ਅਤੇ ਜਦੋਂ ਆਪਾਂ ਵਿਸ਼ਵ ਵਾਤਾਵਰਨ ਦਿਵਸ ਦੀ ਗੱਲ ਕਰਦੇ ਹਾਂ, ਅਤੇ ਬੜੀਆਂ ਸਾਰੀਆਂ ਚੀਜ਼ਾਂ ਨੇ, ਸਿਰਫ ਵਾਤਾਵਰਨ ਦੇ ਵਿੱਚ ਪੇੜ ਪੌਦੇ ਹੀ ਨਹੀਂ ਆਉਂਦੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਜੀਵ ਜੰਤੂ ਵੀ ਆਉਂਦੇ ਨੇ, ਹੈ ਨਾ। ਅਸੀਂ ਮਤਲਬ ਸਾਡਾ ਜਿਹੜੀ ਜੈਵਿਕ ਵਿਭਿੰਨਤਾ ਹੈ ਉਹਨੂੰ ਵੀ ਖਤਮ ਕਰਨ 'ਤੇ ਲੱਗੇ ਹੋਏ ਹਾਂ, ਕਿੰਨੀ ਮਤਲਬ ਅਵੇਅਰਨੈਸ ਪ੍ਰੋਗਰਾਮਸ ਹੁੰਦੇ ਨੇ, ਸਾਡੇ ਜਿਹੜੇ ਮਤਲਬ ਜੀਵ ਨੇ ਜਾਂ ਸਮੁੰਦਰੀ ਜੀਵ ਨੇ ਉਹਨਾਂ ਨੂੰ ਬਚਾਉਣ ਦੇ ਲਈ ਵੀ ਕਿੰਨੀਆਂ ਸਾਰੀਆਂ ਮੁਹਿੰਮਾਂ ਚੱਲੀਆਂ ਹੋਈਆਂ ਨੇ, ਪਰ ਉੱਥੇ ਵੀ ਫਿਰ ਅਸੀਂ ਬਹਿ ਜਾਂਦੇ ਹੁੰਦੇ ਹਾਂ, ਹੈ ਨਾ, ਸੋਚਦੇ ਹਾਂ ਕਿ ਨਹੀਂ ਚਲੋ ਕੰਮ ਹੋ ਰਿਹਾ, ਪਰ ਸਾਡਾ ਆਪਣਾ ਉਹਦੇ ਵਿੱਚ ਯੋਗਦਾਨ ਕੀ ਹੈ?
0: ਨਹੀਂ, ਹੁਣ ਨਾ ਅਵੇਅਰਨੈਸ ਹੋ ਚੁੱਕੀ ਹੈ, ਲੋਕ ਜਾਗਰਤ ਹੋ ਚੁੱਕੇ ਨੇ, ਹੁਣ ਨਵੀਂ ਯੰਗ ਨੀਤੀ ਜਿਹੜੀ ਆ ਰਹੀ ਹੈ ਉਹ ਇੱਧਰ ਧਿਆਨ ਦੇ ਰਹੀ ਹੈ
1: ਜੀ।
0: ਅਤੇ ਟਾਈਮ ਲੱਗਦਾ ਹੁੰਦਾ ਹਰੇਕ ਚੀਜ਼ ਨੂੰ, ਇੱਕ ਲੱਖ ਸਾਰਾ ਕੰਮ ਨਹੀਂ ਹੁੰਦਾ ਹੁੰਦਾ, ਪਰ ਸਾਡੇ ਥੋੜ੍ਹਾ ਜਿਹਾ ਕੰਟਰੋਲ ਹੋਣਾ ਚਾਹੀਦਾ। ਜਿਵੇਂ ਫੈਕਟਰੀਆਂ ਨੇ, ਉਹਨਾਂ ਦਾ ਪਾਣੀ ਹੈ, ਸਾਰਾ ਗੰਦਲਾ ਪਾਣੀ ਸਾਡੇ ਪਾਣੀ 'ਚ ਮਿਲਾਵਟ ਕਰਦੇ ਹਾਂ, ਉਹੀ ਆਪਾਂ ਪਾਣੀ ਪੀਂਦੇ ਹਾਂ, ਜਿਹਦੇ ਨਾਲ ਸਾਡੀ ਸਿਹਤ ਦਾ ਵੀ ਨੁਕਸਾਨ ਹੈ
1: ਜੀ।
0: ਕਾਰਬਨ ਡਾਈਆਕਸਾਈਡ ਜਿਹੜੀ ਹੈ ਸਭ ਤੋਂ ਮੋਟਾ ਵੱਡਾ ਕਾਰਨ ਹੈ ਇਹਦਾ, ਸਾਡਾ ਪ੍ਰਦੂਸ਼ਣ ਨੂੰ ਖਰਾਬ ਕਰਨ ਦਾ, ਜੇ ਉਸ 'ਤੇ ਵਿਚਾਰਿਆ ਜਾ ਸਕਦਾ। ਇਹ ਕਈ ਵਾਰੀ ਮੀਟਿੰਗਾਂ ਬੈਠੀਆਂ ਨੇ, ਇਹਦੇ ਵਿਚਾਰ ਵੀ ਹੁੰਦਾ, ਪਰ ਸਰਕਾਰਾਂ ਇਕੱਲੀਆਂ ਕੁਛ ਨਹੀਂ ਕਰ ਸਕਦੀਆਂ ਜਦ ਤੱਕ ਅਸੀਂ ਆਮ ਪਬਲਿਕ ਸਰਕਾਰਾਂ ਦਾ ਸਾਥ ਨਹੀਂ ਦਿੰਦੇ
2: ਜੀ। ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਜੀ ਵੀ 20 ਸਾਲ ਹੋ ਗਏ ਤੁਹਾਨੂੰ ਇਸ ਕੰਮ 'ਚ, ਕਿੰਨੇ ਕੁ ਪੌਦੇ ਤੁਸੀਂ ਲਾ ਚੁੱਕੇ ਹੋ, ਅਤੇ ਉਹ ਸਾਰੇ ਕਾਮਯਾਬ ਹੋਏ?
0: 50%
2: 50%,
0: ਹਾਂ, ਕਿਉਂਕਿ ਇੱਥੇ ਨਾ ਇੱਕ ਤਾਂ ਡੰਗਰਾਂ ਦਾ ਕੁੱਤਿਆਂ ਦੀ ਬੜੀ ਪ੍ਰੋਬਲਮ ਹੈਗੀ ਹੈ, ਚਲੋ ਉਹ ਵੀ ਜੀਵ ਨੇ ਕਿਸਮ ਦੇ, ਉਹਨਾਂ ਦਾ ਵੀ ਹੱਕ ਬਣਦਾ, ਪਰ ਉਹ ਖਰਾਬ ਕਰ ਦਿੰਦੇ ਨੇ। ਮੈਂ ਹੁਣੀ ਜਸਟ ਕਿ ਪਰਸੋਂ 50 ਪੌਦੇ ਲਗਾਏ ਨੇ, ਉਹਦੇ ਵਿੱਚੋਂ 10-15 ਦਾ ਹੀ ਕੁੱਤੇ ਅਤੇ ਉਹ ਖਤਮ ਪਸ਼ੂਆਂ ਨੇ। ਅਤੇ ਅਸੀਂ ਜੇ ਸਾਡੀ ਇੱਦਾਂ ਦੇਖਭਾਲ ਹੋਵੇ, ਪਸ਼ੂ ਅਲਾਊ ਨਾ ਹੋਣ, ਫੋਰਨ ਦੇ ਵਿੱਚ ਹੈ ਸਪੈਸ਼ਲ ਪਾਰਕ ਬਣੇ ਨੇ ਵੀ ਤੁਸੀਂ ਲੈ ਕੇ ਜਾਣਾ ਕੁੱਤਾ ਇਸ ਪਾਰਕ 'ਚ ਲੈ ਕੇ ਜਾਣਾ, ਹਰੇਕ 'ਚ ਨਹੀਂ
2: ਜੀ।
0: ਜੇ ਇੱਥੇ ਵੀ ਇੱਦਾਂ ਦੇ ਕੰਮ ਬਣ ਜਾਣ ਤਾਂ ਮੇਰਾ ਵਿਚਾਰ ਹੈ ਕਿ ਆਪਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਵਾਤਾਵਰਨ ਵਧੀਆ ਦੇ ਸਕਦੇ ਹਾਂ।
1: ਹਾਂ, ਪਰ ਜਿਵੇਂ ਤੁਸੀਂ ਕਿਹਾ ਕਿ ਤੁਸੀਂ, ਹੈ ਨਾ, ਕੈਂਪੇਨਸ ਚਲਾ ਰਹੇ ਹੋ, ਪੌਦੇ ਵਗੈਰਾ ਲਗਾਉਂਦੇ ਹੋ, ਅਤੇ ਤੁਸੀਂ ਇਹ ਵੀ ਕਿਹਾ ਕਿ ਹੁਣ ਜਿਹੜੇ ਨਵੇਂ ਜਨਰੇਸ਼ਨ ਦੇ ਬੱਚੇ ਨੇ ਉਹ ਇਸ ਚੀਜ਼ ਵਾਲੇ ਇੰਟਰਸਟ ਵੀ ਲੈ ਰਹੇ ਨੇ, ਮਤਲਬ ਤੁਹਾਡੇ ਨਾਲ ਕਿੰਨੇ ਕਿਹੋ ਜਿਹੇ ਬੱਚੇ ਜੁੜੇ ਨੇ?
0: ਮੇਰੇ ਨਾਲ ਜੀ ਸਕੂਲਾਂ ਦੇ, ਕਾਲਜਾਂ ਦੇ, ITI ਦੇ ਬੱਚੇ ਨੇ, ਜਦੋਂ ਵੀ ਅਸੀਂ ਕੋਈ ਉਹਨਾਂ ਨੂੰ ਕਾਲ ਦਿੰਦੇ ਹਾਂ ਵੀ ਆਪਾਂ ਤੋਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ, ਅਤੇ ਉਹ ਤਕਰੀਬਨ ਮੈਂ ਪਿੱਛੇ ਇੱਕ ਪਟਿਆਲੇ ਵਿੱਚ ਸਟੇਟ ਕਾਲਜ ਹੈ BED ਦਾ, ਉਹਦੇ ਵਿੱਚ ਬਾਈ ਨੇਮ ਪਲੇਟ ਦਿੱਤੀ ਅਸੀਂ ਵੀ ਜਿਹੜਾ ਇਹਨੂੰ ਸੰਭਾਲੂਗਾ ਉਸਨੂੰ ਅਸੀਂ 5 ਸਾਲ ਬਾਅਦ ਉਹਨੂੰ ਕੋਈ ਇਨਾਮ ਦੇਵਾਂਗੇ। ਹੁਣ ਵੀ ਅੱਜ ਵੀ ਅਸੀਂ ਵਾਤਾਵਰਨ ਪ੍ਰੋਗਰਾਮ ਬਣਾਇਆ, ਉਹਦੇ 'ਚ ਅਨਾਊਂਸ ਕੀਤਾ ਵੀ ਪਟਿਆਲੇ ਦੇ ਵਿੱਚ ਸਾਨੂੰ ਪਿਛਲੇ ਸਾਲ ਦੇ ਕਿੰਨੇ ਬੂਟੇ ਲਾਏ ਨੇ ਉਹਨਾਂ ਨੇ, ਕਿੰਨੇ ਕਿੰਨੇ ਇੰਚ ਦੇ ਕੀਤੇ ਨੇ, ਕਿਵੇਂ ਸਫਾਈ ਅਭਿਆਨ ਕਰਨਾ, ਉਹਨੂੰ ਫਸਟ, ਸੈਕਿੰਡ ਔਰ ਥਰਡ ਪ੍ਰਾਈਜ਼ ਦੇਵਾਂਗੇ।
1: ਮਤਲਬ ਬਹੁਤ ਵਧੀਆ ਉਪਰਾਲਾ ਫਿਰਤਾ ਹੈ, ਹੈ ਨਾ, ਕਿ ਬੱਚੇ ਮਤਲਬ ਇਨਸਪਾਇਰ ਵੀ ਹੋ ਰਹੇ।
0: ਉਹ ਤਾਂ ਮੇਰੇ ਨਾਲ ਸਿਵਲ ਸਰਜਨ ਟੀਮ ਨਾਲ ਹੋਊਗੀ, ਇਹ ਸਾਡਾ ਵਿਚਾਰ ਹੈ, ਅਸੀਂ ਅੱਜ ਦੀ ਪੇਪਰ 'ਚ ਦੇਣਾ ਵੀ ਹੈ ਅਤੇ ਕੰਪੀਟੀਸ਼ਨ ਅਸੀਂ ਰੱਖਾਂਗੇ ਤਕਰੀਬਨ 1-2 ਮਹੀਨੇ ਦੇ ਵਿੱਚ ਉਹ ਫਸਟ, ਸੈਕਿੰਡ, ਥਰਡ ਪਾਰਕ ਕੱਢਾਂਗੇ ਅਸੀਂ
2: ਜੀ।
1: ਬਹੁਤ ਸਹੀ ਹੈ, ਕਿਉਂਕਿ ਮੈਨੂੰ ਯਾਦ ਹੈ ਰਾਜਵਿੰਦਰ ਜੀ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਉਸ ਟਾਈਮ ਮੈਨੂੰ ਲੱਗਦਾ ਸਕੂਲਾਂ ਦੇ ਵਿੱਚ ਨਾ ਇੱਦਾਂ ਕਰਵਾਏ ਜਾਂਦੇ ਸੀਗੇ ਇਵੈਂਟਸ,
0: ਕੰਪੀਟੀਸ਼ਨ ਹੁੰਦੇ ਸੀਗੇ,
1: ਹਾਂ, ਸਰਟੀਫਿਕੇਟਸ ਵੀ ਮਿਲਦੇ ਸੀ ਬਕਾਇਦਾ, ਤੇ ਮਤਲਬ ਇਸ ਤਰ੍ਹਾਂ ਦਾ ਤੁਹਾਡਾ ਕੋਈ ਮਤਲਬ ਹੈਗਾ ਪਲਾਨ?
0: ਅੱਜ ਵੀ ਮੈਂ ਸਰਟੀਫਿਕੇਟ ਦੇ ਕੇ ਆਇਆ।
1: ਅੱਛਾ
0: ਜੀ। ਇੱਕ ਮੈਂ ਕੁੜੀ ਬਹੁਤ ਪੌਦੇ ਲਾ ਰਹੀ ਹੈ ਪੰਜਾਬ ਪਟਿਆਲੇ ਦੇ ਵਿੱਚ, ਇੱਕ ਲੜਕਾ YPS ਦਾ, 14 ਸਾਲ ਦਾ ਹੋਣਾ ਮੁੰਡਾ
2: ਜੀ,
0: ਉਹ ਬੜੀ ਇੱਦਾਂ ਦੀ ਸੇਵਾ ਕਰ ਰਿਹਾ, ਉਹਨੂੰ ਵੀ ਸਰਟੀਫਿਕੇਟ ਦਿੱਤਾ ਸੀ ਅਤੇ ਉਹਨਾਂ ਨੂੰ ਅਸੀਂ ਕਿਹਾ ਵੀ ਇਸ ਤੋਂ ਬਾਅਦ ਅੱਗੇ ਸਾਨੂੰ ਰਿਪੋਰਟ ਦਿਓ ਆਪਣੀ, ਕਰੋ ਵੀ ਤੁਸੀਂ ਕਿੰਨੇ ਪੌਦੇ ਲਾ ਲਏ, ਕਿੰਨੇ ਇੰਚੀ ਹੋ ਗਏ, ਕੀ ਉਹਦੀ ਦੇਖਭਾਲ ਕਿਵੇਂ ਕਰ ਰਹੇ, ਤੁਸੀਂ 10 ਲਾਏ ਨੇ ਤੇ 5 ਰਹਿ ਗਏ, ਕੋਈ ਗੱਲ ਨਹੀਂ, 5 ਰਹਿ ਗਏ, ਆਪਾਂ 5 ਫਿਰ ਲਾਵਾਂਗੇ।
2: ਬਿਲਕੁਲ,
0: ਪਰ ਇਹ ਨਾ ਛੱਡੀਏ ਭਾਵੇਂ 5 ਰਹਿ ਗਏ, 5 ਵੀ ਛੱਡ ਦਈਏ, ਅਤੇ ਉਹਨਾਂ ਨੂੰ ਅਸੀਂ ਅੱਜ ਨਾ ਸਵੇਰੇ ਸਾਰਿਆਂ ਨੂੰ ਤਕਰੀਬਨ 20 ਬੰਦਿਆਂ ਨੂੰ ਅਸੀਂ ਸਰਟੀਫਿਕੇਟ ਦਿੱਤੇ ਨੇ, ਜਿਹੜੇ ਅੱਛੇ ਪਾਰਕ ਮੇਨਟੇਨ ਕਰ ਰਹੇ ਨੇ।
1: ਤੇ ਅਗਰ ਰੁੱਖਾਂ ਤੋਂ ਇਲਾਵਾ ਆਪਾਂ ਗੱਲ ਕਰੀਏ ਪਲਾਸਟਿਕ ਪ੍ਰਬੰਧਨ ਨੂੰ ਲੈ ਕੇ ਤੁਹਾਡੇ ਕੀ ਮਤਲਬ ਵਿਚਾਰ ਨੇ?
0: ਸਾਡੀ ਪਲਾਸਟਿਕ ਦੇ ਅਗੇਂਸਟ ਵੀ ਤਕਰੀਬਨ ਹਰ ਪਾਰਕ 'ਚ ਅਸੀਂ ਕਰ ਰਹੇ ਹਾਂ, ਕਿਉਂਕਿ ਪਲਾਸਟਿਕ ਇੱਦਾਂ ਦਾ ਹੈ ਜਿਹੜਾ 300 ਸਾਲ ਤੱਕ ਨਹੀਂ ਮਰਦਾ। ਅਤੇ ਆਪਾਂ ਦੇਖਿਓ ਹੁਣ ਜਿਹੜੇ ਪਲਾਸਟਿਕ ਦੇ ਢੇਰ ਲੱਗੇ ਪਏ ਨੇ ਗਾਵਾਂ ਦੇ ਵੀ, ਗਾਵਾਂ ਖਾ ਜਾ ਰਹੀਆਂ ਨੇ ਅਤੇ ਉਹਨਾਂ ਦੇ ਫੇਫੜਿਆਂ 'ਚ ਜਾ ਕੇ ਫਸ ਜਾਂਦੀ ਹੈ, ਕਿੰਨੀ ਪ੍ਰੋਬਲਮ ਆ ਰਹੀ ਹੈ। ਪਰ ਲੋਕ ਸਮਝਦੇ ਨਹੀਂ, ਪਤਾ ਨਹੀਂ ਕੀ ਗੱਲ। ਅੱਛਾ, ਲੋਕ ਪਤਾ ਹੀ ਕਹਿੰਦੇ ਨੇ ਕਿ ਸਰਕਾਰਾਂ ਪਲਾਸਟਿਕ ਬੰਦ ਕਰਨ, ਹਰੇਕ ਦਾ ਕੁਸ਼ਚਨ ਇਹੀ ਹੈ ਵੀ ਸਰਕਾਰਾਂ ਵੇਚਣ ਹੀ ਨਾ। ਆ ਸਾਡਾ ਕੁਸ਼ਚਨ ਹੋਰ ਹੈ ਵੀ ਤੁਸੀਂ ਉਹ ਲਓ ਹੀ ਨਾ
2: ਜੀ।
1: ਬਿਲਕੁਲ,
0: ਮੈਂ ਇਸ ਸਾਲ ਦੇ ਵਿੱਚ ਤਕਰੀਬਨ 4 ਵਾਰੀ ਝੋਲੇ ਵੰਡ ਚੁੱਕਾ ਬੈਗ ਕੋਟਨ ਦੇ, ਅਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਹਰੇਕ ਨੂੰ, ਕਿਉਂਕਿ ਆਪਾਂ ਪਹਿਲਾਂ ਜਦੋਂ ਅਸੀਂ ਛੋਟੇ ਸੀ ਜਾਂ ਸਾਡੇ ਬਜ਼ੁਰਗ ਸੀ, ਉਹ ਘਰ ਦਾ ਥੈਲਾ ਬਣਾ ਕੇ ਸਬਜ਼ੀ ਲੈਣ ਜਾਂਦੇ ਸੀ ਅਤੇ ਕਿੰਨਾ ਵਧੀਆ ਲੱਗਦਾ ਸੀਗਾ। ਹੁਣ ਆਪਾਂ ਜਾਂਦੇ ਹਾਂ ਨਹੀਂ, ਪਲਾਸਟਿਕ ਦੇ ਪਾ ਦੇ ਬਾਈ, ਦੇਖਦੇ ਨਹੀਂ, ਜਿੱਥੇ ਦੇਖਦੇ ਉੱਥੋਂ ਗਿਰ ਦਿੰਦੇ ਹਾਂ। ਅਤੇ ਪਲਾਸਟਿਕ ਮੇਰੇ ਵਿਚਾਰ ਦੇ ਵਿੱਚ ਤਾਂ ਬੰਦ ਹੋਣਾ ਚਾਹੀਦਾ, ਇਹ ਤਾਂ ਬੰਦ ਹੋਊਗਾ ਜੇ ਆਪਾਂ ਲੋਕ ਸਰਕਾਰ ਦਾ ਸਾਥ ਦੇਵਾਂਗੇ,
2: ਜੇ ਉਹਦੀ ਡਿਮਾਂਡ ਖਤਮ ਹੋ ਗਈ।
0: ਨਹੀਂ, ਤਾਂ ਹੀ ਡਿਮਾਂਡ ਖਤਮ ਹੋਗੀ ਜੇ ਆਪਾਂ ਲੋਕ ਸਾਥ ਦੇਵਾਂਗੇ, ਕਿਉਂਕਿ ਘਰੋਂ ਝੋਲੇ ਬਣਾ ਕੇ ਜਦੋਂ ਲੈ ਗਏ ਅਸੀਂ
2: ਜੀ,
0: ਉਹ ਵਿਕਣੇ ਨਹੀਂ ਆਪਣੇ ਆਪ।
1: ਪਰ ਕਈ ਦੁਕਾਨਦਾਰਾਂ ਨੇ ਮੈਨੂੰ ਲੱਗਦਾ ਕਾਫੀ ਇਸ ਮਾਮਲੇ 'ਚ ਕਹਿੰਦੇ ਆ ਆਪਣੇ ਆਪਣਾ ਯੋਗਦਾਨ ਦਿੱਤਾ ਹੈਗਾ, ਜਿਨ੍ਹਾਂ ਨੇ ਪਲਾਸਟਿਕ ਬਿਲਕੁਲ ਹੀ ਆਪਣੀਆਂ ਦੁਕਾਨਾਂ 'ਚ ਵਰਤਣਾ ਬੰਦ ਕਰ ਦਿੱਤਾ, ਉਹ ਉਸ ਤੋਂ ਅਲਟਰਨੇਟਿਵ ਕਾਗਜ਼ ਦੇ ਜਾਂ ਕੱਪੜੇ ਦੇ ਜਿਹੜੇ ਕਹਿੰਦੇ ਲਿਫਾਫੇ ਨੇ ਉਹ ਵਰਤ ਰਹੇ ਨੇ। ਜਿਹੜਾ ਪਲਾਸਟਿਕ ਹੈ ਉਹ ਰੇਹੜੀ ਫੜੀ ਵਾਲਿਆਂ ਕੋਲ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਨਾ, ਕਿ ਇਸਦਾ ਕਾਰਨ ਇਹ ਹੈ ਕਿ ਇਹ ਮਤਲਬ ਚੀਪੈਸਟ ਰੇਟਸ ਦੇ ਉੱਤੇ ਅਵੇਲੇਬਲ ਹੈ ਮਾਰਕੀਟਸ ਦੇ ਵਿੱਚ।
0: ਬਿਲਕੁਲ ਸਹੀ ਗੱਲ ਦਾ, ਬਿਲਕੁਲ ਤੁਹਾਡੀ। ਪਰ ਰੇਹੜੀ ਵਾਲਿਆਂ ਨੂੰ ਵੀ ਆਪਾਂ ਹੀ ਰੋਕ ਸਕਦੇ ਹਾਂ ਨਾ। ਮੈਂ ਤੁਹਾਨੂੰ ਕਈ 2 ਕੁ ਮਹੀਨੇ ਦੀ ਪਹਿਲਾਂ ਗੱਲ ਦੱਸਦਾ, ਮੈਂ ਕੁਦਰਤੀ ਕਈ ਵਾਰੀ ਸਕੂਟਰ 'ਚ ਰੱਖਿਆ ਹੁੰਦਾ, ਮੈਂ ਗੱਡੀ 'ਚ ਵੀ ਰੱਖਿਆ ਹੁੰਦਾ, ਸਕੂਟਰ 'ਚ ਵੀ ਰੱਖਿਆ ਹੁੰਦਾ, ਉੱਧਰ ਮੈਸੇਜ ਦਾ ਫੋਨ ਆ ਗਿਆ ਵੀ ਫਲਾਣ ਆ ਲੈ ਆਉਣਾ। ਮੈਂ ਕਿਹਾ ਜੀ ਇਹ ਪਲਾਸਟਿਕ ਲਿਫਾਫੇ 'ਚ ਨਹੀਂ ਮੈਂ ਲੈਣੀ, ਅਤੇ ਤੂੰ ਮੈਨੂੰ ਚਾਹੇ ਹੱਥ ਦੇ ਦੇ। ਉਹ ਕਹਿੰਦਾ ਨਹੀਂ ਬਾਬਾ ਜੀ ਅਸੀਂ ਗੱਲ ਕਰਦੇ ਨੇ। ਅਤੇ ਮੈਂ ਕਿਹਾ ਵੀ ਤੂੰ ਇਹ ਲਿਫਾਫੇ ਨਾ ਵਰਤ, ਕਹਿੰਦਾ ਦੱਸੋ ਕੀ ਕਰੀਏ, ਕਿਹੜੇ ਵਰਤੀਏ। ਫਿਰ ਮੈਂ ਉੱਥੇ 10 ਕੁ ਝੋਲੇ ਨੂੰ ਦੇ ਕੇ ਆਇਆ, ਅਤੇ ਅਗਲੀ ਵਾਰ ਫਿਰ ਕਹਿੰਦਾ ਡਿਮਾਂਡ ਕਰ ਲਈ ਉਹਨੇ, ਕਹਿੰਦਾ ਜੀ ਲੋਕੀ ਤੂੰ ਮੰਗਦੇ ਨੇ ਦਿਓ, ਆਪ ਨੂੰ ਕੋਈ ਨਹੀਂ ਕੁਛ ਕਰਦਾ, ਮੈਂ ਬਣਾਵਾਂ।
2: ਬਿਲਕੁਲ,
0: ਜਦਕਿ ਆਪਣੇ ਪੁਰਾਣੇ ਕੱਪੜੇ ਪਏ ਹੁੰਦੇ ਨੇ ਆਪਾਂ ਗੇਰਦੇ ਹਾਂ ਜਾਂ ਕਿਸੇ ਨੂੰ ਦਿੰਦੇ ਹਾਂ, ਜੇ ਉਹਦੇ 'ਚੋਂ ਵੀ ਆਪਾਂ ਕੱਟ ਕੇ ਝੋਲੇ ਬਣਾ ਦਿੱਤੇ ਜਾਣ ਜਾਂ ਕਿਸੇ ਕੋਲ ਹੈਗੇ ਸਾਨੂੰ ਦਿਓ, ਅਸੀਂ ਬਣਾ ਕੇ ਦੇ ਦਿੰਦੇ ਹਾਂ
2: ਜੀ।
1: ਬਿਲਕੁਲ, ਮੈਨੂੰ ਲੱਗਦਾ ਹਰੇਕ ਘਰ ਦੇ ਵਿੱਚ ਈਜ਼ੀਲੀ ਅਵੇਲੇਬਲ ਹੁੰਦਾ, ਇੱਕ ਝੋਲਾ ਤਾਂ ਜਾਂ ਥੈਲਾ ਆਰਾਮ ਦੇ ਨਾਲ ਹਰੇਕ ਘਰ ਦੇ ਵਿੱਚ ਅਵੇਲੇਬਲ ਹੁੰਦਾ।
2: ਅਸੀਂ ਖੁਦ ਵੀ ਆਪਣੇ ਘਰਾਂ ਦੇ ਵਿੱਚ ਦੇਖਿਆ, ਆਪਣੇ ਬਜ਼ੁਰਗ ਨੇ ਜਿਹੜੇ ਜਿਹੜੇ ਪੁਰਾਣੇ ਕੱਪੜੇ ਸੀ, ਪੁਰਾਣੇ ਕੱਪੜਿਆਂ ਨੂੰ ਫੈਂਕਦੇ ਨਹੀਂ ਸੀ ਵੀ ਇੱਧਰ ਉੱਧਰ ਨਹੀਂ। ਉਹ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਜਿਹੜਾ ਪ੍ਰਦੂਸ਼ਣ ਉਹਦੇ ਕਰਕੇ ਵੀ ਹੋ ਰਿਹਾ, ਸਿੰਥੈਟਿਕ ਅਸੀਂ ਜਿਹਨੂੰ ਕਹਿ ਰਹੇ ਹਾਂ, ਕੱਪੜਿਆਂ ਦੀ ਦੁਰਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਅਸੀਂ ਨਵੇਂ ਨਵੇਂ ਕੱਪੜੇ, ਆਮਦਨੀ 'ਤੇ ਵੀ ਬੋਝ ਹੈ ਸਾਡੀ 'ਤੇ, ਉਹ ਲੈ ਕੇ ਅਸੀਂ ਖਰੀਦਦੇ ਹਾਂ, ਅਤੇ ਪੁਰਾਣੇ ਨੇ ਜਿਹੜੇ ਉਹ ਕਈ ਵਾਰੀ ਅਸੀਂ ਦੇਖਿਆ ਇੱਦਾਂ ਹੀ ਸਿੱਟੇ ਹੁੰਦੇ ਨੇ, ਅਤੇ ਉਹ ਵੀ ਸਾਡੇ ਵਾਤਾਵਰਣ ਲਈ ਕਾਫੀ ਨੁਕਸਾਨ ਕਰਦੇ ਨੇ। ਅਤੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਗਾਈਆਂ ਖਾਂਦੇ ਨੇ, ਅਸੀਂ ਵੈਸੇ ਤਾਂ ਉਹਨਾਂ ਨੂੰ ਬਹੁਤ ਸਾਰਾ ਦਾਨ ਕਰਦੇ ਹਾਂ, ਪਰ ਉਹਨੂੰ ਸੁਪੇੜਾ ਪਲਾਸਟਿਕ ਦੇ ਲਿਫਾਫੇ 'ਚ ਹੀ ਦੇ ਦਿੰਦੇ ਹਾਂ, ਕਿਉਂਕਿ ਉਹਨਾਂ ਦੇ ਹੱਥ ਨਹੀਂ, ਉਹ ਨਹੀਂ ਇੱਧਰ ਉੱਧਰ ਕਰ ਸਕਦੀਆਂ, ਤਾਂ ਉਹ ਮਿੱਠੇ ਦੇ ਚੱਕਰ 'ਚ ਜਾਂ ਕੋਈ ਵੀ ਖਾਣ ਵਾਲੀ ਚੀਜ਼ ਹੈ ਉਹ ਨਾਲ ਹੀ ਪਲਾਸਟਿਕ ਵੀ ਖਾ ਜਾਂਦੀ ਹੈ। ਸੋ ਮੈਨੂੰ ਲੱਗਦਾ ਇਹ ਤਾਂ ਪੁੰਨ ਨਾਲੋਂ ਵੀ ਵੱਡਾ ਪਾਪ ਹੋ ਗਿਆ ਨਾ।
0: ਆਪਾਂ ਲੋਕ ਹਾਂ, ਗਾਂ ਮਾਤਾ ਨੂੰ ਪੂਜਦੇ ਹਾਂ ਆਪਾਂ
2: ਜੀ,
0: ਹਿੰਦੂ ਧਰਮ 'ਚ ਖਾਸ ਤੌਰ 'ਤੇ, ਹਿੰਦੂ ਧਰਮ ਕੀ ਅਸੀਂ ਵੀ ਲੋਕ
2: ਸਾਰੇ
0: ਕਰਦੇ ਹਾਂ
2: ਕਿਸੇ ਜਿਉਂਦੇ ਜੀਵ
0: ਦੀ ਸੇਵਾ। ਇੱਕ ਵਿਚਾਰ ਹੈ ਵੀ ਜਿਹੜੇ ਮੰਦਰ ਵਾਲੇ ਇੱਕ ਇੱਕ ਧਰਮਸ਼ਾਲਾ ਬਣਾ ਲੈਣ ਛੋਟੀ ਜੀ, ਜੇ 2-2, 4-4 ਡੰਗਰ ਵੀ ਰੱਖ ਲੈਣ, ਖਰਚਾ ਕੋਈ ਨਹੀਂ ਹੈ, ਕਿਉਂਕਿ ਆਪਾਂ ਪੇੜਾ ਪਾਉਂਦੇ ਹਾਂ
2: ਜੀ
0: ਸਾਰੇ ਹੀ ਤਕਰੀਬਨ ਮੋਸਟਲੀ। ਅੱਜ ਆਪ ਪੇੜਾ ਪਾ ਲਿਆ, ਅੱਜ ਪਾਤਾ, ਸਪੈਸ਼ਲ ਲੱਭਦੇ ਹਾਂ ਗਊਸ਼ਾਲਾ,
2: ਵੈਸੇ ਵੀ ਕੋਈ ਵੀ ਖਾਣ ਵਾਲੀ ਚੀਜ਼ ਹੈ ਸਾਨੂੰ ਇਹ ਹੁੰਦਾ ਵੀ ਬਰਬਾਦ ਨਾ ਹੋਏ,
0: ਗਊਸ਼ਾਲਾ ਲੱਭਦੇ ਹਾਂ ਵੀ ਕਿੱਥੇ ਹੈ। ਜੇ ਮੰਦਿਰ ਦੇ ਨਾਲ ਗੁਰਦੁਆਰੇ ਦੇ ਨਾਲ ਇੱਕ ਛੋਟੀ ਛੋਟੀ ਇੱਦਾਂ ਦੀ ਧਰਮਸ਼ਾਲਾ ਬਣ ਗਈ, ਇਹਨਾਂ ਦੀ ਗਊਸ਼ਾਲਾਵਾਂ ਬਣ ਜਾਣ, ਅਤੇ ਆਪਾਂ ਲੋਕ ਜਿਹੜੇ ਬਾਹਰ ਗਾਵਾਂ ਨੂੰ ਲੱਭਦੇ ਫਿਰਦੇ ਹਾਂ, ਜੇ ਉੱਥੇ ਜਾ ਕੇ ਉਹ ਪੀੜਾ ਜਾਂ ਕੋਈ ਚੀਜ਼ ਉਹਨਾਂ ਨੂੰ ਖਵਾ ਸਕਣ, ਅਤੇ ਇਸ ਤਰੀਕੇ ਨਾਲ ਇੱਕ ਸਾਂਭੀਆਂ ਜਾ ਸਕਦੀਆਂ ਨੇ,
2: ਇੱਕ ਸਪੈਸ਼ਲ ਥਾਂ ਬਣੀ ਹੋਏ ਜਿਹਦੇ ਨਾਲ ਉਹ ਖਾ ਸਕਣ, ਨਾ ਮਿੱਟੀ 'ਚ ਨਾ ਹੀ ਉਹ ਪਲਾਸਟਿਕ ਖਾਣ, ਹੈ ਨਾ। ਸੋ ਅਸੀਂ ਗੱਲ ਕਰ ਰਹੇ ਹਾਂ ਵਿਸ਼ਵ ਵਾਤਾਵਰਣ ਦਿਵਸ ਦੀ, ਅਤੇ ਜੇ ਹੁਣ ਅਸੀਂ ਗੱਲ ਕਰੀਏ ਆਖਿਰ ਦੇ ਵਿੱਚ ਚੱਲਦੇ, ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦਾ ਮੁੱਖ ਉਦੇਸ਼ ਕੀ ਹੈ?
0: ਇਹ ਜੀ 1972 ਦੇ ਵਿੱਚ ਫਸਟ ਟਾਈਮ 5 ਜੂਨ ਨੂੰ ਵਾਤਾਵਰਣ ਦਿਵਸ ਮਨਾਉਣਾ ਸ਼ੁਰੂ ਕੀਤਾ ਉਹਨਾਂ ਨੇ। ਕਾਰਨ ਇਹ ਸੀ ਕਿ ਸਾਡਾ ਜਿਹੜਾ ਵਾਤਾਵਰਣ ਹੈ ਇਹ ਕੁਛ ਗੱਡੀਆਂ ਕਰਕੇ, ਕੁਛ ਫੈਕਟਰੀਆਂ ਕਰਕੇ ਖਰਾਬ ਹੁੰਦਾ ਜਾ ਰਿਹਾ ਸੀ। ਕੁਛ ਖਾਣ ਪੀਣ ਦੀਆਂ ਚੀਜ਼ਾਂ ਇੱਦਾਂ ਦੀਆਂ ਨੇ ਜਿਹਦੇ 'ਚ ਆਪਾਂ ਖਾ ਕੇ ਐਂ ਸੁੱਟ ਦਿੰਦੇ ਹਾਂ, ਉਹਦਾ ਸਿਹਤ, ਸਾਡੀ ਸਿਹਤ 'ਤੇ ਅਸਰ ਪੈਂਦਾ। ਅਤੇ ਉਹਦੇ ਕਰਕੇ ਇੱਕ ਮੀਟਿੰਗ ਹੋਈ। ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਵੀ ਜਿਹੜੀ ਕਾਰਬਨ ਡਾਈਆਕਸਾਈਡ ਹੈ ਇਹਦਾ ਵੀ ਕਾਰਨ ਹੈ, ਵੱਧ ਰਹੀ ਹੈ। ਤਾਂ ਉੱਥੇ ਇਹ 2-3 ਸਾਲ ਬਾਅਦ ਵਰਲਡ ਦੀ ਇੱਕ ਮੀਟਿੰਗ ਵੀ ਹੁੰਦੀ ਹੈ ਜਿਹਦੇ ਵਿੱਚ ਵਿਚਾਰਿਆ ਜਾਂਦਾ ਹੈ,
2: ਜੀ।
0: ਅਤੇ ਉਹਦੇ ਕਰਕੇ ਜਿਹੜੀ ਅਹਿਮ ਸ਼ੁਰੂ ਕੀਤੀ ਸੀ ਇਹਨੇ ਮੁਹਿੰਮ। ਕਈ ਕੰਟਰੀ 'ਚ ਇਹ ਹੈ ਵੀ ਇੱਕ ਪੌਦਾ ਲਾਓ ਤੁਹਾਨੂੰ 10 ਰੁਪਏ ਮਿਲਣਗੇ, ਮੀਨਸ ਵੀ ਉੱਥੇ ਡੋਲਰ ਦੇਣ, ਹਾਂ ਵੀ ਉਹ ਮਿਲਣਗੇ। ਅਤੇ ਲੋਕ ਬਹੁਤ ਲਾ ਰਹੇ ਨੇ, ਕਈ ਥਾਂ 'ਤੇ ਇੱਦਾਂ ਦੇ ਨੇ ਕੁਛ ਨਹੀਂ ਮਿਲਦਾ, ਜਿਵੇਂ ਭੂਟਾਨ ਦੇ ਵਿੱਚ ਨੇ, ਉੱਥੇ ਕੋਈ ਖਰੀਦ ਦੀ ਦੁਕਾਨ ਨਹੀਂ ਹੈ, ਕੋਈ ਦਵਾਈਆਂ ਦੀ ਦੁਕਾਨ ਨਹੀਂ ਹੈ, ਉੱਥੇ ਹਰੇਕ ਬੰਦਾ ਪੌਦਾ ਲਾਉਂਦਾ। ਗੱਡੀ ਘਰ ਚਲਾ ਕੇ ਰਾਜ਼ੀ ਹੈ, ਸਾਈਕਲ ਚਲਾ ਕੇ ਰਾਜ਼ੀ ਹੈ, ਕਿ ਪੋਲਿਊਸ਼ਨ ਨਹੀਂ ਹੋਵੇ।
2: ਬਿਲਕੁਲ,
0: ਜੇ ਆਪਾਂ ਵੀ ਕਰ ਸਕਦੇ ਹਾਂ, ਪਰ ਆਪਾਂ ਦਿਖਾਵਾ ਕਰਦੇ ਹਾਂ।
1: ਪਰ ਦੇਖੋ ਆਪਾਂ ਸਾਰੇ ਐਸਪੈਕਟਸ ਦੀ ਗੱਲ ਕਰ ਲਈ, ਹੈ ਨਾ, ਰੁੱਖਾਂ ਬਾਰੇ ਵੀ ਅਸੀਂ ਗੱਲ ਕਰ ਲਈ, ਅਸੀਂ ਪਲਾਸਟਿਕ ਪ੍ਰਬੰਧਨ ਬਾਰੇ ਵੀ ਗੱਲ ਕਰ ਲਈ, ਇੱਕ ਹੋਰ ਜਿਹੜਾ ਤੱਤ ਹੈ ਉਹ ਹੈਗਾ ਪਾਣੀ, ਪਾਣੀ ਦੀ ਬਰਬਾਦੀ ਬਾਰੇ ਕੀ ਕਹੋਗੇ?
0: ਪਾਣੀ ਵੀ ਇਸੇ ਲਈ ਪ੍ਰਦੂਸ਼ਣ ਹੋ ਰਿਹਾ, ਉਹਦਾ ਖਰਾਬ ਹੋ ਰਿਹਾ, ਕਾਰਨ ਫੈਕਟਰੀਆਂ ਵਾਲੀਆਂ, ਜਿਹੜਾ ਪਾਣੀ ਨੀਚੇ ਜਾ ਰਿਹਾ ਉਹ ਗੰਦਾ ਪਾਣੀ ਹੈ। ਹੁਣ ਆਪਣੀ ਭਾਖੜਾ ਜਾ ਰਹੀ ਹੈ ਜਾਂ ਦਰਿਆ ਜਾ ਰਿਹਾ, ਉਹਦੇ ਵਿੱਚ ਫੈਕਟਰੀਆਂ ਵਾਲੇ ਪਾਣੀ ਪਾ ਰਹੇ ਨੇ, ਆਪਾਂ ਰੋਕ ਕਰ ਹੀ ਨਹੀਂ ਸਕਦੇ। ਘਰਾਂ ਦੇ ਵਿੱਚ ਜਿਵੇਂ ਗੱਡੀ ਧੋਣ, ਸਵੇਰੇ ਗੱਡੀ ਧੋ ਲਓ, ਪਹਿਲਾਂ ਸਕੂਟਰ ਧੋ ਲਓ, ਫਰਸ਼ ਧੋ ਲਓ, ਦੁਪਹਿਰੇ ਫਿਰ ਫਰਸ਼ ਧੋ ਲਓ, ਬਾਹਰਲੇ ਫਰਸ਼ ਧੋ ਲਓ, ਇੰਨਾ ਨਹੀਂ ਚਾਹੀਦਾ, ਪਾਣੀ ਦੀ ਬਰਬਾਦੀ ਹੋ ਰਹੀ ਹੈ।
2: ਤੇ ਉਹ ਵੀ ਅਸੀਂ ਪਾਈਪ ਦੇ ਨਾਲ ਹੀ ਧੋਣਾ, ਬਾਲਟੀ ਮੱਗ ਦੇ ਨਾਲ ਨਹੀਂ।
0: ਮੈਂ ਵੀ ਇੱਕ ਬੈਨਰ ਬਣਾਇਆ ਹੋਇਆ ਪਾਣੀ ਦੇ ਬਚਾਓ ਦੇ ਵਿੱਚ, ਉੱਥੇ 'ਚ ਇਹ ਲਿਖਿਆ ਹੋਇਆ ਵੀ ਟੂਟੀ ਬੰਦ ਕਰੋ ਜਿੱਥੇ ਵੀ ਤੁਹਾਨੂੰ ਦਿਖਦੀ ਹੈ, ਟੈਂਕੀ ਦੇ ਉੱਪਰ ਉਹ ਲਵਾਓ, ਹੋਰਨ ਲਵਾਓ ਵੀ ਜਦੋਂ ਪਾਣੀ ਭਰ ਜਾਵੇ, ਬਾਹਰ ਨਹੀਂ
2: ਜੀ
0: ਹੋਣਾ ਚਾਹੀਦਾ। ਵੀ ਡੇਲੀ ਤੁਸੀਂ ਕਾਰ ਨਾ ਧੋਵੋ, ਡੇਲੀ ਫਰਸ਼ ਵੀ ਨਾ ਧੋਵੋ, ਉਹ ਕੁਛ ਥੋੜ੍ਹੇ ਪਾਣੀ ਨਾਲ ਆਪਾਂ ਸਾਫ਼ ਵੀ ਕਰ ਸਕਦੇ ਹਾਂ। ਨਹੀਂ, ਕੂਲਰ ਦਾ ਪਾਣੀ ਜਿਹੜਾ ਆਪਾਂ ਬਰਬਾਦ ਹੁੰਦਾ ਉਹ ਵੀ ਆਪਾਂ ਵਰਤ ਸਕਦੇ ਹਾਂ।
1: ਬਿਲਕੁਲ, ਪੌਦਿਆਂ ਨੂੰ ਦਿੱਤਾ ਜਾ ਸਕਦਾ
0: ਉਹ, ਚੱਲ ਗਿਆ।
1: ਬਿਲਕੁਲ, ਅਤੇ ਚੱਲਦੇ ਚੱਲਦੇ ਸਾਡੇ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਦਿਨ?
0: ਮੇਰੀ ਤਾਂ ਸਰੋਤਿਆਂ ਨੂੰ ਇੱਕ ਬੇਨਤੀ ਹੈ, ਪਹਿਲੀ ਗੱਲ ਤਾਂ ਪਲਾਸਟਿਕ ਛੱਡਣ
2: ਜੀ,
0: ਆਪਣੇ ਘਰ ਦੇ ਬੈਗ ਬਣਾਉਣ, ਉਹਦੇ ਵਿੱਚ ਲੈ ਕੇ ਆਉਣ ਸਮਾਨ ਜੋ ਵੀ ਹੈ। ਦੂਜੀ ਗੱਲ, ਜਿੱਥੇ ਤੁਹਾਨੂੰ ਖਾਲੀ ਥਾਂ ਦਿਖਦੀ ਹੈ ਉੱਥੇ 1 ਜਾਂ 2 ਪੌਦੇ ਜ਼ਰੂਰ ਲਗਾਓ, ਜਾਂ ਕਿ ਸਾਡਾ ਜਿਹੜਾ ਪਰ ਜਿਹੜਾ ਨਵੀਂ ਪੀੜ੍ਹੀ ਆ ਰਹੀ ਆ ਉਹਨੂੰ ਆਪਾਂ ਪੂਰਾ ਜਿਹੜਾ ਵਾਤਾਵਰਨ ਹੈ ਸਹੀ ਦੇ ਸਕੀਏ।
2: ਜੀ
1: ਜੀ, ਉਪਕਾਰ ਸਿੰਘ ਜੀ, ਤੁਸੀਂ ਵਿਸ਼ਵ ਵਾਤਾਵਰਨ ਦਿਵਸ ਮੌਕੇ 'ਤੇ ਸਾਡੇ ਨਾਲ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਏ, ਬਹੁਤ ਸਾਰੀਆਂ ਗੱਲਾਂ ਕੀਤੀਆਂ, ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਧੰਨਵਾਦ।
0: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਪਣੇ ਇਸ ਸਟੇਸ਼ਨ 'ਤੇ ਮੈਨੂੰ ਬੁਲਾ ਕੇ ਥੋੜ੍ਹੇ ਆਪਣੇ ਦਰਸ਼ਕਾਂ ਦੇ ਰੂਪ ਕਰਾਇਆ
1: ਜੀ।
0: ਤੁਹਾਡਾ ਤਹਿ ਦਿਲੋਂ ਧੰਨਵਾਦ
1: ਜੀ, ਸ਼ੁਕਰੀਆ।
0: ਸ਼ੁਕਰੀਆ।
3: ਲਓ ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲਓ ਆ ਮਿਠਾਈ, ਆ ਸਮੋਸੇ, ਤੇ ਆ ਵੇਖੋ ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
4: ਕੁੜੇ ਮਨਦੀਪ, ਹਾਂ ਪਲੇਟਾਂ ਤੂੰ ਕਿੱਥੋਂ ਖਰੀਦ ਕੇ ਲਿਆਈ ਹੈ?
3: ਕਿਉਂ, ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
4: ਲੈ, ਤੈਨੂੰ ਨੀ ਪਤਾ 1 ਜੁਲਾਈ 2022 ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
3: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
4: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 ਜੁਲਾਈ 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕੇਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
3: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
4: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਨ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
5: ਵਾਤਾਵਰਨ ਬਚਾਓ, ਧਰਤੀ ਬਚਾਓ।

FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਉ, ਇਸ ਵੇਲੇ ਬਾਅਦ ਦੁਪਹਿਰ ਦਾ ਠੀਕ 1 ਵੱਜ ਰਿਹਾ। ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਹੁਣੇ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ। 1:40 'ਤੇ ਇਸ ਪ੍ਰੋਗਰਾਮ ਦੌਰਾਨ 1:10 'ਤੇ ਪ੍ਰਾਦੇਸ਼ਿਕ ਸਮਾਚਾਰ ਸੁਣੋਗੇ ਸਾਡੇ ਜਲੰਧਰ ਕੇਂਦਰ ਤੋਂ। 1:15 ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਪੇਸ਼ ਕੀਤਾ ਜਾਏਗਾ। ਪੰਜਾਬੀ 'ਚ ਖਬਰਾਂ ਹੋਣਗੀਆਂ ਜਲੰਧਰ ਕੇਂਦਰ ਤੋਂ 1:40 'ਤੇ। 1:50 'ਤੇ ਉਰਦੂ 'ਚ ਖਬਰਾਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2 ਫੌਜੀ ਵੀਰਾਂ ਲਈ ਪੇਸ਼ ਕਰਾਂਗੇ ਪ੍ਰੋਗਰਾਮ ਸਰਫਰੋਸ਼। 2:15 ਦੁਪਹਿਰ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 2:30 ਪ੍ਰੋਗਰਾਮ ਹੋਏਗਾ ਲਾਈਵ ਔਨ ਇਨ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ। ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਵਾਤਾਵਰਨ ਦੀ ਸਾਂਭ ਸੰਭਾਲ। ਬਾਅਦ ਦੁਪਹਿਰ 3 ਤੋਂ ਲੈ ਕੇ 5 ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।

ਸ਼ਾਮ 5 ਵਜੇ ਹੋਏਗਾ ਪ੍ਰੋਗਰਾਮ ਗੱਲਾਂ ਚੋਂ ਗੱਲ। 5:30 ਵਜੇ ਕਿਸਾਨ ਵੀਰਾਂ ਅਤੇ ਭੈਣਾਂ ਲਈ ਪ੍ਰੋਗਰਾਮ ਹੋਏਗਾ ਕਿਸਾਨ ਵਾਣੀ, ਅਤੇ ਇਸ ਪ੍ਰੋਗਰਾਮ 'ਚ ਕੁਲਵਿੰਦਰ ਕੌਰ ਤੁਹਾਨੂੰ ਦੱਸਣਗੇ ਜੀ ਪਸ਼ੂ ਪਾਲਣ ਵਿੱਚ ਔਰਤਾਂ ਦਾ ਯੋਗਦਾਨ। 6:00 ਹਿੰਦੀ 'ਚ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। 6:05 'ਤੇ ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਤੋਂ ਫਿਰ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਛੇ 20 ਮਿੰਟ 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਹੋਏਗਾ ਬੇਵਕਿਓਰ, ਸਮਾਂ ਰਹੇਗਾ ਸ਼ਾਮ 6:30 ਦਾ। 7:00 ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

7:45 ਮਿੰਟ 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ। 8:15 ਵਜੇ ਪ੍ਰੋਗਰਾਮ ਪੇਸ਼ ਕਰਾਂਗੇ ਅੰਬਰ, ਅਤੇ ਰਾਤ 9:45 ਵਜੇ ਸਮਾਚਾਰ ਸੰਧਿਆ ਤਹਿਤ ਸੁਣੋਗੇ ਹਿੰਦੀ 'ਚ ਸਮਾਚਾਰ, ਅਤੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣੋਗੇ। 10 ਵਜੇ ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ, ਅਤੇ 10:30 ਵਜੇ ਪੁਰਾਣੇ ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਰਜਨੀਗੰਧਾ ਸੁਣੋਗੇ ਰਾਤੀ 10:30 ਵਜੇ। ਸਭਾ ਦੇ ਆਖਿਰ 'ਚ 11 ਵਜੇ ਹਿੰਦੀ 'ਚ ਸਮਾਚਾਰ, ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। ਸੋ ਇਹ ਸੀ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ 1:05 ਹੋ ਰਹੇ ਨੇ। ਹੁਣ ਪੇਸ਼ ਕਰ ਰਹੇ ਹਾਂ ਜੀ ਪ੍ਰੋਗਰਾਮ ਨਗਮੇ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ ਅਤੇ ਇਸ ਪ੍ਰੋਗਰਾਮ 'ਚ ਅਸੀਂ ਆਪਣੇ ਸਰੋਤਿਆਂ ਦੀਆਂ ਚਿੱਠੀਆਂ ਸ਼ਾਮਿਲ ਕਰਦੇ ਹਾਂ ਅਤੇ ਉਹਨਾਂ ਦੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਵਾਉਂਦੇ ਹਾਂ। ਚਿੱਠੀ ਆਈ ਹੈ ਜੀ ਪਹਿਲੀ ਸਾਨੂੰ ਮਹਿਸਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦੀ। ਪਿੰਡ ਸਿਉਣਾ ਤੋਂ ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਅਤੇ ਧਰਨਾ ਸਿੰਘ ਖਰੌੜ ਇਹਨਾਂ ਦੇ ਨਾਲ ਨੇ ਜੀ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ ਏਕਮ ਦਮਨ ਅਤੇ ਅਭਿਜੋਤ। ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਫਿਲਮ ਅਨਜਾਨਾ ਅਨਜਾਨੀ ਦਾ ਇਹ ਗੀਤ।

ਹਾਂਜੀ, ਪ੍ਰੋਗਰਾਮ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਪ੍ਰਾਦੇਸ਼ਿਕ ਸਮਾਚਾਰਾਂ ਤੋਂ ਬਾਅਦ। FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 1:10 ਹੋ ਰਹੇ ਨੇ, ਆਓ ਸੁਣਦੇ ਹਾਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਇਹ ਦਿਨ 1973 ਤੋਂ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਤਹਿਤ ਧਰਤੀ ਉੱਤੇ ਜੀਵਨ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਸ਼੍ਰੀ CP ਰਾਧਾ ਕ੍ਰਿਸ਼ਨਨ ਨੇ ਹਰੇਕ ਨਾਗਰਿਕ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਬਣਾਉਣ ਲਈ ਇਕੱਠੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਉੱਤੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਏਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,19,000 ਹੈਕਟੇਅਰ ਜੰਗਲਾਤ ਕਵਰ ਜੋੜਨ 'ਚ ਅਹਿਮ ਯੋਗਦਾਨ ਪਾਇਆ ਹੈ। ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ ਹੈ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਉੱਤੇ ਅੱਜ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਵੀ ਲੋਕ ਭਵਨ ਵਿੱਚ ਬੂਟੇ ਲਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਇਹ ਪਹਿਲ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਸ਼੍ਰੀ ਕਟਾਰੀਆ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ। ਉਹਨਾਂ ਨੇ ਨਾਗਰਿਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬੂਟੇ ਲਾਉਣ ਅਤੇ ਸੰਭਾਲ ਨਾਲ ਸੰਬੰਧਿਤ ਸਰਗਰਮੀਆਂ 'ਚ ਹਿੱਸੇਦਾਰੀ ਲੈਣ ਦਾ ਸੱਦਾ ਦਿੱਤਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ 'ਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਹੈ ਅਤੇ ਜਾਂਚ ਦੇ ਵੇਰਵੇ ਸਮੇਤ ਰਿਪੋਰਟ ਤਲਬ ਕੀਤੀ ਹੈ। ਚੇਅਰਪਰਸਨ ਰਾਜਲਾਲੀ ਗਿੱਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇੱਕ ਹੁਕਮ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ 8 ਜੂਨ ਤੱਕ ਇਸ ਸੰਬੰਧ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅੰਮ੍ਰਿਤਸਰ ਪਠਾਨਕੋਟ ਰਾਸ਼ਟਰੀ ਹਾਈਵੇ ਉੱਤੇ ਅੱਜ ਸਵੇਰੇ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਪਰਤ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ ਉੱਤੇ ਹਾਦਸਾ ਗ੍ਰਸਤ ਹੋ ਗਿਆ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਦੋਵਾਲ ਅੱਡੇ ਉੱਤੇ ਇੱਕ ਟਿੱਪਰ ਅਚਾਨਕ ਪੱਕੀ ਸੜਕ ਤੋਂ ਕੱਚੇ ਪਾਸੇ ਵਾਲੇ ਉੱਤਰ ਗਿਆ ਅਤੇ ਪਿੱਛੋਂ ਆ ਰਿਹਾ ਟੈਂਪੂ ਟਰੈਵਲਰ ਇਸ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ ਨੇ। ਸਾਰੇ ਸ਼ਰਧਾਲੂ ਮਾਨਸਾ ਇਲਾਕੇ ਦੇ ਦੱਸੇ ਜਾ ਰਹੇ ਨੇ। ਪੰਜਾਬ ਪੁਲਿਸ ਨੇ ਇੱਕ ਦਿਨ ਪਹਿਲਾਂ ਵਿਦੇਸ਼ 'ਚ ਰਹਿੰਦੇ ਅੱਤਵਾਦੀ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਲਗਭਗ 2.5 ਕਿਲੋ RDX ਆਧਾਰਿਤ IED ਬਰਾਮਦ ਕੀਤਾ ਸੀ। ਇਸ ਸੰਬੰਧ ਵਿੱਚ 4 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੇ ਕਬਜ਼ੇ ਵਿੱਚੋਂ 5 ਪਿਸਤੌਲ, 1 ਕਿਲੋ ਤੋਂ ਵੱਧ ਹੈਰੋਇਨ ਅਤੇ ਨਸ਼ਾ ਤਸਕਰੀ ਨਾਲ ਸੰਬੰਧਿਤ 5,00,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਇਹਨਾਂ 4 ਵਿੱਚੋਂ 1 ਮੁਲਜ਼ਮ ਅਫਗਾਨਿਸਤਾਨ ਦਾ ਨਾਗਰਿਕ ਹੈ। ਇਹਨਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਮਾਮਲੇ ਮੋਹਾਲੀ ਅਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸੰਬੰਧਿਤ ਨੇ। ਇਸੇ ਦੌਰਾਨ ਕੱਲ੍ਹ ਮੋਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਕੋਲੋਂ ਬਰਾਮਦ ਕੀਤਾ ਗਿਆ RDX ਨਾਲ ਲੱਦਿਆ IED ਸੂਬੇ ਦੇ ਬੰਬ ਨਿਰੋਧਕ ਦਸਤੇ ਨੇ ਨਕਾਰਾ ਕਰ ਦਿੱਤਾ ਹੈ। ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਜਾਰੀ ਹੈ। ਪੰਜਾਬ ਦੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾਕਟਰ ਨਰਿੰਦਰ ਸਿੰਘ ਬੈਨੀਪਾਲ ਨੇ ਜ਼ਿਲ੍ਹਾ ਬਠਿੰਡਾ ਦਾ ਦੌਰਾ ਕੀਤਾ ਅਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਤੋਂ ਇਲਾਵਾ ਬਲਾਕ ਖੇਤੀਬਾੜੀ ਅਫਸਰਾਂ, ਖੇਤੀਬਾੜੀ ਵਿਕਾਸ ਅਫਸਰਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ 'ਚ ਡਾਕਟਰ ਬੈਨੀਪਾਲ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1,500 ਰੁਪਏ ਪ੍ਰਤੀ ਏਕੜ ਹੌਸਲਾ ਅਫਜ਼ਾਈ ਰਾਸ਼ੀ ਦਿੱਤੀ ਜਾ ਰਹੀ ਹੈ, ਜਿਸ ਲਈ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਸੰਬੰਧੀ ਆਨਲਾਈਨ ਪੋਰਟਲ ਉੱਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 17,500 ਰੁਪਏ ਪ੍ਰਤੀ ਹੈਕਟੇਅਰ ਹੌਸਲਾ ਅਫਜ਼ਾਈ ਰਾਸ਼ੀ ਦਿੱਤੀ ਜਾਵੇਗੀ। ਇਹ ਹੌਸਲਾ ਵਧਾਓ ਰਕਮ ਸਿਰਫ ਉਹਨਾਂ ਕਿਸਾਨਾਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਨੇ ਝੋਨੇ ਦੇ ਬਦਲ ਵਜੋਂ ਮੱਕੀ ਦੀ ਕਾਸ਼ਤ ਕੀਤੀ ਹੋਏਗੀ। ਪੰਜਾਬ ਦੇ ਖੁਰਾਕ ਕਮਿਸ਼ਨਰ ਬਾਲਮਕੰਦ ਸ਼ਰਮਾ ਨੇ ਅੱਜ ਵੱਖ ਵੱਖ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼੍ਰੀ ਸ਼ਰਮਾ ਨੇ ਕਿਹਾ ਕਿ ਆਂਗਣਵਾੜੀ ਸੈਕਟਰਾਂ ਅਤੇ ਸਕੂਲਾਂ 'ਚ ਮੌਸਮੀ ਸਬਜ਼ੀਆਂ ਲਗਾਈਆਂ ਜਾਣ ਤਾਂ ਜੋ ਬੱਚਿਆਂ ਨੂੰ ਸਾਫ਼ ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇ। ਖੁਰਾਕ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਪੋਸ਼ਣ ਅਤੇ ਭੋਜਨ ਸੁਰੱਖਿਆ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੰਜਾਬ ਦੇ ਸੁਤੰਤਰਤਾ ਸੈਨਾਨੀ, ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਕੱਲ੍ਹ ਜਲੰਧਰ ਦੇ ਭਾਰਗੋ ਕੈਂਪ 'ਚ ਰਾਸ਼ਨ ਡੀਪੂਆਂ ਤੋਂ ਲੋੜਵੰਦ ਪਰਿਵਾਰਾਂ ਨੂੰ ਮੇਰੀ ਰਸੋਈ ਯੋਜਨਾ ਤਹਿਤ ਰਾਸ਼ਨ ਕਿੱਟਾਂ ਵੰਡੀਆਂ। ਉਹਨਾਂ ਦੱਸਿਆ ਕਿ ਹਰ 3 ਮਹੀਨਿਆਂ ਬਾਅਦ ਇਹ ਕਿੱਟਾਂ ਵੰਡੀਆਂ ਜਾਇਆ ਕਰਨਗੀਆਂ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ

0: ਹੋਵੇ 1:40 ਤੇ। ਨਮਸਕਾਰ।
1: ਤੁਸੀਂ ਚੁਣ ਕੇ ਤਾਂ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸਮਾਂ ਲਾ ਲਓ। ਇਸ ਵੇਲੇ ਬਾਅਦ ਪੈਰ ਦਾ ਠੀਕ 1:15 ਹੋ ਰਿਹਾ। ਹੁਣ ਪੇਸ਼ ਕਰ ਰਿਹਾ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ। ਚਿੱਠੀ ਸਾਡੇ ਕੋਲ ਆਈ ਹੈ ਜੀ ਮੁਕਤਸਰ ਤੋਂ। ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੇਸ਼ੂ ਅਤੇ ਭੁਪਿੰਦਰ ਹੋਰਾਂ ਦੀ। ਭੁਪਿੰਦਰ ਕੌਰ ਸੈਣੀ ਅਤੇ ਦਰਸ਼ਨ ਸਿੰਘ ਸੈਣੀ ਸਾਨੂੰ ਲਿਖ ਰਹੇ ਨੇ ਜੀ ਵੱਡੀਆਂ ਜਾਲਾਂ ਤੋਂ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਖੁਸ਼ਦਿਲ ਪਰਿਵਾਰ। ਪਿੰਡ ਮੁੱਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ, ਜੰਨਤ ਅਤੇ ਇਹਨਾਂ ਦੇ ਨਾਲ ਨੇ ਗੁਰਲੀਨ ਪਾਟਪਾਲ ਕਾਟਪਾਲ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾ ਸ਼ਾਹ। ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣ ਰਹੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ। ਇਹ ਗੀਤ ਅਸੀਂ ਨੇ ਲਿਆ ਜੀ, ਆਵਾਜ਼ ਦਿੱਤੀ ਹੈ ਸੁਖਵਿੰਦਰ ਸਿੰਘ ਅਤੇ ਸਾਥੀਆਂ ਨੇ, ਅਤੇ 1947 ਅਰਥ ਇਹ ਫਿਲਮ ਦਾ ਨਾਂ ਹੈ। ਸੰਗੀਤਬੱਧ ਕੀਤਾ ਏ ਆਰ ਰਹਿਮਾਨ ਨੇ, ਗੀਤ ਦੇ ਬੋਲ ਲਿਖੇ ਨੇ ਜਾਵੇਦ ਅਖਤਰ ਨੇ।

ਹਾਂਜੀ, ਇਸ ਵੇਲੇ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਗਮੇ। ਅਗਲਾ ਖਤ ਸ਼ਾਮਿਲ ਕਰਦੇ ਹਾਂ ਜੀ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਵਿਰਕ ਜੈਤੇਗ ਅਤੇ ਇਹਨਾਂ ਦੇ ਨਾਲ ਨੇ ਮਿੱਕਾ ਵਿਰਕ। ਇਹ ਸਾਨੂੰ ਲਿਖ ਰਹੇ ਨੇ ਜੀ, ਅਗਲੀ ਚਿੱਠੀ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾ ਵਿਵਾਨ, ਵੀਰ ਸਿੰਘ ਅਤੇ ਲਖਵਿੰਦਰ ਸੰਧੂ ਹੋਰਾਂ ਦਾ। ਮੁੱਲਾਂਪੁਰ ਦਾਖਾ ਮੰਡੀ ਤੋਂ ਬਿੱਟੀ ਜੈਨ, ਮੱਟੂ ਜੈਨ, ਨੀਲਮ, ਅਰੁਣਾ, ਸੀਮਾ, ਸਾਰਿਕਾ, ਬਨੀਤਾ, ਸੁਨੀਤਾ, ਸੁਰਬੀ, ਰਸ਼ਮੀ, ਇੰਦੂ ਅਤੇ ਨਿਰਵਾਣੀ ਜੈਨ ਹੋਰਾਂ ਦਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੁਲ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ ਹੋਰਾਂ ਦੀ ਚਿੱਠੀ ਸਾਡੇ ਕੋਲ ਆਈ ਹੈ। ਆਓ ਸੁਣਦੇ ਇਹਨਾਂ ਸਾਰਿਆਂ ਦੀ ਫਰਮਾਇਸ਼ ਅਤੇ ਪ੍ਰੋਗਰਾਮ ਦਾ ਇਹ ਅਗਲਾ ਗੀਤ।

ਅਗਲਾ ਖਿੱਤ ਸਾਡੇ ਕੋਲ ਆਇਆ ਜੀ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਮਲਕੀਤ ਸਿੰਘ ਅਤੇ ਸਾਰਾ ਬਰਾੜ ਪਰਿਵਾਰ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੇ ਰਾਹੀਂ, ਮਹਿਰਾਜ ਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ, ਮਸੀਤਾਂ ਡੱਬਵਾਲੀ ਤੋਂ, ਦਰਸ਼ਨ ਸਿੰਘ ਲੋਟ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਇਹਨਾਂ ਦੇ ਨਾਲ ਨੇ ਹਨੀ ਲੋਟ, ਅਤਾਪੁਰ ਕਲੋਨੀਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਆਓ ਸੁਣਦੇ ਹਾਂ ਸਾਰਿਆਂ ਦੀ ਪਸੰਦ 'ਤੇ ਪ੍ਰੋਗਰਾਮ ਦਾ ਇਹ ਅਗਲਾ ਗੀਤ।

ਗੀਤ ਅਸੀਂ ਲਿਆ ਫਿਲਮ ਤੁਮਾਰੀ ਸੱਲੂ ਵਿੱਚੋਂ ਅਤੇ ਇਸ ਨੂੰ ਆਵਾਜ਼ਾਂ ਦਿੱਤੀਆਂ ਨੇ ਜੀ, ਬੋਲ ਲਿਖੇ ਨੇ ਜਾਵੇਦ ਅਖਤਰ ਨੇ, ਸੰਗੀਤਬੱਧ ਕੀਤਾ ਲਕਸ਼ਮੀ ਕਾਂਤ ਪਿਆਰੇ ਲਾਲ ਨੇ, ਕਵਿਤਾ ਕ੍ਰਿਸ਼ਨਾ ਮੂਰਤੀ ਅਤੇ ਸਾਸ਼ਾ, ਇਹਨਾਂ ਦੀਆਂ ਆਵਾਜ਼ਾਂ ਸੁਣਦੇ ਹਾਂ ਗੀਤ।

ਹਾਂਜੀ, ਅਗਲਾ ਖਤ ਸਾਡੇ ਕੋਲ ਆਇਆ ਜੀ ਸੈਕਟਰ 67 ਮੋਹਾਲੀ ਤੋਂ, ਚੰਡੀਗੜ੍ਹ ਤੋਂ। ਟੀਡੀ ਮਲਹੋਤਰਾ, ਰੀਤਿਕ ਮਲਹੋਤਰਾ ਇਹਨਾਂ ਦੇ ਨਾਲ ਨੇ ਜੀ, ਪ੍ਰਤੀਕ, ਨਵਨੀਤ ਰਾਏ, ਅਮਨਦੀਪ, ਅਨਿਲ ਸ਼ਰਮਾ ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੇਂਗੀ ਤੋਂ ਭਾਗਵਤ ਵਰਮਾ, ਲੇਵੇਈ ਤੋਂ ਗੁਲਾਬਦਾਸ ਮਾਣਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਅਤੇ ਚੜੋਗਿਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ, ਮੁੱਲਾਂਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਅਤੇ ਇਹਨਾਂ ਦੇ ਨਾਲ ਨੇ ਦੀਪਕ ਜੈਨ। ਕੋਟਵਾ, ਨਾਰਾਇਣਪੁਰ, ਬਾਬਾ ਪੱਟੀ, ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ। ਦੁਬਿਹਾ, ਨਿਵਾਦਾ, ਗਾਜੀਪੁਰ ਤੋਂ ਪ੍ਰਤੀਕ ਰਾਏ, ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਸ਼ੇਰਪੁਰ ਕਲਾਂ, ਗਾਜੀਪੁਰ ਤੋਂ ਅਵਧੇਸ਼ ਰਾਏ, ਮਾਫੀ ਚਾਹੁੰਦੇ ਹਾਂ ਜੀ, ਸ਼੍ਰੀਮਤੀ ਪ੍ਰੀਤੀ ਰਾਏ ਅਤੇ ਨਵਨੀਤ ਰਾਏ। ਅਤੇ ਲਓ ਜੀ, ਫਿਰ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਅਗਲਾ ਗੀਤ, ਕੁਨਾਲ ਗਾਂਝਾ ਵਾਲਾ ਅਤੇ ਇਹਨਾਂ ਦੇ ਨਾਲ ਨੇ ਸ਼੍ਰੇਆ ਘੋਸ਼ਾਲ ਦਾ ਗਾਇਆ ਹੋਇਆ, ਫਿਲਮ ਹੈ ਸਾਵਰੀਆ, ਸੰਗੀਤਬੱਧ ਕੀਤਾ ਹੈ ਮੋਂਟੀ ਨੇ ਅਤੇ ਗੀਤ ਦੇ ਬੋਲ ਲਿਖੇ ਨੇ ਸਮੀਰ ਨੇ।

ਲਓ ਜੀ, ਹੁਣ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ ਸਾਡੇ ਇਹਨਾਂ ਸਰੋਤਿਆਂ ਦੀ ਫਰਮਾਇਸ਼ 'ਤੇ। ਪਿੰਡ ਬਲਦ ਖੁਰਦ ਨੇੜੇ ਭਵਾਨੀਗੜ੍ਹ ਤੋਂ, ਜ਼ਿਲ੍ਹਾ ਸੰਗਰੂਰ ਹੈ ਜੀ। ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ, ਪ੍ਰਿਅੰਕਾ ਗਰਗ ਹੋਰਾਂ ਦੀ ਚਿੱਠੀ ਹੈ। ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੂਰੀਆ, ਗੀਤਾ ਰਾਣੀ, ਗਗਨਦੀਪ ਅਤੇ ਬੇਬੀ ਆਰਜ਼ੂ ਜਾਜੂਰੀਆ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਸ਼ਾ। ਸਬਜ਼ੀ ਮੰਡੀ ਸਮਾਣਾ ਤੋਂ ਸ਼ਸ਼ੀਪਾਲ ਕਟਾਰੀਆ, ਮਨੀਸ਼ ਭਵੀ, ਨੇਹਾ, ਰੇਨੂ, ਸਰੋਜ, ਗੀਤਾ ਅਤੇ ਸੋਨੀਆ ਕਟਾਰੀਆ। ਲਓ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਆਖਰੀ ਗੀਤ ਫਿਲਮ ਤਾਲ ਵਿੱਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਨੇ। ਸੰਗੀਤਬੱਧ ਕੀਤਾ ਏ ਆਰ ਰਹਿਮਾਨ ਨੇ ਅਤੇ ਗੀਤ ਦੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ।

0: ਹਾਂਜੀ ਸਰੋਤੇ, ਇਸ ਪ੍ਰੋਗਰਾਮ 'ਚ ਤੁਸੀਂ ਵੀ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ। ਪਤਾ ਨੋਟ ਕਰ ਲਓ, ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ ਪਿੰਨ ਕੋਡ 1470002। ਇਸ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ ਅੱਜ ਦਾ ਨਗਮੇ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਲਈ। ਐਫ ਐਮ ਬੈਂਡ 100.2 ਮੈਗਾਹਰਟਜ਼ 'ਤੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਅਸੀਂ ਬੋਲ ਰਹੇ ਹਾਂ ਅਤੇ ਨਾਲੋ ਨਾਲ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR 'ਤੇ ਵੀ ਤੁਸੀਂ ਸੁਣ ਰਹੇ ਹੋ। 1:40 ਹੋ ਰਹੇ ਨੇ, ਆਓ ਹੁਣ ਸੁਣਦੇ ਹਾਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ।
1: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਦਮਨ ਦੇ ਦੌਰੇ ਤੇ, ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਤੇ ਮਰਦਾਂ ਦੇ ਅੰਡਰ 18 ਏਸ਼ੀਅਨ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਦੇ ਦਮਨ ਦੇ ਦੌਰੇ ਤੇ ਨੇ। ਉਸ ਸੂਰਤ ਵਿੱਚ ਸੜਕ, ਬਿਜਲੀ ਤੇ ਉਦਯੋਗਿਕ ਖੇਤਰਾਂ 'ਚ 18,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਪਹਿਲਾਂ ਹਜ਼ੀਰਾ ਜਾਣਗੇ। ਪ੍ਰਧਾਨ ਮੰਤਰੀ ਦੁਪਹਿਰ ਨੂੰ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਦਯੋਗਿਕ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਵੀ ਕਰਨਗੇ। ਸ੍ਰੀ ਮੋਦੀ ਸੂਰਤ ਵਿੱਚ 200 ਬਿਸਤਰਿਆਂ ਵਾਲੇ ESIC ਹਸਪਤਾਲ ਦਾ ਉਦਘਾਟਨ ਵੀ ਕਰਨਗੇ, ਜੋ ਆਧੁਨਿਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਪ੍ਰਮੁੱਖ ਪਹਿਲਕਦਮੀਆਂ ਦਾ ਵੀ ਉਦਘਾਟਨ ਕਰਨਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਤੇ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ ਸੰਭਾਲ, ਸਿਵਲ ਹਵਾਬਾਜ਼ੀ, ਸੈਰ ਸਪਾਟਾ, ਬੁਨਿਆਦੀ ਢਾਂਚਾ, ਸੰਪਰਕ ਤੇ ਜਨਤਕ ਭਲਾਈ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤ ਦੀ ਡਿਜੀਟਲ ਬੁਨਿਆਦੀ ਢਾਂਚਾ ਯਾਤਰਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਦਸਿਆ ਕਿ ਏਅਰ ਟਰੰਕ ਨੇ ਭਾਰਤ ਵਿਚ ਲਗਭਗ 3,00,000 ਕਰੋੜ ਦਾ ਨਿਵੇਸ਼ ਕਰਨ ਤੇ 5 GW ਡੇਟਾ ਸੈਂਟਰ ਸਮਰੱਥਾ ਵਿਕਸਿਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤੈ। ਉਨਾਂ ਕਿਹਾ ਕਿ ਇਹ ਦੇਸ਼ ਦੇ ਡਿਜੀਟਲ ਬੁਨਿਆਦੀ ਢਾਂਚਾ ਇਕੋ ਸਿਸਟਮ ਵਿਚ ਤਜਵੀਜ਼ਸ਼ੁਦਾ ਸਭ ਤੋਂ ਵੱਡੇ ਨਿਵੇਸ਼ਾਂ 'ਚੋਂ ਇਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਨਿਵੇਸ਼ ਕਲਾਊਡ ਕੰਪਿਊਟਿੰਗ ਅਤੇ AI ਲਈ ਇਕ ਆਲਮੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਗੇ, ਨਾਲ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ ਤੇ ਸਥਾਨਕ ਸਪਲਾਈ ਚੇਨਾਂ ਦਾ ਸਮਰਥਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪਸ਼ਟ ਹੈ ਕਿ ਦੁਨੀਆ ਦੀ ਡਿਜੀਟਲ ਅਰਥ ਵਿਵਸਥਾ ਦਾ ਭਵਿੱਖ ਭਾਰਤ ਵਿਚ ਤੇਜ਼ੀ ਨਾਲ ਆਕਾਰ ਲੈ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿਚ ਲਗਾਤਾਰ ਦੂਜੀ ਵਾਰ ਆਪਣੀ ਮੁਦਰਾ ਨੀਤੀ ਸਮੀਖਿਆ ਦੌਰਾਨ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰਦਿਆਂ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਸਰਵਸੰਮਤੀ ਨਾਲ ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਫੈਸਲਾ ਕੀਤਾ।
2: हमने बदलती दीर्घ आर्थिक और वित्तीय परिस्थितियों तथा भविष्य के अनुमानों की विस्तार से समीक्षा की है। इसके बाद समिति ने सर्वसम्मति से LAF के अंतर्गत नीतिगत रेपो दर को 5.25% पर ही बनाए रखने का निर्णय लिया है।
1: ਫਿਕਸ ਡਿਪਾਜ਼ਿਟ ਸਹੂਲਤ ਦਰ 5% ਤੇ ਬਣੀ ਹੋਈ ਹੈ, ਜਦਕਿ ਸੀਮਾਂਤ ਸਥਾਈ ਸਹੂਲਤ ਅਤੇ ਬੈਂਕ ਦਰਾਂ 5.5% ਤੇ ਬਣੀਆਂ ਹੋਈਆਂ ਨੇ। RBI ਨੇ ਗੈਰ ਨਿਵਾਸੀ ਭਾਰਤੀਆਂ, ਭਾਰਤ ਦੇ ਵਿਦੇਸ਼ੀ ਨਾਗਰਿਕਾਂ ਤੇ ਹੋਰ ਯੋਗ ਵਿਦੇਸ਼ੀ ਨਿਵੇਸ਼ਕਾਂ ਲਈ ਇਕੁਇਟੀ ਬਾਜ਼ਾਰਾਂ 'ਚ ਨਿਵੇਸ਼ ਦੇ ਮੌਕਿਆਂ ਦਾ ਵੀ ਵਿਸਥਾਰ ਕੀਤੈ। ਉਦਯੋਗ ਸੰਗਠਨ SOCHAM ਨੇ RBI ਦੇ ਰੈਪੋ ਰੇਟ ਨੂੰ 2.25% ਤੇ ਬਣਾਈ ਰੱਖਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨਾਂ ਕਿਹਾ ਕਿ ਇਹ ਵਿਕਾਸ ਨੂੰ ਤੇਜ਼ ਅਤੇ

0: ਉਦਯੋਗ ਨੂੰ ਮਜ਼ਬੂਤ ਕਰੇਗਾ। ਐਸੋਚੈਮ ਦੇ ਸਕੱਤਰ ਜਨਰਲ ਸੌਰਭ ਸਾਨਿਆਲ ਨੇ ਕਿਹਾ ਕਿ ਇਹ ਫੈਸਲਾ ਆਰਥਿਕ ਵਿਕਾਸ ਨੂੰ ਸਮਰਥਨ ਦੇਣ 'ਚ ਮਦਦ ਕਰੇਗਾ ਅਤੇ ਨਾਲ ਹੀ ਮਹਿੰਗਾਈ ਨੂੰ ਇੱਕ ਸੁਰੱਖਿਅਤ ਹੱਦ ਦੇ ਅੰਦਰ ਰੱਖੇਗਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਆਲਮੀ ਉਤਾਰ ਚੜ੍ਹਾਅ ਦੇ ਬਾਵਜੂਦ ਇਹ ਵਿੱਤੀ ਸਾਲ 'ਚ ਆਰਥਿਕ ਵਿਕਾਸ ਮਜ਼ਬੂਤ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @DIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਇਹ ਦਿਨ 1973 ਤੋਂ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਤਹਿਤ ਧਰਤੀ ਤੇ ਜੀਵਨ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦੀ ਸਭਿਅਤਾ ਨੇ ਆਪਣੇ ਨਾਗਰਿਕਾਂ ਨੂੰ ਕੁਦਰਤ ਦੇ ਨਾਲ ਇਕਸੁਰਤ ਵਿਚ ਰਹਿਣਾ ਸਿਖਾਇਆ। ਉਪ ਰਾਸ਼ਟਰਪਤੀ ਨੇ ਹਰੇਕ ਨਾਗਰਿਕ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਵੱਛ, ਸਿਹਤਮੰਦ ਤੇ ਖੁਸ਼ਹਾਲ ਭਵਿੱਖ ਬਣਾਉਣ ਲਈ ਇਕੱਠਿਆਂ ਕੰਮ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਏਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,10,000 ਹੈਕਟੇਅਰ ਜੰਗਲਾਤ ਰਕਬੇ ਨੂੰ ਵਧਾਉਣ 'ਚ ਮਹੱਤਵਪੂਰਨ ਯੋਗਦਾਨ ਪਾਇਆ। ਸ੍ਰੀ ਮੋਦੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਾਤਾਵਰਨ ਸੁਰੱਖਿਆ ਲਈ ਸਮਰਪਿਤ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਇਸ ਦਿਸ਼ਾ 'ਚ ਕਈ ਉਪਰਾਲੇ ਕੀਤੇ ਨੇ। ਭਾਰਤ ਨੇ ਭਾਰਤ ਦੀਆਂ ਕੁਝ ਵੱਡੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਹਰਿਆਲੀ ਦਾ ਵਿਸਥਾਰ, ਕਈ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਦਾ ਵਾਧਾ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇੱਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਪ੍ਰਤੀ ਸਾਲ ਲਗਭਗ 1,19,000 ਹੈਕਟੇਅਰ ਜੰਗਲਾਤ ਰਕਬੇ ਨੂੰ ਜੋੜਨ 'ਚ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇੱਕ ਧਰਤੀ, ਇੱਕ ਪਰਿਵਾਰ ਤੇ ਇੱਕ ਭਵਿੱਖ ਦੇ ਸਿਧਾਂਤ ਤੋਂ ਪ੍ਰੇਰਿਤ ਮਿਸ਼ਨ ਲਾਈਫ ਦੀ ਭਾਵਨਾ ਰਾਹੀਂ ਇੱਕ ਸਵੱਛ ਤੇ ਹਰੇ ਭਰੇ ਗ੍ਰਹਿ ਵੱਲ ਕੰਮ ਕਰਨਾ ਜਾਰੀ ਰਹੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਹੋਰਨਾਂ ਕੇਂਦਰੀ ਮੰਤਰੀਆਂ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਵਿਸ਼ਵ ਵਾਤਾਵਰਨ ਦਿਵਸ ਮੌਕੇ ਰਾਜਧਾਨੀ 'ਚ 18 ਨਮੋ ਆਕਸੀਜਨ ਪਾਰਕਾਂ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੇ ਤਹਿਤ ਕਈ ਵਾਤਾਵਰਨ ਪਹਿਲਕਦਮੀਆਂ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਾਤਾਵਰਨ ਸੁਰੱਖਿਆ 'ਚ ਇੱਕ ਆਲਮੀ ਨੇਤਾ ਵਜੋਂ ਉਭਰਿਆ ਏ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਅੱਜ ਜੰਮੂ 'ਚ ਇੱਕ ਨਵੇਂ ਖੇਤਰੀ ਮੌਸਮ ਵਿਗਿਆਨ ਕੇਂਦਰ ਦੀ ਸਥਾਪਨਾ ਦਾ ਰਸਮੀ ਐਲਾਨ ਕਰ ਰਹੇ ਨੇ। ਇਹ ਜੰਮੂ ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ 'ਚ ਮੌਸਮ ਦੀ ਪੇਸ਼ੀਨਗੋਈ ਤੇ ਆਫਤ ਪ੍ਰਬੰਧਨ ਦੀ ਤਿਆਰੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਮੌਸਮ ਵਿਗਿਆਨ ਨਿਰੀਖਣਾਂ ਤੇ ਅਤਿਆਧੁਨਿਕ ਐਕਸ ਬੈਂਡ ਡਾਪਲਰ ਮੌਸਮ ਰਡਾਰ ਪ੍ਰਣਾਲੀਆਂ ਤੇ ਸਵੈ ਚਾਲਿਤ ਮੌਸਮ ਸਟੇਸ਼ਨਾਂ ਦੇ ਇੱਕ ਨੈਟਵਰਕ ਦੇ ਨਾਲ ਜੁੜਿਆ ਹੋਵੇਗਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ 'ਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ ਤੇ ਨੋਟਿਸ ਲਿਆ ਤੇ ਜਾਂਚ ਦੀ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਚੇਅਰਪਰਸਨ ਰਾਸ਼ਟਰੀ ਗਿਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇੱਕ ਹੁਕਮ 'ਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ 8 ਜੂਨ ਤੱਕ ਰਿਪੋਰਟ ਪੇਸ਼ ਕਰਨ ਲਈ ਆਖਿਆ। ਪਿਛਲੇ ਮਹੀਨੇ ਲੁਧਿਆਣਾ 'ਚ ਕੁਝ ਦਿਨਾਂ ਦੇ ਅੰਦਰ ਨਾਬਾਲਗਾਂ ਤੇ ਕਿਸ਼ੋਰਾਂ ਸਮੇਤ 9 ਕੁੜੀਆਂ ਦੇ ਲਾਪਤਾ ਹੋਣ ਦੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਅਤੇ ਸਮਾਜ 'ਚ ਅਸੁਰੱਖਿਆ ਦਾ ਮਾਹੌਲ ਪੈਦਾ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਲਗਭਗ 2.5 ਕਿਲੋ ਵਜ਼ਨ ਦੇ ਪੂਰੀ ਤਰ੍ਹਾਂ ਤਿਆਰ ਕੀਤੇ RTX ਆਧਾਰਿਤ IED ਬਰਾਮਦ ਕਰਨ ਤੋਂ ਇੱਕ ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਤੇ 5 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤਾ ਗਿਐ। ਪੁਲਿਸ ਸੂਤਰਾਂ ਨੇ ਦਸਿਆ ਕਿ ਇਨ੍ਹਾਂ 4 ਮੁਲਜ਼ਮਾਂ 'ਚੋਂ 1 ਅਫਗਾਨਿਸਤਾਨ ਦਾ ਨਾਗਰਿਕ ਹੈ। ਉਨ੍ਹਾਂ ਦੇ ਨਾਲ 2 ਨਾਬਾਲਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਐ। ਦੋਵੇਂ ਮਾਮਲੇ ਮੁਹਾਲੀ ਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸਬੰਧਤ ਨੇ। ਇਸ ਦੌਰਾਨ ਕੱਲ੍ਹ ਮੁਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਤੋਂ ਬਰਾਮਦ ਕੀਤੇ ਗਏ RDX ਨਾਲ ਭਰੇ IED ਨੂੰ ਸਟੇਟ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਬੇਅਸਰ ਤੇ ਨਸ਼ਟ ਕਰ ਦਿੱਤਾ ਗਿਆ। ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦੀ 12ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਸ਼ਿਕਾਇਤਾਂ ਦੇ ਹੱਲ ਵਾਸਤੇ 70,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਇਨ੍ਹਾਂ ਵਿਚ ਅੰਕਾਂ ਦੀ ਤਸਦੀਕ ਲਈ 7,314 ਅਰਜ਼ੀਆਂ ਅਤੇ ਪੁਨਰ ਮੁਲਾਂਕਣ ਵਾਸਤੇ 63,000 ਤੋਂ ਵੱਧ ਅਰਜ਼ੀਆਂ ਸ਼ਾਮਲ ਨੇ। ਬੋਰਡ ਨੇ ਮੰਗਲਵਾਰ ਨੂੰ ਸਕੈਨ ਕੀਤੀਆਂ ਉੱਤਰ ਪੱਤਰੀਆਂ 'ਚ ਕਮੀਆਂ ਦੀ ਤਸਦੀਕ ਤੇ ਉੱਤਰਾਂ ਦੇ ਪੁਨਰ ਮੁਲਾਂਕਣ ਲਈ ਆਨਲਾਈਨ ਪੋਰਟਲ ਖੋਲ੍ਹਿਆ ਸੀ। 13 ਮਈ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨਣ ਤੋਂ ਕੁਝ ਦੇਰ ਬਾਅਦ ਕੁਝ ਵਿਦਿਆਰਥੀਆਂ ਨੇ ਦਿੱਤੇ ਗਏ ਅੰਕਾਂ ਨਾਲ ਅਸੰਤੁਸ਼ਟੀ ਪ੍ਰਗਟ ਕੀਤੀ ਤੇ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਤਹਿਤ ਮੁਲਾਂਕਣ ਤੇ ਸਵਾਲ ਉਠਾਏ। ਇਸ ਤੋਂ ਬਾਅਦ ਸਿੱਖਿਆ ਮੰਤਰਾਲੇ ਨੇ ਸਿਸਟਮ ਦੇ ਲਾਗੂ ਕਰਨ ਅਤੇ ਖਰੀਦ ਪਹਿਲੂਆਂ ਦੀ ਸਮੀਖਿਆ ਸ਼ੁਰੂ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ, ਲੱਦਾਖ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਜਾਪਾਨ ਦੇ ਕਾਕਾ ਮਿਖਾਰਾ ਹਾਕੀ ਸਟੇਡੀਅਮ 'ਚ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਅਤੇ ਦਮਨ ਦੇ ਦੌਰੇ 'ਤੇ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ, ਰੈਪੋ ਦਰ ਨੂੰ 5.25% 'ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਗਰਜ ਚਮਕ ਦੇ ਨਾਲ ਹਨੇਰੀ ਚੱਲਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਅਤੇ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: आदाब, ये आकाशवाणी है, खबरों के साथ मैं हबीबुर रहमान। वजीर आजम नरेंद्र मोदी आज गुजरात में 18,800 करोड़ रुपए से ज्यादा की लागत वाले बहुत से तरक्याती प्रोजेक्टों को मुल्क के नाम वक्फ करेंगे और संगे बुनियाद रखेंगे। मरकज ने सरकारी तमस्सुकात में असासों के फायदों पर गैर मुल्की अदारा जाती सरमायाकारों को टैक्स में छूट दी है। आरबीआई ने रेपो रेट में कोई तब्दीली न करते हुए इसे 5.25% पर बरकरार रखा है। उसने जीडीपी से मुतालिक अपनी पेशगोई में शरह तरक्की को कम बताया है। इस माली साल के दौरान पहले यह पेशगोई 6.9% पर थी, अलबत्ता इसे कम करके अब 6.6% कर दिया गया है। नेपाल के वजीर खारजा शिशिर खनाल आज भारत के 3 रोजा दौरे पर नई दिल्ली पहुंचेंगे। आज माहौलियात का आलमी दिन मनाया जा रहा है। हुकूमत ने नई दिल्ली में 18 नमो ऑक्सीजन पार्कों का इफ्तिताह किया। और जापान में मर्दों के 18 साल की उम्र तक के एशिया कप हॉकी के सेमीफाइनल में आज शाम भारत का मुकाबला उसके देरीना हरीफ पाकिस्तान से होगा। अब खबरें तफसील से। वज़ीर आज़म नरेंद्र मोदी आज सड़क, बिजली और सनअती शोबों के कई तरक्याती प्रोजेक्टों का आगाज़ करेंगे जिनकी मालियत 18,800 करोड़ रुपए से ज़्यादा है। वज़ीर आज़म हज़ीरा जाएंगे और सहपहर में एक बड़े जलसे आम से खिताब करने से पहले सनअती और बुनियादी ढांचे की जारी कार्रवाइयों का जायज़ा लेंगे। बाद में शाम को वज़ीर आज़म दमन का दौरा करेंगे जहाँ वो कौम के लिए हिफ्ज़ान सेहत और हवाबाजी के बड़े बुनियादी ढांचे समेत दमन में तकरीबन 2,970 करोड़ रुपए मालियत के मुख्तलिफ प्रोजेक्टों का इफ्तिताह और उनका संगे बुनियाद रखेंगे। इसके अलावा वो मरकज के ज़ेर इंतज़ाम इलाके लक्षद्वीप के लिए अहमियत के हामिल बहरी प्रोजेक्टों का भी संगे बुनियाद रखेंगे। पेश है हमारे नामा निगार की रिपोर्ट।
2: वजीर आजम नरेंद्र मोदी आज दमन में नमो हवाई अड्डे के नए टर्मिनल और जदीद नमो अस्पताल की इमारतों का इफ्तिताह करेंगे जिससे इलाकाई फजाई राबतों को इस्तेहकाम हासिल होगा और मरकज के जेरे इंतजाम इस इलाके में हिफान सेहत तक मजीद रसाई हासिल होगी। वो बुनियादी ढांचे के बहुत से अहम प्रोजेक्टों का संग बुनियाद भी रखेंगे जिसमें आइकॉनिक ब्रिज, दमन कन्वेंशन सेंटर और निफ्ट कैंपस भी शामिल है। समुद्री तरक्की के लिए अहम कदम के तौर पर वजीर आजम मरकज के जेरे इंतजाम इलाके लक्षद्वीप में बंदरगाह प्रोजेक्टों के लिए इजाफी तौर पर संग बुनियाद रखेंगे जिनकी लागत 885 करोड़ रुपए है। इन प्रोजेक्टों से काला पानी और कदमत जजीरों की तरक्की में इजाफा होगा। मुसाफिरों और बहरी जहाजों की साल भर की आमदोरफ्त बढ़ेगी। इसके अलावा माही परवरी नीस कश्तियों की मरम्मत की सहूलियात में इजाफा होगा। सूरत से अपर्णा खुंड की रिपोर्ट के साथ उर्दू खबरों के लिए मैं हुसैन अख्तर।
1: वज़ीर आज़म नरेंद्र मोदी ने कहा है कि भारत के डिजिटल बुनियादी ढांचे के सफर को काबिले तहसीन रफ्तार मिल रही है। एक सोशल मीडिया पोस्ट में जनाब मोदी ने बताया कि एयर ट्रंक ने भारत में तकरीबन 3 लाख करोड़ रुपए का सरमाया लगाने और 5 गीगावाट वाले डेटा सेंटर तैयार करने के मंसूबों का ऐलान किया है। उन्होंने कहा कि ये मुल्क के डिजिटल बुनियादी ढांचे के इको निज़ाम में सरमायाकारी की सबसे बड़ी तजवीज़ है। जनाब मोदी ने कहा कि इस तरह की सरमायाकारी से क्लाउड कंप्यूटिंग और AI के लिए एक आलमी मरकज़ के तौर पर भारत की पोजीशन को इस्तेहकाम हासिल होगा। वज़ीर आज़म नरेंद्र मोदी ने उत्तर प्रदेश के वज़ीर आला योगी आदित्यनाथ को उनके योम पैदाइश पर मुबारकबाद दी है और नेक तमन्नाओं का इजहार किया है। एक सोशल मीडिया पोस्ट में जनाब मोदी ने कहा कि रियासत की तरक्की के लिए उनका काम काबिल सताइश है। मरकजी वजीर दाखिला अमित शाह ने आज त्रिपुरा में लंकामुरा सरहदी चौकी पर सरहदी हिफाजती फोर्स के अमले से खिताब करते हुए सरहदी हिफाजत का एक जाम खाका पेश किया है। माहौलियात के आलमी दिन के मौके पर जनाब शाह ने कहा कि मरकजी मुसल्लह पुलिस दस्तों के माहौलियाती ताउन को उजागर किया। उन्होंने कहा कि 2019 में CAPF अमले ने तकरीबन 4,40,00,000 पौधे लगाए थे। वजीर दाखिला ने सरहदी हिफाजत पर जोर देते हुए कहा कि हुकूमत त्रिपुरा, मगरबी बंगाल और बिहार के सरहदी इलाकों में गैर कानूनी आबादी में तब्दीली की रोकथाम की पाबंद है। उन्होंने बताया कि सरहद पर पुरानी बाड़ को हटाकर 119 किलोमीटर नई बाड़ की तामीर के लिए रकम की मंजूरी दे दी गई है।
3: 2019 से लेकर आज तक हमारे सभी CAPF में जवानों ने लगभग 6,40,00,000 वृक्षों को लगाने का काम किया। इस साल हम 40,00,000 से 60,00,000 वृक्ष लगाने वाले हैं और अगले साल हम सबका एक सामूहिक संकल्प बनने वाला है कि अगले साल एक ही वर्ष में CAPF के जवान 2,00,00,000 से ज्यादा वृक्षों का लगाने का काम करेंगे और पर्यावरण की और देश की सेवा करेंगे।
1: मरकज ने सरमाए पर हासिल होने वाले मुनाफे पर गैर मुल्की इदारा जाती सरमायाकारों और सरकारी तमस्सुकात में सरमायाकारी से होने वाली आमदनी में सूद पर टैक्स में छूट दी है। हुकूमत ने इस सिलसिले में इनकम टैक्स तरमीमी ऑर्डिनेंस 2026 को नाफिज कर दिया है। ये छूट इस साल 1 अप्रैल से काबिले इतलाक होगी। रिजर्व बैंक ऑफ इंडिया ने मौजूदा माली साल में लगातार दूसरी बार शरह सूद में कोई तब्दीली नहीं की है। रिजर्व बैंक के गवर्नर संजय मल्होत्रा ने आज मौजूदा माली साल के लिए दूसरी दोमाही माली पॉलिसी का ऐलान करते हुए कहा कि माली पॉलिसी कमेटी ने कम मुद्दत के कर्जे देने की शरह रेपो रेट को 5.25% की सतह पर बरकरार रखने का फैसला किया है। रिजर्व बैंक ने मौजूदा माली साल में मजमूई अंदरून मुल्क पैदावार GDP की शरह तरक्की कम होकर 6.6% रहने का अंदाजा लगाया है, जबकि इससे पहले उसके 6.9% रहने की बात कही गई थी। रिजर्व बैंक के गवर्नर ने मौजूदा माली साल के दौरान अशियाए सार्फीन की कीमतों के इशारे पर मबनी अफरात जर की शरह का निशाना अब 5.1% कर दिया है, जबकि इससे पहले 4.6% रहने की बात कही गई थी। गवर्नर ने तरक्की में सुस्त रफ्तारी के अंदेशों के तौर पर आलमी सप्लाई चेन में देरी ना रुकावटों, बैनुल अक्वामी माली मार्केट्स में गैर यकीनी सूरत हाल और मौसम से मुतालिक गैर यकीनी का जिक्र किया है। RBI ने शेयर बाजारों में गैर रिहायशी भारतीयों, भारत के बैरून मुल्क आबाद शहरियों और बैरून मुल्क दीगर अहम सरमायाकारों के लिए सरमायाकारी के मौकों में भी इजाफा किया है। ये खबरें आकाशवाणी से नशर की जा रही हैं। के सदन नितिन नबीन ने तमिलनाडु में BJP के चीफ KN नामलाई की तरफ से दिए गए पार्टी की इब्तदाई रुकनियत से इस्तीफा कबूल कर लिया है। हाल ही में अन्नामलाई ने BJP के सदर को अपना इस्तीफा पेश किया था। 12वीं जमात के तलबा की तरफ से CBSE के नतीज के बाद की शिकायतों के अजाले के अमल के लिए 70,000 से ज्यादा दरखास्तें मौसूल हुई हैं। इनमें 3,314 दरखास्तें नंबरों की तौसीक और दोबारा जांच के लिए 63,000 से ज्यादा दरखास्तें शामिल हैं। नेपाल के वजीर खारजा शिशिर खनाल आज से भारत के 3 रोजा दौरे पर रहेंगे। वो वजीर खारजा डॉ SJ की दावत पर भारत का दौरा कर रहे हैं। अपने दौरे के दौरान नेपाली वजीर खारजा नई दिल्ली में डॉक्टर जयशंकर से मुलाकात करेंगे। नेपाल की वजारत खारजा ने एक बयान में कहा है कि तरफैन तिजारत, सरमायाकारी, कनेक्टिविटी, तवानाई और अवाम से अवाम के राब्तों समेत अहम शोबों में इश्तराक पर तबादले ख्याल करेंगे। आज दुनिया भर में माहौलियात का आलमी दिन मनाया जा रहा है। कुर्रे अर्ज़ पर जिंदगी बचाने के लिए बेदारी पैदा करने की खातिर माहौलियात से मुतालिक अक्वामे मुत्तहिदा प्रोग्राम के हिस्से के तौर पर 1973 से हर साल 5 जून को यह दिन मनाया जाता है। माहौलियात, जंगलात और आबो हवा में तब्दीली के मरकजी वजीर भूपेंद्र यादव ने दिल्ली के वजीर आला रेखा गुप्ता के हमराह आज माहौलियात के आलमी दिन के मौके पर नई दिल्ली में 18 नमो ऑक्सीजन पार्क्स का इफ्तिताह किया। जापान में 18 साल की उम्र तक के मर्दों के एशिया कप हॉकी टूर्नामेंट में आज शाम भारत

0: गे। सरकार ने विदेशी संस्थागत निवेशकों को सरकारी प्रतिभूतियों के पूंजीगत लाभ पर कर छूट प्रदान की। रिजर्व बैंक ने रेपो दर में कोई बदलाव न करते हुए उसे 5.2% पर यथावत रखा। चालू वित्त वर्ष के लिए सकल घरेलू उत्पाद वृद्धि का अनुमान 6.9% से घटाकर 6.6% किया। नेपाल के विदेश मंत्री शिशिर खनाल आज से 3 दिन की भारत यात्रा पर और विश्व पर्यावरण दिवस आज मनाया जा रहा है। सरकार ने नई दिल्ली में 18 नमो ऑक्सीजन पार्क का उद्घाटन किया। इसके साथ ही दोपहर समाचार का ये अंक समाप्त हुआ। नमस्कार।
1: ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਸਮਾਂ ਲਾ ਲਓ ਜੀ, ਇਸ ਵੇਲੇ ਬਾਅਦ ਪੈਰ ਦੇ ਠੀਕ 2:30 ਵੱਜ ਰਹੇ ਨੇ। ਹੁਣ ਪੇਸ਼ ਕਰ ਰਹੇ ਹਾਂ ਲਾਈਵ ਔਨ ਇਨ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਾਜਵਿੰਦਰ ਕੌਰ ਅਤੇ ਇਸ ਪ੍ਰੋਗਰਾਮ 'ਚ ਅੱਜ ਅਸੀਂ ਗੱਲ ਕਰਾਂਗੇ ਕਿਉਂਕਿ ਅੱਜ ਹੈ ਵਰਲਡ ਇਨਵਾਇਰਮੈਂਟ ਡੇ ਅਤੇ ਇਸੇ ਨੂੰ ਮੁੱਖ ਰੱਖਦੇ ਹਾਂ। ਅੱਜ ਦਾ ਸਾਡਾ ਜਿਹੜਾ ਵਿਸ਼ਾ ਉਹ ਵੀ ਇਹੀ ਹੈ ਕਿ ਵਾਤਾਵਰਣ ਦੀ ਸਾਂਭ ਸੰਭਾਲ। ਇਸ ਬਾਰੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੀ। ਨੰਬਰ ਹੈ ਸਾਡਾ 0175-2282-394। ਇਸ ਨੰਬਰ 'ਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਅਤੇ ਜਦੋਂ ਤੱਕ ਫੋਨ ਕਰਦੇ ਹੋ ਆਓ ਸੁਣਦੇ ਹਾਂ ਇਹ ਗੀਤ।

0: ਹਾਂਜੀ, ਪ੍ਰੋਗਰਾਮ ਚੱਲ ਰਿਹਾ ਜੀ, ਦੋ ਤੇਰੀਆਂ ਦੋ ਮੇਰੀਆਂ, ਅਤੇ ਸਾਡੇ ਨਾਲ ਇੱਕ ਸਰੋਤਾ ਨੇ ਜੀ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਹੈਲੋ,
1: ਰਾਜ ਭੈਣ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਜੀ ਗੁਰਪ੍ਰੀਤ ਸਿੰਘ ਧੰਗੇੜਾ ਬੋਲ ਰਿਹਾ ਜੀ, ਪਿੰਡ ਧੰਗੇੜਾ ਤੋਂ
0: ਜੀ। ਹਾਂਜੀ ਗੁਰਪ੍ਰੀਤ ਸਿੰਘ ਜੀ, ਕੀ ਕਹਿਣਾ ਚਾਹੋਗੇ ਵਾਤਾਵਰਣ ਸੰਬੰਧੀ?
1: ਹਾਂਜੀ, ਜੋ ਆਪਣੇ ਵਾਤਾਵਰਣ ਦਾ ਆਪਣੇ ਵਿਸ਼ਾ ਰੱਖਿਆ ਜੀ,
0: ਜੀ
1: ਦੇਖੋ ਆਪਾਂ ਆਮ ਹੀ ਦੇਖਦੇ ਹਾਂ ਜੀ ਕਿ ਵਾਤਾਵਰਣ ਜੋ ਹੈ, ਜੋ ਛੇੜਛਾੜ ਆਪਾਂ ਕਰ ਰਹੇ ਹਾਂ, ਦਰਖਤ ਕੱਟੇ ਜਾ ਰਹੇ ਨੇ, ਇਸ ਦਾ ਪ੍ਰਭਾਵ ਵੀ ਆਪਾਂ ਨੂੰ ਨਾਲੋਂ ਨਾਲ ਦੇਖਣ ਨੂੰ ਮਿਲ ਰਿਹਾ।
0: ਹਾਂਜੀ,
1: ਕਿਉਂਕਿ ਕਦੇ ਤਾਂ ਦੇਖੋ ਜੀ ਬਰਸਾਤਾਂ ਨਹੀਂ ਹੋ ਰਹੀਆਂ ਟਾਈਮ ਤੇ, ਜਾਂ ਟੈਂਪਰੇਚਰ ਦੇਖੋ 45-46 ਡਿਗਰੀ ਹੋ ਜਾਂਦਾ ਜੀ,
0: ਬਿਲਕੁਲ ਜੀ,
1: ਤੇ ਉਹਦਾ ਸੰਤਾਪ ਆਪਾਂ ਸਾਰੇ ਭੁਗਤੇ ਰਹੇ। ਤੇ ਇਸ ਕਰਕੇ ਜੋ ਮੌਸਮ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਜੀ, ਆਪਣੀ ਵਜ੍ਹਾ ਕਰਕੇ ਆ ਰਹੀਆਂ ਨੇ ਇਹ, ਕਿਉਂਕਿ ਆਪਾਂ ਕੁਦਰਤ ਦੇ ਨਿਯਮ ਮੁਤਾਬਕ ਨਹੀਂ ਚੱਲ ਰਹੇ।
0: ਬਿਲਕੁਲ ਜੀ,
1: ਦੇਖੋ ਕੁਦਰਤ ਦੇ ਨਾਲ ਜੇਕਰ ਪਿਆਰ ਕਰਾਂਗੇ, ਦੇਖੋ ਗੁਰੂ ਸਾਹਿਬਾਨ ਨੇ ਵੀ ਆਪਾਂ ਨੂੰ ਫਰਮਾਇਆ, ਇਹੀ ਚੀਜ਼ ਫਰਮਾਈ ਆ, ਕੁਦਰਤ ਨਾਲ ਪ੍ਰੇਮ ਕਰੋਗੇ ਤਾਂ ਕੁਦਰਤ ਹੀ ਪਰਮਾਤਮਾ ਦਾ ਰੂਪ ਹੈ
0: ਜੀ।
1: ਕਹਿਣ ਦਾ ਮਤਲਬ ਇਹ ਹੈ ਭੈਣ ਜੀ, ਜਿਸ ਤਰ੍ਹਾਂ ਕਿ ਆਪਾਂ ਘਰਾਂ ਦੇ ਵਿੱਚ ਬੂਟੇ ਲਾ ਸਕਦੇ ਹਾਂ, ਦਰਖਤ ਲਾ ਸਕਦੇ ਹਾਂ, ਤੇ ਲਾ ਕੇ ਉਹਨਾਂ ਦੀ ਸੰਭਾਲ ਕਰਨੀ ਬੇਹੱਦ ਜ਼ਰੂਰੀ ਹੈ ਜੀ।
0: ਜੀ ਬਿਲਕੁਲ।
1: ਤੇ ਆਮ ਹੀ ਦੇਖਦੇ ਹਾਂ ਕਿ ਪੋਲੀਥੀਨ ਦੀ ਵਰਤੋਂ ਆਪਾਂ ਨੇ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਆ, ਤੇ ਪੋਲੀਥੀਨ ਦੀ ਵਰਤੋਂ ਕਾਰਨ ਦੇਖੋ ਜੀ ਆਪਾਂ ਦੇਖ

0: ਰਹੀਆਂ ਜੀ, ਪਾਣੀ ਦੇ ਸੀਵਰੇਜ ਬੰਦ ਹੋ ਰਹੇ ਨੇ ਜੀ, ਹਨਾ ਜੀ, ਬਿਮਾਰੀਆਂ ਫੈਲ ਰਹੀਆਂ ਨੇ ਤੇ ਜੋ ਗਊਆਂ ਨੇ ਉਹ ਵਿਚਾਰੀਆਂ ਭੁੱਖੀਆਂ ਜੋ ਹੁੰਦੀਆਂ ਨੇ ਉਹ ਖਾ ਰਹੀਆਂ ਨੇ ਤੇ ਉਹ ਬਿਮਾਰ ਹੋ ਕੇ ਮਰ ਰਹੀਆਂ ਨੇ।
1: ਬਿਲਕੁਲ ਜੀ,
0: ਕਹਿਣ ਦਾ ਭਾਵ ਸਭ ਕੁਛ ਆਪਾਂ ਨੇ ਖੁਦ ਮਨੁੱਖ ਦੇ ਖੁਦ ਦਿਮਾਗ ਆ, ਬੰਦੇ ਨੇ ਅਕਲ ਦਿੱਤੀ ਹੈ ਜੀ ਪਰਮਾਤਮਾ ਨੇ
1: ਜੀ,
0: ਫਿਰ ਵੀ ਆਪਾਂ ਅਕਲ ਦੀ ਨਾ ਵਰਤੋਂ ਕਰਦੇ ਹੋਏ ਸਿਰਫ ਆਪਣਾ ਹੀ ਦੇਖੋ ਮਤਲਬ ਕੱਢ ਰਹੇ ਹਾਂ ਹਰ ਇੱਕ ਜਗ੍ਹਾ ਤੋਂ।
1: ਹਾਂਜੀ, ਅਸੀਂ ਜਿਹੜਾ ਪਰਮਾਤਮਾ ਨੇ ਸਾਨੂੰ ਅਕਲ ਦਿੱਤੀ ਹੈ ਉਹਦੇ ਨਾਲ ਜਿਹਨੇ ਸਾਨੂੰ ਅਕਲ ਦਿੱਤੀ ਹੈ ਉਹਨੂੰ ਹੀ ਅਸੀਂ ਖਰਾਬ ਕਰਨ ਲੱਗੇ।
0: ਹਾਂਜੀ ਹਾਂਜੀ,
1: ਅਸੀਂ ਜਾਣੀ ਦਿਮਾਗ ਸਾਡਾ ਇੰਨਾ ਚੱਲ ਗਿਆ।
0: ਹਾਂ, ਉਲਟ ਪਾਸੇ ਨੂੰ ਚੱਲ ਗਿਆ, ਆਪਾਂ ਆਪਦਾ ਸਿੱਧਾ ਕਰਦੇ ਹਾਂ, ਸਿੱਧਾ ਕਰਦੇ ਹਾਂ।
1: ਬਿਲਕੁਲ ਬਿਲਕੁਲ ਜੀ ਜੀ ਜੀ।
0: ਸੋ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹੋ। ਦੇਖੋ ਆਪਣੇ ਪੈਰਾਂ ਦੇ ਥੱਲੇ ਕੋ, ਆਪਾਂ ਨੂੰ ਕਹਿੰਦੇ ਪੈਰਾਂ ਦੇ ਕੁਹਾੜਾ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ। ਇਹ ਆਉਣ ਵਾਲੀ ਪੀੜ੍ਹੀਆਂ ਦੇਖੋ ਆਪਾਂ ਨੂੰ ਕੀ ਕਹਿਣਗੀਆਂ ਜੀ।
1: ਬਿਲਕੁਲ ਜੀ,
0: ਜੋ ਬਜ਼ੁਰਗ ਨੇ ਜਾਂ ਮਾਂ ਬਾਪ ਨੇ ਸਾਡੇ ਵਾਸਤੇ ਕੀ ਛੱਡ ਕੇ ਕੀ ਗਏ ਨੇ
1: ਜੀ ਜੀ। ਦੇਖੋ ਉਹਨਾਂ ਨੇ ਇਹ ਕਹਿਣਾ ਹੈ ਵੀ ਤੁਸੀਂ ਇੰਨੀ ਜ਼ਰੂਰੀ ਚੀਜ਼, ਇੰਨੀਆਂ ਵਧੀਆ ਚੀਜ਼ਾਂ ਸੀਗੀਆਂ ਉਹ ਖਤਮ ਕਰਤੀਆਂ ਤੁਸੀਂ, ਉਹ ਸਾਡੇ ਲਈ ਬਚਾਈਆਂ ਹੀ ਨਹੀਂ, ਉਹਨਾਂ ਨੇ ਇਹੀ ਗੱਲ ਕਹਿਣੀ ਹੈ।
0: ਰਾਜਵਿੰਦਰ ਜੀ, ਅਸੀਂ ਆਮ ਹੀ ਦੇਖਦੇ ਸਾਡੇ ਨਾ ਪਿੰਡ ਦੇ ਵਿੱਚ ਵੀ ਤਰਵੈਣੀਆਂ ਲੱਗੀਆਂ ਹੋਈਆਂ ਨੇ ਜੀ।
1: ਹਾਂਜੀ,
0: ਪਿੱਪਲ, ਬਰੂਟਾ ਤੇ ਨਿੰਮ ਬਹੁਤ ਹੀ ਦਰਖਤ ਨੇ ਜੀ, ਸ਼ਾਨਦਾਰ ਦਰਖਤ ਨੇ
1: ਜੀ।
0: ਪਰ ਆਪਾਂ ਆਪ ਜੇ ਬਜ਼ੁਰਗਾਂ ਨੇ ਉਪਰਾਲਾ ਕੀਤਾ ਜੀ ਨਾ, ਤਾਂ ਹੀ ਆਪਾਂ ਆਨੰਦ ਮਾਣ ਰਹੇ ਹਾਂ।
1: ਬਿਲਕੁਲ ਜੀ, ਦੇਖੋ ਜਿੱਦਾਂ ਹੁਣ ਸਾਡੇ ਬਹੁਤ ਸਾਰੇ ਜਿਹੜੇ ਲੋਕੀ ਕਹਿੰਦੇ ਨੇ ਅਸੀਂ ਬੂਟੇ ਲਾਉਂਦੇ ਹਾਂ ਪਰ ਬੂਟੇ ਸਾਰੇ ਪਲਦੇ ਨੀ।
0: ਆਪਾਂ ਪੈ ਗਈ ਦਿਖਾਵੇ ਭੈਣ ਜੀ, ਕਈ ਵਾਰੀ ਆਪਾਂ ਆਮ ਹੀ ਸੰਸਥਾ ਬਣਾ ਲੈਂਦੇ, ਕਿਸੇ ਸੰਸਥਾ ਨਾਉਂ ਨਹੀਂ ਲੈ ਰਿਹਾ ਜੀ, ਦੇਖਦੇ ਹਾਂ ਜੀ ਬੂਟੇ ਲਾਉਣ ਲੱਗੇ ਆਪਾਂ, ਫੋਟੋਆਂ ਲਾ ਦਿੰਦੇ ਹਾਂ ਜੀ, ਸੋਸ਼ਲ ਮੀਡੀਆ ਤੇ ਲਾ
1: ਦਿੰਦੇ ਹਾਂ। ਬਿਲਕੁਲ ਜੀ, ਬਿਲਕੁਲ, ਗਿਣਤੀਆਂ ਹੋ ਜਾਂਦੀਆਂ ਨੇ
0: ਵੀ ਇੰਨੇ ਬੂਟੇ ਲਾਤੇ ਜੀ, ਪਰ ਅਗਲੇ ਸਾਰ ਆਪਾਂ ਇਹ ਨੀ ਦੇਖਦੇ ਉਹਨਾਂ ਦੇ ਬੂਟੇ ਵੀ ਹੈਗੇ ਨੇ, ਦੁਬਾਰਾ ਫਿਰ ਉਹੀ ਜਗ੍ਹਾ ਤੇ ਉਨੇ ਬੂਟੇ ਲਾਏ ਜਾਂਦੇ।
1: ਬਿਲਕੁਲ ਜੀ, ਜਿੰਨਾ ਜ਼ਰੂਰੀ ਉਹਨੂੰ ਲਾਉਣਾ ਹੈ ਉਨਾ ਹੀ ਜ਼ਰੂਰੀ ਉਹਨੂੰ ਪਾਲਣਾ ਵੀ ਹੈ।
0: ਬੱਚਿਆਂ ਵਾਂਗੂ ਸੰਭਾਲ ਕਰਨੀ।
1: ਬਿਲਕੁਲ ਜੀ, ਬਿਲਕੁਲ, ਸ਼ੁਕਰੀਆ ਜੀ, ਬਹੁਤ ਬਹੁਤ
0: ਬਹੁਤ ਧੰਨਵਾਦ ਜੀ।
2: ਪਰਨੀਤ, ਅਲਮਾਰੀ ਚੋਂ ਬੈਗ ਲੈ ਆਈ ਮੇਰਾ ਧੀਏ।
3: ਪਾਪਾ ਜੀ, ਕਿਹੜਾ? ਕਾਲੇ ਰੰਗ ਦਾ ਜਾਂ ਖਾਕੀ ਵਾਲਾ?
2: ਪੁੱਤ, ਖਾਕੀ ਰੰਗ ਵਾਲਾ।
3: ਪਾਪਾ ਜੀ, ਗੱਲ ਦੱਸੋ, ਤੁਸੀਂ ਹਮੇਸ਼ਾ ਇਹੀ ਬੈਗ ਕਿਉਂ ਲੈ ਕੇ ਜਾਂਦੇ ਹੋ?
2: ਧੀਏ, ਆਹਾ ਬੈਗ ਜੂਟ ਦਾ ਬਣਿਆ ਹੋਇਆ, ਜਿਹੜਾ ਪਲਾਸਟਿਕ ਤੇ ਲੈਦਰ ਦੇ ਬੈਗ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ, ਸਸਤਾ ਵੀ ਹੈ ਤੇ ਮਜ਼ਬੂਤ ਵੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਤਾਵਰਨ ਪ੍ਰਤੀ ਮੁੜ ਵਰਤਣ ਯੋਗ ਹੈ।
3: ਸਹੀ ਗੱਲ ਹੈ ਪਾਪਾ ਜੀ, ਸਾਨੂੰ ਯੂਜ਼ ਐਂਡ ਥਰੋ ਵਾਲਾ ਕਲਚਰ ਛੱਡ ਕੇ ਰੀਯੂਜ਼ ਤੇ ਰੀਸਾਈਕਲ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਤਾਂ ਅਸੀਂ ਵਾਤਾਵਰਨ ਨੂੰ ਸੁਰੱਖਿਅਤ ਰੱਖਾਂਗੇ।
2: ਬਿਲਕੁਲ ਸਹੀ ਧੀਏ, ਜੇ ਵਾਤਾਵਰਨ ਬਚਾਵਾਂਗੇ ਤਾਂ ਹੀ ਸੁੱਖ ਦਾ ਸਾਹ ਪਾਵਾਂਗੇ।
1: ਹਾਂਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਦੋ ਤੇਰੀਆਂ ਦੋ ਮੇਰੀਆਂ, ਅਤੇ ਅੱਜ ਹੈ ਵਰਲਡ ਇਨਵਾਇਰਮੈਂਟ ਡੇ, ਵਿਸ਼ਵ ਵਾਤਾਵਰਨ ਦਿਵਸ 'ਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਆਪਣੇ ਸਰੋਤਿਆਂ ਨਾਲ ਕਿ ਵਾਤਾਵਰਨ ਦੀ ਸਾਂਭ ਸੰਭਾਲ ਹੈ ਜਿਹੜੀ ਉਹ ਕਿਵੇਂ ਕਰੀਏ। ਹੈਲੋ।
4: ਹੈਲੋ,
1: ਹਾਂਜੀ,
4: ਸਤਿ ਸ਼੍ਰੀ ਅਕਾਲ ਜੀ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ,
4: ਆਵਾਜ਼ ਆਉਂਦੀ ਹੈ ਜੀ?
1: ਹਾਂਜੀ ਹਾਂਜੀ, ਆ ਰਹੀ ਹੈ ਜੀ।
4: ਚੰਨਾ ਸਿੰਘ ਖਰੋੜ ਬੋਲਦਾ
1: ਜੀ। ਜੀ,
4: ਮੈਂ ਚਾਰ ਕਲੈਨਾ ਲਿਖੂੰਗੀ ਵਾਤਾਵਰਨ ਤੋਂ ਸੁਣਾਉਂਗਾ।
1: ਹਾਂਜੀ।
4: ਜੇ ਦੇਸ਼ ਬਚਾਉਣਾ ਹੈ ਵਾਤਾਵਰਨ ਬਚਾ ਲੋ ਲੋਕੋ, ਪਾਣੀ ਥੱਲੇ ਜਾਂਦਾ ਹੈ ਉਹਨੂੰ ਕਿਵੇਂ ਨਾ ਕਿਵੇਂ ਰੋਕੋ, ਰੁੱਖ ਵੱਢਣੇ ਬੰਦ ਕਰ ਦੋ, ਗਰਮੀ 60 ਡਿਗਰੀ ਤੇ ਜਾਣੀ, ਜੇ ਇਹੋ ਹਾਲ ਰਿਹਾ ਮਿਲਣਾ ਨਹੀਂ ਪੀਣ ਲਈ ਪਾਣੀ, ਹਲ ਵਾਹੁਣਾ ਘੱਟ ਕਰਤਾ, ਸਿੱਖ ਗਏ ਖੇਤਾਂ ਵਿੱਚ ਅੱਗ ਲਾਉਣੀ, ਧੂੰਆਂ ਤਾਂ ਬਹੁਤ ਬੁਰਾ

0: ਹਾਂਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਜੀ, ਦੋ ਤੇਰੀਆਂ ਦੋ ਮੇਰੀਆਂ, ਅਤੇ ਸਾਡੇ ਨਾਲ ਇੱਕ ਸਰੋਤਾ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੇਰਾ ਨਾਮ ਜਸਵੀਰ ਸਿੰਘ ਜੀ, ਜੱਸਾ, ਪਿੰਡ ਭਲਮਾਜਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ।
0: ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
1: ਅੱਜ ਮੈਂ ਵਿਸ਼ੇ ਦਾ ਜੀ ਪਾਸੋਂ ਅਸੀਂ ਰੁੱਖ ਲਗਾਏ ਨੇ ਜੀ, ਉਹਦੇ ਗੌਰ ਕਰਦੇ ਹਾਂ ਜੀ, ਉਹਨਾਂ ਰੁੱਖਾਂ ਦੀਆਂ ਜੀ ਡਿੱਪਾਂ ਲਾਈਆਂ ਨੇ ਜੀ, ਆਪਣੇ ਕੂਲਰ ਲਾਏ ਨੇ ਜੀ, ਉਹਦੇ ਗੌਰ ਰੱਖੇ ਹਾਂ, ਕਦੇ ਗੁੱਜਰ ਆਉਂਦੇ ਨੇ ਜੀ, ਉਹ ਤੋਂ ਨਿਗਾਹ ਰੱਖ ਰਹੇ ਹਾਂ ਜੀ।
0: ਹਾਂ, ਕੋਈ ਵੀ ਅਵਾਰਾ ਪਸ਼ੂ ਹੈ ਜਿਹੜੇ ਉਹਨਾਂ ਦੇ ਚਰਨ ਤੋਂ ਤੇ ਪਾਣੀ ਦੀ ਖਾਸ ਖਿਆਲ ਜਿਹੜਾ ਇਹੋ ਜਿਹੀ ਗਰਮੀ ਚ।
1: ਹਾਂ ਜੀ, ਇਹ ਧੰਨਾ ਸਿੰਘ ਨੇ ਕਿਹੜੀ ਸੁਣਾਈ ਹੈ ਜੀ, ਬਹੁਤ ਵਧੀਆ ਸੁਣਾਈ ਹੈ ਜੀ।
0: ਕਵਿਤਾ ਸੁਣਾਈ ਉਹਨਾਂ ਨੇ ਤੇ ਲਿਖੀ ਵੀ ਆਪ ਹੈ।
1: ਹਾਂ ਜੀ, ਹਾਂ ਧੰਨਾ ਸਿੰਘ ਨੇ, ਖਰੌੜ ਨੇ ਜੀ।
0: ਹਾਂਜੀ ਹਾਂਜੀ, ਤੇ ਤੁਸੀਂ
1: ਹਾਂ ਜੀ,
0: ਪਾਣੀ ਫਿਰ ਸਵੇਰ ਸ਼ਾਮ ਪਾ ਰਹੇ ਹੋ ਜੀ ਉਹਨਾਂ 'ਚ, ਬੂਟਿਆਂ 'ਚ?
1: ਸ਼ਾਮ ਨੂੰ ਵੀ ਪਾਉਣੀ ਆ ਜੀ,
0: ਹਾਂ,
1: ਸਵੇਰੇ ਵੀ ਪਾਉਣੀ
0: ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਨਾ ਜੀ।
1: ਆਪਦਾ ਕੱਲ ਬਾਰਿਸ਼ ਹੋਈ ਆ ਜੀ, ਬਾਰਿਸ਼ ਨੇ ਧੰਨਵਾਦ ਕਰਿਆ ਜੀ, ਉਹ ਪੱਤੇ ਧੋਤੇ ਨੇ ਜੀ।
0: ਹਾਂ, ਧੋਤੇ ਵੀ ਨੇ, ਤੇ ਜਿਹੜਾ ਕਹਿੰਦੇ ਬਾਰਿਸ਼ ਦਾ ਪਾਣੀ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਰੇਹ ਪਾਈ ਦਾ ਰੂੜੀ ਦਾ।
1: ਹਾਂ ਜੀ, ਹਰੇਕ ਚੀਜ਼ ਬੀਜੋ, ਮਾੜੀ ਮਾੜੀ ਬੀਜੋ ਜੀ, ਕਿੱਲਾ ਕਿੱਲਾ ਮੱਕੀ ਬੀਜੋ, ਸਰੋਂ ਬੀਜੋ ਜੀ।
0: ਬਿਲਕੁਲ
1: ਗਾਹਾਂ ਵਾਲੇ ਜਿਹੜੇ ਨਿਆਣੇ ਕਹਿਣਗੇ ਪਾਣੀ ਤਰਸਣਗੇ ਜੀ, ਪਾਣੀ ਦੇਖੋ ਜੀ ਡੂੰਘੇ ਡੂੰਘੇ ਜਾ ਰਹੇ ਨੇ ਜੀ।
0: ਬਿਲਕੁਲ ਜੀ, ਤੇ ਸਾਨੂੰ ਖੁਦ ਵੀ, ਅਸੀਂ ਚੀਜ਼ਾਂ ਜਿਹੜੀਆਂ ਬਾਹਰੋਂ ਲੈ ਕੇ ਆਉਂਦੇ ਹਾਂ ਬਾਜ਼ਾਰੋਂ, ਉਹ ਆਪਣੇ ਘਰ ਦੀਆਂ ਹੋਣ ਸਾਰੀਆਂ, ਜਿਹਦੇ ਕੋਲ ਹੈਗੀ ਹੈ ਖੇਤੀ, ਹੈ ਨਾ?
1: ਹਾਂ ਜੀ, ਹੁਣ ਦੇਖੋ ਜੀ ਗਾਹ ਦੇ ਗਾਹ ਕੰਮ ਵਧੀ ਜਾਂਦਾ ਜੀ, ਘਟਦਾ ਨਹੀਂ ਗਾ,
0: ਜੀ
1: ਵਧੀ
0: ਜੀ
1: ਜਾਂਦਾ।
0: ਜੀ ਧੰਨਵਾਦ ਜੀ, ਸ਼ੁਕਰੀਆ ਜੀ, ਬਹੁਤ ਬਹੁਤ।

0: नमस्कार जी, मैं राकेश कुमार बोल रहा जी, मलेर कोटले तो।
1: हाँ जी
0: पिछले बार कॉल लाई है जी।
1: ठीक है जी, गल तो अपनी सवेरे भी हुई सी पर वो प्रोग्राम अलग सी। ठीक है जी, ठीक है जी। ते की कहना चाहोगे जी अज?
0: ਦੇਖੋ ਮੈਡਮ, ਜਿਵੇਂ ਆਪਾਂ ਸੋਨਾ ਚਾਂਦੀ ਗਹਿਣਾ ਆਪਾਂ ਸੰਭਾਲ ਕੇ ਰੱਖਦੇ, ਪੈਸਾ ਸੰਭਾਲ ਕੇ ਰੱਖਣੇ ਆ, ਉਸ ਤੋਂ ਆਪਾਂ ਨੂੰ ਪਾਣੀ ਵੀ ਸਾਂਭਣਾ ਪਊਗਾ।
1: ਜੀ
0: ਹਾਂਜੀ ਹਾਂ, ਨਹੀਂ ਕਿਉਂਕਿ ਪਾਣੀ ਦਾ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਣੀ ਹੈ ਆਉਣ ਵਾਲੇ ਟਾਈਮ ਦੇ ਵਿੱਚ।
1: ਬਿਲਕੁਲ ਜੀ, ਪਾਣੀ ਤੋਂ ਬਿਨਾਂ ਤਾਂ ਜੀਵਨ ਅਸੀਂ ਜਿਉਣਾ ਜੀ ਨਹੀਂ ਸਕਦੇ।
0: ਗਹਿਣੇ ਵੀ ਜਦੋਂ ਆਪਾਂ ਜੀ ਲਾਂਗੇ, ਪਰ ਪਾਣੀ ਤਾਂ ਨਹੀਂ ਜੀ ਸਕਦੇ,
1: ਬਿਲਕੁਲ ਜੀ।
0: ਕਿਉਂਕਿ ਇਹ ਹਰੇਕ ਦਾ ਹੱਕ ਹੈ ਜੀ ਪਾਣੀ ਦੇ ਉੱਪਰ। ਜਾਨਵਰ ਜੀਵ ਜਿਹੜੇ ਪ੍ਰਾਣੀ ਨੇ, ਹੋਰ ਆਪਾਂ ਆ, ਸਭ ਦਾ ਹੱਕ ਹੈ ਪਾਣੀ ਦੇ। ਦੇਖੋ ਕਿੰਨਾ ਗੰਦਲਾ ਪਾਣੀ ਹੋ ਰਿਹਾ ਕਾਰਖਾਨਿਆਂ ਦੇ ਵਿੱਚ, ਕਿੰਨੇ ਤਰ੍ਹਾਂ ਦੇ ਧੋਤੇ ਜਾ ਰਹੇ ਨੇ, ਵੀ ਬਹੁਤ ਜ਼ਿਆਦਾ ਪ੍ਰਦੂਸ਼ਣ ਉਹਦੇ ਵਿੱਚ ਪਾਣੀ ਦੇ ਵਿੱਚ ਫੈਲ ਕੇ ਥੱਲੇ ਜਾ ਰਿਹਾ ਧਰਤੀ,
1: ਬਿਲਕੁਲ ਜੀ,
0: ਧਰਤੀ ਵਿੱਚ ਪਾਣੀ ਆਪਾਂ ਨੂੰ ਮਿਸ ਹੋ ਕੇ ਮਿਲ ਰਿਹਾ।
1: ਬਿਲਕੁਲ ਜੀ। ਸੋ ਬਹੁਤ ਸਾਨੂੰ ਧਿਆਨ ਦੇਣ ਦੀ ਲੋੜ ਹੈ। ਅਸੀਂ ਦੇਖਦੇ ਹਾਂ ਜੇ ਪਾਣੀ ਗੰਦਾ ਪੀ ਲਈਏ ਤਾਂ ਕਦੇ ਟਾਈਫਾਇਡ, ਮਲੇਰੀਆ, ਇਹ ਜੇ ਹੋਰ ਬਹੁਤ, ਭਾਵੇਂ ਉਹ ਤਾਂ ਮੱਛਰਾਂ ਨਾਲ ਹੁੰਦਾ ਸਾਨੂੰ, ਪਰ ਜੇ ਪਾਣੀ 'ਤੇ ਹੀ ਪਨਪਦੇ ਨੇ ਉਹ ਵੀ ਗੰਦੇ 'ਤੇ।
0: ਹਾਂਜੀ ਹਾਂ
1: ਜੀ, ਸ਼ੁਕਰੀਆ ਜੀ, ਬਹੁਤ ਬਹੁਤ।

0: ਹਾਂ ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ। ਲੁਕ ਤਾਂ ਅਸੀਂ ਰਹੇ ਹਾਂ, ਗੁੱਝੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ। ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਹਾਂਜੀ ਸਰੋਤਿਓ, ਸਾਡੇ ਜਿਹੜਾ ਫੋਨ ਹੈ ਸਰੋਤਿਆਂ ਦਾ ਆਉਂਦਾ ਅਤੇ ਉਹਨਾਂ ਦੀ ਆਵਾਜ਼ ਜਿਹੜੀ ਸਾਡੇ ਤੱਕ ਨਹੀਂ ਪਹੁੰਚਦੀ, ਅਤੇ ਕੋਸ਼ਿਸ਼ ਕਰਦੇ ਹਾਂ ਜੇ ਕੋਈ ਇੱਕ ਕਾਲ ਵੀ ਜਿਹੜੀ ਔਨ ਏਅਰ ਜਾ ਸਕੇ। ਅਤੇ ਸਾਡੇ ਸਰੋਤੇ ਜਿਨ੍ਹਾਂ ਨੇ ਗੱਲ ਕੀਤੀ ਬੜੀ ਵਧੀਆ ਵਾਤਾਵਰਣ 'ਤੇ, ਬਿਲਕੁਲ ਜੀ ਸੋਝੀ ਸਾਰਿਆਂ ਨੂੰ ਹੈਗੀ ਹੈ, ਪਰ ਥੋੜ੍ਹੀ ਜਿਹੀ ਕੋਸ਼ਿਸ਼ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਕੰਮਾਂ ਕਾਰਾਂ ਨੂੰ ਉੱਠ ਕੇ ਹਿੰਮਤ ਕਰਦੇ ਹਾਂ, ਤਾਂ ਇਸੇ ਤਰ੍ਹਾਂ ਕੁਦਰਤ ਨੇ ਜਿਹਨੇ ਸਾਨੂੰ ਜੀਵਨ ਦਿੱਤਾ ਅਤੇ ਅਸੀਂ ਸਾਨੂੰ ਦਵਾਈਆਂ ਖਾਣ ਦੀ ਲੋੜ ਨਹੀਂ। ਜੇਕਰ ਸਾਡੇ ਪਾਣੀ, ਮਿੱਟੀ, ਹਵਾ ਇਹ ਸ਼ੁੱਧ ਹੋਣ, ਅਤੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਦੇਖਿਆ ਸਾਹ ਦੀ ਪ੍ਰੋਬਲਮ ਹੁੰਦੀ ਹੈ, ਕਿਉਂਕਿ ਕੁਦਰਤੀ ਤੌਰ 'ਤੇ ਸਰੀਰ ਦੇ ਵਿੱਚ ਵੀ ਕੋਈ ਕਮੀ ਹੋ ਸਕਦੀ ਹੈ, ਪਰ ਜੇ ਉਹਨਾਂ ਨੂੰ ਹਵਾ ਹੀ ਸ਼ੁੱਧ ਨਾ ਮਿਲੇ ਸਾਹ ਲੈਣ ਦੇ ਲਈ, ਤਾਂ ਉਹ ਦਿੱਕਤਾਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ। ਇਸੇ ਤਰ੍ਹਾਂ ਸਾਡਾ ਮਿੱਟੀ ਦਾ ਵੀ, ਅਤੇ ਸ਼ੋਰ ਪ੍ਰਦੂਸ਼ਣ ਹੈ ਜਿਹੜਾ, ਇਹ ਵੀ ਬਹੁਤ ਜ਼ਿਆਦਾ ਬਹੁਤ ਤਰ੍ਹਾਂ ਦੇ ਪ੍ਰਦੂਸ਼ਣ ਨੇ ਜਿਹੜੇ ਅਸੀਂ ਨੇ ਹੁਣ ਵਧਾ ਲਏ ਨੇ। ਸ਼ੋਰ ਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਉੱਚੀ ਉੱਚੀ ਹੌਰਨ ਵੱਜਣੇ, ਬਹੁਤ ਉੱਚੀ ਉੱਚੀ ਲਾਊਡ ਸਪੀਕਰ ਜਿਹੜੇ ਵੱਜਦੇ ਨੇ, ਉਹਨਾਂ ਦੇ ਨਾਲ ਅਸੀਂ ਦੇਖਦੇ ਹਾਂ ਆਲੇ ਦੁਆਲੇ ਜਿਹੜੇ ਕੋਈ ਬਿਮਾਰ ਹੈ, ਕੋਈ ਛੋਟਾ ਬੱਚਾ ਹੈ, ਜਾਂ ਅਸੀਂ ਕਈ ਵਾਰੀ ਆਪ ਵੀ ਵਿਆਹ ਸ਼ਾਦੀਆਂ 'ਚ ਜਾਂਦੇ ਹਾਂ ਤਾਂ ਉੱਥੇ ਅਸੀਂ ਦੇਖਦੇ ਹਾਂ ਛੋਟੇ ਬੱਚਿਆਂ ਲਈ ਬੜੀ ਮੁਸ਼ਕਿਲ ਹੁੰਦੀ ਹੈ। ਸੋ ਹਰ ਇੱਕ ਚੀਜ਼ ਹੈ ਜਿਹੜੀ ਸਾਨੂੰ ਜਦੋਂ ਸਾਨੂੰ ਠੀਕ ਨਹੀਂ ਲੱਗ ਰਹੀ ਤਾਂ ਕੁਦਰਤ ਨੂੰ ਕਿੱਦਾਂ ਠੀਕ ਲੱਗ ਰਹੀ ਹੋਊਗੀ। ਸੋ ਥੋੜ੍ਹੀ ਜਿਹੀ ਆਪਣੀ ਅਕਲ ਹੈ ਜਿਹੜੀ ਉਹਨੂੰ ਹੱਥ ਮਾਰੀਏ, ਅਸੀਂ ਥੋੜ੍ਹੀ ਜਿਹੀ ਸਮਝ ਦੇ ਨਾਲ ਚੱਲੀਏ, ਕਿਉਂਕਿ ਬਹੁਤ ਚੰਗੇ ਲੋਕ ਸੀ, ਬਜ਼ੁਰਗ ਸੀ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਸੇਵਾਵਾਂ ਦੇ ਨਾਲ ਅਸੀਂ ਅੱਜ ਤੱਕ ਸਾਹ ਲਿਆ ਜਿੰਦੇ ਹਾਂ, ਕਿਉਂਕਿ ਉਹਨਾਂ ਨੇ ਵਾਤਾਵਰਣ ਦੀਆਂ ਸੰਭਾਲਾਂ ਕੀਤੀਆਂ, ਉਹਨਾਂ ਨੇ ਕੋਈ ਬਰਬਾਦੀ ਨਹੀਂ ਕੀਤੀ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਵਿਚਲੀ ਪੀੜ੍ਹੀ ਤੋਂ ਲੈ ਕੇ ਸਮਾਂ ਕੁਝ ਇਸ ਤਰ੍ਹਾਂ ਦਾ ਲਾ ਲਓ ਅਤੇ ਹਾਲਾਤ ਲਾ ਲਓ, ਜਾਂ ਫਿਰ ਉਹਨਾਂ ਦੇ ਵਿੱਚ ਬਹੁਤ ਸਾਰਾ ਨੁਕਸਾਨ ਸਾਡਾ ਜਿਹੜਾ ਵਾਤਾਵਰਣ ਦਾ ਹੋ ਰਿਹਾ, ਅਤੇ ਅਸੀਂ ਉਹਦੇ ਵੱਲ ਮੁੜੀਏ, ਅਸੀਂ ਉਹਨੂੰ ਬਚਾਈਏ।

ਬਿਲਕੁਲ ਜੀ, ਅਸੀਂ ਬਹੁਤ ਸਾਰੀਆਂ ਜਿਹੜੇ ਕੰਮ ਨੇ ਕਰਦੇ ਹਾਂ, ਲੱਕੜਾਂ ਵੱਢਦੇ ਹਾਂ, ਉਹਨਾਂ ਤੋਂ ਬਹੁਤ ਸਾਰੀਆਂ ਚੁਗਾਠਾਂ ਆਪਣੇ ਡਾਕ ਬੰਗਲਿਆਂ ਦੇ ਵਿੱਚ, ਘਰਾਂ ਦੇ ਵਿੱਚ ਅਸੀਂ ਵਰਤੋਂ 'ਚ ਲੈ ਕੇ ਆਉਂਦੇ ਹਾਂ। ਜੇਕਰ ਅਸੀਂ ਇੰਨੀ ਕੁ ਝਾਤੀ ਮਾਰ ਲਈਏ ਕਿ ਜਿੰਨੀ ਲੱਕੜ ਅਸੀਂ ਆਪਣੇ ਘਰ 'ਤੇ ਲਾਈ ਹੈ ਕਿ ਅਸੀਂ ਉਨੇ ਦਰਖਤ ਲਾਏ ਨੇ, ਤਾਂ ਕਿ ਆਉਣ ਵਾਲੇ ਕਈ 10 ਸਾਲਾਂ ਦੇ ਵਿੱਚ ਉਸ ਤਰ੍ਹਾਂ ਦੀ ਲੱਕੜੀ ਹੈ ਜਿਹੜੀ ਉਹ ਪੈਦਾ ਹੋਣੀ ਹੈ। ਸੋ ਅਸੀਂ ਇਹੀ ਸੋਚ ਕੇ ਚੱਲੀਏ ਵੀ ਜਿੰਨਾ ਅਸੀਂ ਖਰਚ ਕਰ ਰਹੇ ਹਾਂ ਕੀ ਅਸੀਂ ਓਨਾ ਬਣਾ ਰਹੇ। ਜਿਸ ਤਰ੍ਹਾਂ ਅਸੀਂ ਆਪਣੀ ਜੇਬ ਨੂੰ ਦੇਖਦੇ ਹਾਂ, ਆਮਦਨ ਨੂੰ ਦੇਖਦੇ ਹਾਂ, ਉਸੇ ਤਰ੍ਹਾਂ ਵਾਤਾਵਰਣ ਨੂੰ ਵੀ ਦੇਖੀਏ, ਉਹਦੀ ਸਾਂਭ ਸੰਭਾਲ ਕਰੀਏ ਅਤੇ ਤੰਦਰੁਸਤੀ ਪਾਈਏ। ਸੋ ਇਹਨਾਂ ਗੱਲਾਂ ਦੇ ਨਾਲ ਹੀ ਰਾਜਵਿੰਦਰ ਨੂੰ ਆਗਿਆ ਦਿਓ ਅੱਜ ਦਾ ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 3 ਵੱਜ ਰਹੇ ਨੇ ਜੀ ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ।

ये लगता है कि यहाँ

0: जी बिल्कुल
1: ਤੇ ਇਹ ਸਾਰਾ ਜਿਹੜਾ ਕਾਰਨ ਹੈ ਜੀ, ਸਾਡੇ ਕਦੋਂ ਬਰਸਾਤਾਂ ਹੁੰਦੀਆਂ ਸੀ ਉਹਨਾਂ ਦਾ ਟਾਈਮ ਫਿਕਸ ਸੀਗਾ, ਹੈ ਨਾ, ਉਹ ਸਾਰਾ ਕੁਝ ਇੱਧਰ ਉੱਧਰ
0: ਇੱਧਰ
1: ਹੋ
0: ਹੋ
1: ਗਿਆ
0: ਗਿਆ ਜੀ।
1: ਤੇ ਅੰਦਾਜ਼ੇ ਨੇ ਜਿਹੜੇ ਉਹ ਝੂਠੇ ਪੈਂਦੇ ਜਾ ਰਹੇ ਨੇ,
0: ਜੀ
1: ਕਿਉਂਕਿ ਸਿਆਣੇ ਕਈ ਕਹਿੰਦੇ ਹੁੰਦੇ ਇਸ ਮਹੀਨੇ ਮੀਂਹ ਪੈਂਦਾ, ਉਸ ਮਹੀਨੇ ਪੈਂਦਾ ਨਹੀਂ,
0: ਪੈਂਦਾ ਨਹੀਂ
1: ਅਗਲੇ ਮਹੀਨੇ
0: ਜੀ
1: ਪੈ ਜਾਂਦਾ, ਹੈ
0: ਜੀ।
1: ਨਾ।
0: ਹੁਣ ਕੋਈ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਬੱਦਲ ਆ ਗਏ ਕਦੋਂ ਮੀਂਹ ਆ ਗਿਆ।
1: ਜੀ ਜੀ
0: ਇਸੇ ਤਰ੍ਹਾਂ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ, ਜਿਵੇਂ ਪਹਿਲਾਂ ਠੰਡ ਇੰਨਾ ਟਾਈਮ ਪੈਂਦੀ ਸੀ ਪਰ ਉਹੀ
1: ਹਾਂ
0: ਠੰਡ ਹੁਣ 2-3 ਮਹੀਨਿਆਂ ਦੀ ਠੰਡ ਰਹਿ
1: ਹਾਂ
0: ਗਈ ਹੈ
1: ਕਿਉਂਕਿ ਗਰਮੀ ਵੱਧ ਗਈ ਹੈ।
0: ਜੀ
1: ਸੋ ਗੱਲ ਇਹੀ ਹੈ ਕਿ ਮਨੁੱਖ ਨੇ ਆਪਣੀਆਂ ਸਹੂਲਤਾਂ ਦੇ ਲਈ ਆਪਣੇ ਵਾਤਾਵਰਣ ਦਾ ਕੋਈ ਧਿਆਨ ਨਹੀਂ ਰੱਖਿਆ,
0: ਜੀ ਬਿਲਕੁਲ
1: ਤੇ ਇਹਦੇ ਵਿੱਚ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ, ਹੈ ਨਾ। ਕੋਈ ਚੰਗਾ ਕੰਮ ਹੁੰਦਾ ਸ਼ਾਇਦ ਉਹਦੇ 'ਚ ਸ਼ਾਇਦ ਅਸੀਂ ਨਹੀਂ ਵੀ ਪਾਉਂਦੇ, ਪਰ ਸੈਲਫਿਸ਼ ਅਸੀਂ ਇੰਨੇ ਹੋ ਗਏ ਵੀ ਅਸੀਂ ਨੇ ਕੁਦਰਤ ਨੂੰ ਚੰਗੀ ਤਰ੍ਹਾਂ ਜਿਹੜਾ ਆਪਣੀ ਸੋਝੀ ਸਮਝ ਸਾਨੂੰ ਬਖਸ਼ੀ ਸੀ ਪਰਮਾਤਮਾ ਨੇ, ਉਹਦੇ ਨਾਲ ਇੰਨੀ ਤਪਸ਼ ਵਧਾਈ ਹੈ।
0: ਜੀ ਬਿਲਕੁਲ ਇੱਥੇ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਕਈ ਲੋਕ ਜਿਹੜੇ ਆਪਾਂ ਹੁਣ ਨਹੀਂ ਕਰਦੇ ਵੈਸੇ, ਜਿਵੇਂ ਕਹ ਲਓ ਵਾਤਾਵਰਣ ਨੂੰ ਆਪਾਂ ਇੰਨਾ ਨਹੀਂ ਦੇਖਦੇ, ਪਰ ਮੈਂ ਹੁਣ ਦੇਖਿਆ ਵੀ ਕਈ ਫੰਕਸ਼ਨ ਵਗੈਰਾ ਕਈ ਸਕੂਲ ਵਾਲੇ ਐਸੇ ਫੰਕਸ਼ਨ ਵੀ ਕਰਾਉਂਦੇ ਨੇ
1: ਜੀ
0: ਜਿੱਥੇ ਉਹਨਾਂ ਨੇ ਸੋਚਿਆ ਕਿ ਹੁਣ ਅਗਰ ਅਸੀਂ ਆਪਾਂ ਕਿਸੇ ਦਾ ਵੀ ਵੈਲਕਮ ਕਰਨਾ ਜਾਂ ਕਿਸੇ ਨੂੰ ਹੈ ਨਾ ਸਨਮਾਨ ਦੇਣਾ, ਤਾਂ ਉਹ ਉਹਨੂੰ ਇੱਕ ਪਲਾਂਟ ਗਿਫਟ ਕਰਨ ਲੱਗੇ ਵੀ ਅਸੀਂ ਇੱਕ
1: ਬਿਲਕੁਲ
0: ਪੌਦਾ ਦੇਵਾਂਗੇ।
1: ਜੀ। ਦੇਖੋ ਜਿਹੜਾ ਪੌਦੇ ਲੈ ਰਿਹਾ
0: ਜੀ
1: ਉਹਦਾ ਤਾਂ ਪਹਿਲਾਂ ਹੀ ਸੋਚਿਆ ਹੋਇਆ ਵੀ ਮੈਂ ਇਸ ਕਰਕੇ ਕਰ ਰਿਹਾ ਵੀ ਉਹਨਾਂ ਦਾ ਵਾਤਾਵਰਣ ਵੱਲ ਥੋੜਾ ਧਿਆਨ
0: ਧਿਆਨ
1: ਜਾਵੇ,
0: ਹੋਵੇ ਜੀ।
1: ਪਰ ਜਿਹੜਾ ਬੰਦਾ ਉਹ ਗਿਫਟ ਲੈਂਦਾ ਹੈ ਨਾ, ਤਾਂ ਉਹਦੇ ਵੀ ਦਿਮਾਗ 'ਚ ਕਿਤੇ ਨਾ ਕਿਤੇ ਤਾਂ ਗੱਲ ਜਾਂਦੀ ਹੈ ਵੀ ਹਾਂਜੀ ਮੈਨੂੰ ਕਿਸੇ ਨੇ ਗਿਫਟ ਦਿੱਤਾ, ਮੈਂ ਇਹਦੀ ਸਾਂਭ
0: ਸਾਂਭ
1: ਸੰਭਾਲ
0: ਸੰਭਾਲ
1: ਕਰਾਂ।
0: ਰੱਖਾਂ ਜੀ। ਉਹ ਇਹ ਹੈ ਕਿ ਵੈਸੇ ਵੀ ਜਿਵੇਂ ਕਹਿੰਦੇ ਨਾ ਕਿ ਆਪਾਂ ਕੁਦਰਤ ਦੀ ਗੱਲ ਕਰ ਰਹੇ ਹਾਂ, ਜਿਵੇਂ ਅੱਜ ਵਿਸ਼ਵ ਵਾਤਾਵਰਣ ਦਿਵਸ ਹੈ
1: ਜੀ,
0: ਜਿਹੜਾ ਅਸੀਂ ਮਨਾ ਰਹੇ ਹਾਂ ਅੱਜ, ਤਾਂ ਦੇਖੀਏ ਇਹ ਸਾਨੂੰ ਸਾਫ਼ ਹਵਾ, ਸ਼ੁੱਧ ਪਾਣੀ, ਹਰੇ ਭਰੇ ਰੁੱਖ, ਉਪਜਾਊ ਧਰਤੀ, ਸਾਨੂੰ ਮਨੁੱਖੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਜਿਹੜੀਆਂ ਨੇ ਸਾਨੂੰ ਵਾਤਾਵਰਣ ਤੋਂ ਮਿਲ ਰਹੀਆਂ ਨੇ।
1: ਜੀ
0: ਪਰ ਜਿਵੇਂ ਹੀ ਅਸੀਂ ਵਾਤਾਵਰਣ ਦਾ ਇੰਨਾ ਖਿਲਵਾੜ ਕਰ ਰਹੇ ਹਾਂ ਆਪਣੀ ਸਹੂਲਤਾਂ ਵਾਸਤੇ, ਤਾਂ ਦੇਖੋ ਵੀ ਆਪਾਂ ਕਹਿੰਦੇ ਕਿ ਪਾਣੀ ਲਈ ਵੀ, ਜਿਵੇਂ ਕਹਿੰਦੇ ਨੇ ਨਾ ਕਿ ਪਾਣੀ ਲਈ ਵੀ ਲੋਕ ਤਰਸ ਜਾਣਗੇ
1: ਹਾਂ,
0: ਵੀ ਕਿੱਦਾਂ ਅਸੀਂ ਇਹਨੂੰ ਮੁੱਲ ਲੈ ਕੇ
1: ਦੇਖੋ
0: ਖਰੀਦ ਕੇ ਪੀਣਾ ਹੈਗਾ।
1: ਗਰਮੀ ਦੇ ਵਿੱਚ ਤੁਸੀਂ ਦੇਖੋ ਜਦੋਂ ਕੋਈ ਥੋੜ੍ਹੀ ਦੇਰ ਲਈ ਵੀ ਅਸੀਂ ਧੁੱਪ 'ਚ ਨਿਕਲ ਜਾਈਏ ਉਦੋਂ ਹੀ ਅਸੀਂ ਪਾਣੀ ਪਾਣੀ ਕਰਨ ਲੱਗ ਜਾਂਦੇ, ਭਾਵੇਂ ਧੁੱਪ 'ਚ ਨਾ ਵੀ ਨਿਕਲੀਏ
0: ਜੀ
1: ਤਾਂ ਵੀ
0: ਜੀ ਜੀ
1: ਸਾਡਾ
0: ਬਿਲਕੁਲ
1: ਮੂੰਹ ਸੁੱਕਦਾ ਹੈ ਨਾ। ਤੇ ਤੁਸੀਂ ਦੇਖੋ ਉਹ ਜਿਹੜੇ ਪੌਦੇ ਨੇ ਛੋਟੇ ਛੋਟੇ
0: ਜੀ
1: ਉਹਨਾਂ ਨੂੰ ਵੀ ਦਿਨ ਦੇ ਵਿੱਚ 2 ਵਾਰ ਤਾਂ ਜ਼ਰੂਰ ਪਾਣੀ ਦੇਣਾ ਚਾਹੀਦਾ, ਕਹਿੰਦੇ ਸਵੇਰ ਸ਼ਾਮੀ, ਅਸੀਂ ਦੇਖਦੇ ਹਾਂ ਸਵੇਰੇ ਪਾਣੀ ਦਿੱਤਾ ਸ਼ਾਮੀ
0: ਸ਼ਾਮ ਖੁੱਲ
1: ਖਤਮ
0: ਜਾਂਦਾ,
1: ਹੈ, ਉੜ
0: ਉਹੀ ਗੱਲ
1: ਜਾਂਦਾ।
0: ਹੁੰਦੀ ਹੈ ਜਦੋਂ ਆਪਾਂ ਨਵਾਂ ਨਵਾਂ ਪੌਦਾ ਲਾਉਂਦੇ ਹਾਂ ਉਦੋਂ ਤਾਂ ਆਪਾਂ ਨੂੰ ਥੋੜ੍ਹੇ ਕੁ ਟਾਈਮ ਤੱਕ ਤਾਂ ਯਾਦ ਰਹਿੰਦਾ ਵੀ ਅਸੀਂ ਦੇਖਭਾਲ ਕਰਨੀ ਹੈ, ਪਰ ਹੌਲੀ ਹੌਲੀ ਕਰਦੇ ਅਸੀਂ ਭੁੱਲ ਹੀ ਜਾਂਦੇ ਵੀ ਅਸੀਂ ਕੋਈ ਪੌਦਾ ਵੀ ਲਾਇਆ ਸੀ।
1: ਬਿਲਕੁਲ
0: ਜੀ, ਵਾਤਾਵਰਨ ਬਾਰੇ ਹੋਰ ਵੀ ਗੱਲਾਂ ਕਰਾਂਗੇ,
1: ਜੀ
0: ਹੁਣ ਇੱਕ ਗੀਤ ਸੁਣ ਲੈਂਦੇ ਹਾਂ।

0: ओहो किन्नी गर्मी है, सारी सड़क ते धुप्पे धुप्प है, किनारियां ते भी कोई दरख्त नहीं, ताही ता कहने आ भई वद तो वद दरख्त लाओ।
1: ले आप ता ते कोठी बनाउन नूं बेड़े च लगे वे भी दो वड ते दरख्त लाउन लोक लोकां नूं मत्ता।
0: बीबी मैं ता आप पछतौनी आ दरख्त वड के, चारे पासियों तमाड़ पैंदी है।
1: कहंदे आ ना फिर सियाणे दा कहा अर औले दा खादा बाद च पता लगदा, हरे ता लगू थोनू पता गां गां।
0: मैं ता आप कहनी आ बीबी भई मैं ता हाँ गलती कर ली पर तुसी ना इनू दोहरायो, वद तो वद रुख लाइए ते उना दी संभाल करिए, क्योंकि रुख ता धरती हेठला पानी बचा के रखदे है ते भौंखोर रोकदे है, ताही ता हड़ां तो बचा हो सकदा।
1: देख लो भाई मर्जी है थोड़ी, नहीं ते जिवे हुण नू इह पछताउंदे ने आउण वालियां पीढ़ियां थोनू लानतां पाउणगियां ते तुसी भी पछताओगे। रुख लगाओ वातावरण बचाओ।
2: जी तुसी जुड़े हो आकाशवाणी के पटियाला केंद्र के नाल, प्रोग्राम चल रहा है जी गल्लां चुगल, ते जिवें असीं गल कर रहे हैं अज है विश्व वातावरण दिवस।
3: जी विश्व वातावरण दिवस है जिहड़ा कुदरत ते धरती की रक्षा करन दे लई ते वातावरण लई सकारात्मक कार्रवाई करन दे मकसद दे नाल जिहड़ा है पूरे संसार दे विच जागरूकता पैदा करन दे लई 5 जून नूं मनाया जांदा है ना हर साल।
2: जी बिल्कुल।
3: ते संयुक्त राष्ट्र द्वारा यह चलाया जांदा है ते 1972 दे विच इस नूं पहली बारी जिहड़ा मनाउणा शुरू कीता सी।
2: जी 1972 ਵਿੱਚ ਮਨਾਉਣਾ ਸ਼ੁਰੂ ਕੀਤਾ ਸੀ, ਪਰ ਤੁਸੀਂ ਦੇਖੋ ਅੱਜ ਵੀ ਉਦੋਂ ਮਨਾਉਣਾ ਸ਼ੁਰੂ ਕੀਤਾ ਸੀ, ਪਰ ਅੱਜ ਲੋਕ ਜਿਹੜਾ ਹੈ ਵੈਸੇ ਇਹਨੂੰ ਮਨਾ ਰਹੇ ਨੇ, ਪਰ ਮੈਨੂੰ ਲੱਗਦਾ ਨਹੀਂ ਲੋਕ ਇਹਦੀ ਕਦਰ ਕਰ ਰਹੇ ਨੇ। ਜਿਵੇਂ ਕਿਹਾ ਜਾਂਦਾ ਨਾ ਕਿ ਜੇ ਵਾਤਾਵਰਨ ਤੁਸੀਂ ਬਚਾਉਣਾ ਹੈ ਤਾਂ ਪ੍ਰਦੂਸ਼ਣ ਘਟਾਉਣਾ ਪਏਗਾ, ਜਾਂ ਕਹਿੰਦੇ ਪਲਾਸਟਿਕ ਦੀ ਵਰਤੋਂ ਘਟਾਓ।
3: ਸਭ ਤੋਂ ਵੱਡੀ ਪ੍ਰੋਬਲਮ ਤਾਂ ਅੱਜ ਦੇ ਟਾਈਮ 'ਚ ਪਲਾਸਟਿਕ ਹੀ ਬਣੀ ਪਈ ਹੈ।
2: ਜੀ ਜਿਵੇਂ ਕਹਿੰਦੇ ਨਾ ਵੀ ਵਾਤਾਵਰਨ ਨੂੰ ਸਾਫ਼ ਕਰਨ ਲਈ ਤੁਸੀਂ ਪਲਾਸਟਿਕ ਦੀ ਵਰਤੋਂ ਨਾ ਕਰੋ। ਉਦੋਂ ਆਪਾਂ ਦੇਖੋ ਥੋੜ੍ਹੀ ਬਹੁਤ ਕਰ ਵੀ ਲੈਣ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਲੋਕਾਂ ਨੇ ਮੈਨੂੰ ਲੱਗਦਾ, ਪਰ ਫਿਰ ਉਹੀ ਲੋਕ ਉੱਥੇ ਗਿੱਝੇ ਹੋਏ ਨੇ ਕਿ ਸ਼ਾਇਦ ਸਾਨੂੰ ਐਵੇਂ ਲੱਗਦਾ ਕਿ ਜੇ ਕੋਈ ਸਮਾਨ ਡੁੱਲ ਗਿਆ ਸਾਨੂੰ ਜਿਹੜੇ ਹੈਗੇ ਨੇ ਕੱਪੜੇ ਵਾਲੇ ਜਿਹੜੇ ਥੈਲੇ ਨੇ ਉਹ ਧੋਣੇ ਪੈਣਗੇ। ਲੋਕ ਇੰਨੇ ਕੁ ਜ਼ਿਆਦਾ ਆਪਣੇ ਆਪ ਨੂੰ ਬਿਜ਼ੀ ਸਮਝਦੇ ਨੇ ਕਿ ਵੀ ਸ਼ਾਇਦ ਅਸੀਂ ਪਲਾਸਟਿਕ ਦੇ ਲਿਫਾਫੇ ਲੈ ਜਾਂਦੇ ਹਾਂ ਕਿ ਇਹ ਜੇ ਖਰਾਬ ਹੋ ਗਏ ਚਲੋ ਇਹਨੂੰ ਸੁੱਟ ਦਾਂਗੇ ਅਸੀਂ ਸਮੇਤ।
3: ਬਿਲਕੁਲ ਵਾਤਾਵਰਨ ਦੇ ਵਿੱਚ ਦੇਖੋ ਕੀ ਆਉਂਦਾ, ਹਵਾ ਪਾਣੀ ਮਿੱਟੀ ਹਨਾ ਪੌਦੇ ਹੋ ਗਏ ਜਾਨਵਰ ਮਨੁੱਖ ਕੁਦਰਤੀ ਤੇ ਮਨੁੱਖ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਤੇ ਸਭ ਤੋਂ ਵੱਧ ਪ੍ਰਦੂਸ਼ਣ ਕਿਹੜੀਆਂ ਪੈਦਾ ਕਰ ਰਹੀਆਂ ਨੇ ਜਿਹੜੀਆਂ ਮਨੁੱਖ ਦੁਆਰਾ ਮਨੁੱਖ ਦੀ ਸਹੂਲਤ ਲਈ ਬਣਾਈਆਂ ਹੋਈਆਂ ਚੀਜ਼ਾਂ ਨੇ।
2: ਜਿਵੇਂ ਪਲਾਸਟਿਕ ਦੀ ਹੀ ਗੱਲ ਕਰ ਰਹੇ ਹਾਂ, ਜਿਵੇਂ ਤੁਸੀਂ ਦੇਖਿਆ ਕਈ ਲੋਕ ਕੀ ਕਰਦੇ ਨੇ ਵੀ ਪਲਾਸਟਿਕ ਸਮੇਤ ਹੀ ਕੋਈ ਖਾਣ ਵਾਲੀ ਚੀਜ਼ ਹੈ ਕੋਈ ਰੋਟੀ ਨੇ ਐਵੇਂ ਸੁੱਟ ਦੇਣੀ ਆ ਤੇ ਜਾਨਵਰ ਤਾਂ ਉਹ ਵੀ ਨਿਕਲ ਜਾਂਦੇ ਨੇ।
3: ਬਿਲਕੁਲ।
2: ਤੇ ਫਿਰ ਇਹੀ ਹੈ ਕਿ ਦੇਖੋ ਅਸੀਂ ਉਹਨਾਂ ਦੀ ਵੀ ਕਹਿ ਲਓ ਵੀ ਜੀਵਨ ਸ਼ੈਲੀ ਵੀ ਖਰਾਬ ਕਰ ਰਹੇ ਹਾਂ ਹਨਾ, ਵੀ ਜਿਵੇਂ ਉਹਨਾਂ ਦੀ ਸਿਹਤ ਤੋਂ ਵੀ ਨੁਕਸਾਨ।
3: ਉਹਨਾਂ ਦਾ ਦੇਖੋ ਉਹ ਬੇਜਾਨ ਨੇ, ਮਤਲਬ ਕਿ ਬੇਜ਼ੁਬਾਨ ਨੇ, ਮਾਫੀ ਚਾਹੁੰਦੇ ਆ, ਬੋਲ ਨਹੀਂ ਸਕਦੇ ਦੱਸ ਨਹੀਂ ਸਕਦੇ, ਉਹ ਉੱਦਾਂ ਹੀ ਖਾ ਜਾਂਦੇ ਨੇ, ਉਹਨਾਂ ਦੇ ਹੱਥ ਵੀ ਉੱਦਾਂ ਬੰਦੇ ਇਨਸਾਨ ਦੀ ਤਰ੍ਹਾਂ ਕੰਮ ਨਹੀਂ ਕਰਦੇ ਤੇ ਉਹ ਖਾ ਜਾਂਦੇ ਨੇ ਨਿਗਲ ਜਾਂਦੇ ਨੇ। ਤੁਸੀਂ ਦੇਖੋ ਵੀ ਪਲਾਸਟਿਕ ਜਦੋਂ ਅੰਦਰ ਚਲਿਆ ਜਾਂਦਾ ਹੋਣਾ ਤਾਂ ਉਹ ਜੀਵ ਹੈ ਜਿਹੜਾ ਹੌਲੀ ਹੌਲੀ ਰਿਝ ਰਿਝ ਕੇ ਉਹਨੇ ਮਰਨ ਵਾਲੀ ਗੱਲ ਹੋ ਜਾਂਦੀ ਹੈ ਹਨਾ।
2: ਤੁਸੀਂ ਇੱਥੇ ਦੇਖੋ ਵੀ ਬੰਦਾ ਆਪਣੇ ਬਾਰੇ ਤਾਂ ਬਹੁਤ ਸੋਚਦਾ, ਆਪਾਂ ਕਹਿੰਦੇ ਨੇ ਵੀ ਆਪਾਂ ਕਿਤੇ ਜਾਂਦੇ ਹਾਂ ਉਦੋਂ ਆਪਾਂ ਦੇਖਿਆ ਹੀ ਹੋਏਗਾ ਆਮ ਤੌਰ 'ਤੇ ਕਹਿੰਦੇ ਵੀ ਅਸੀਂ ਇਹ

0: ਚੀਜ਼ 'ਚ ਨਹੀਂ ਖਾਣਾ, ਕਿਉਂਕਿ ਇਹ ਪਲਾਸਟਿਕ 'ਚ ਕੁਛ ਪੈਕ ਕਰਕੇ ਦੇ ਰਹੇ ਨੇ ਜਾਂ ਪਲਾਸਟਿਕ ਦੀ ਪਲੇਟ 'ਚ ਨਹੀਂ ਅਸੀਂ ਖਾਣਾ, ਉਦੋਂ ਅਸੀਂ ਆਪਣੇ ਆਪ ਬਾਰੇ ਕਿੰਨਾ ਸੋਚਦੇ ਵੀ ਨਹੀਂ ਸ਼ਾਇਦ ਇਹਦੇ 'ਚ ਸਾਡੇ 'ਚ ਕੁਛ ਅੰਦਰ ਚਲੇ ਜਾਂਦੇ।
1: ਤੁਸੀਂ ਦੇਖੋ ਜਦੋਂ ਅਸੀਂ ਕੋਈ ਵੀ ਚੀਜ਼ ਗਰਮ ਗਰਮ ਪੈਕ ਕਰਵਾਉਂਦੇ ਹਾਂ
0: ਜੀ,
1: ਤਾਂ ਉਹ ਪਲਾਸਟਿਕ ਦੀਆਂ ਲਿਫਾਫੀਆਂ 'ਚ ਹੀ ਕਰਵਾਉਂਦੇ ਹਾਂ
0: ਜੀ ਜੀ,
1: ਤੇ ਫਿਰ ਉਦੋਂ ਤਾਂ ਉਹ ਬਿਲਕੁਲ ਹੀ ਘੁਲ ਜਾਂਦੀ ਹੈ ਉਹਦੇ ਨਾਲ।
0: ਉਹੀ ਹੈ ਕਿ ਥੋੜਾ ਬਹੁਤ ਜਿਹੜਾ ਹੈ ਬੰਦੇ ਨੂੰ ਆਪਣੇ ਆਪ ਨੂੰ ਵੀ ਸੋਚਣਾ ਚਾਹੀਦਾ ਇਸ ਬਾਰੇ ਕਿ ਵਾਤਾਵਰਨ ਦੀ ਅਸੀਂ ਕਿਵੇਂ ਰੱਖਿਆ ਕਰਨੀ ਹੈ, ਸੁਰੱਖਿਆ ਇਹਦੀ ਕਿਵੇਂ ਕਰੀਏ। ਦੇਖੋ ਉਵੇਂ ਕਹਿੰਦੇ ਨੇ ਕਿ ਸ਼ੁਰੂਆਤ ਖੁਦ ਤੋਂ ਕਰੋ, ਦੂਜਿਆਂ ਤੋਂ ਨਾ ਕਰੋ। ਜੇ ਤੁਸੀਂ ਖੁਦ ਤੋਂ ਹੀ ਸ਼ੁਰੂਆਤ ਕਰੋਗੇ ਤੁਹਾਨੂੰ ਦੇਖ ਕੇ ਹੋਰ ਲੋਕ ਵੀ ਕੁਝ ਨਾ ਕੁਝ ਜ਼ਰੂਰ ਸਿੱਖਣਗੇ।
1: ਬਿਲਕੁਲ, ਤੇ ਹਰ ਇੱਕ ਦਾ ਆਪੋ ਆਪਣਾ ਜਿਹੜਾ ਕੁਦਰਤ ਨੂੰ ਤੁਸੀਂ ਕਿੰਨੇ ਕੁ ਜਵਾਬ ਦੇ ਹੋ
0: ਜੀ, ਬਿਲਕੁਲ
1: ਜਵਾਬਦੇਹੀ ਉਹਦੇ ਨਾਲ ਕਰਨੀ ਹੈ ਅਸੀਂ ਨੇ, ਤਾਂ ਕਿਸੇ ਲਈ ਨਹੀਂ ਕਰਨੀ
0: ਜੀ। ਇੱਥੇ ਇੱਕ ਗੱਲ ਮੈਨੂੰ ਹੋਰ ਯਾਦ ਆਈ ਕਿ ਆਪਾਂ ਵੈਸੇ ਦੇਖਦੇ ਹਾਂ ਕਿ ਪਹਿਲਾਂ ਜਦੋਂ ਹੁੰਦਾ ਸੀ ਉਦੋਂ ਜਿਵੇਂ ਆਪਾਂ ਕਿਤੇ ਜਾ ਰਹੇ ਹਾਂ ਤਾਂ ਆਮ ਤੌਰ ਤੇ ਦੇਖਿਆ ਜਾਂਦਾ ਸੀ ਗਰਮੀਆਂ ਦੇ ਵਿੱਚ ਅਸੀਂ ਲੱਭ ਲੈਂਦੇ ਸੀਗੇ ਕਿ ਕਿਤੇ ਕਿਤੇ ਦਰਖਤ ਹੋਵੇ, ਕਿਤੇ ਰੁੱਖ ਹੋਵੇ
1: ਜੀ,
0: ਅਸੀਂ ਉਹਦੇ ਥੱਲੇ ਬਹਿ ਜਾਈਏ ਜਾਂ ਉਹਦੇ ਥੱਲੇ ਅਸੀਂ ਆਪਣਾ ਵਾਹਨ ਖੜਾ ਕਰ ਲਈਏ, ਹੈ ਨਾ, ਕਿ ਛਾਂ 'ਚ ਖੜਾ ਰਹੂਗਾ। ਪਰ ਅੱਜ ਕੱਲ੍ਹ ਦੇਖੋ ਵੀ ਆਪਾਂ ਲੱਭਦੇ ਰਹਿੰਦੇ ਹਾਂ ਵੀ ਕਿਤੇ ਸਾਨੂੰ ਥੋੜ੍ਹੀ ਜੇ ਮਾੜਾ ਜਿਹਾ ਵੀ ਤੁਰਨਾ ਪੈ ਜਾਏ, ਅਸੀਂ ਸੋਚਦੇ ਹਾਂ ਕਿਤੇ ਮਾੜਾ ਜਿਹਾ ਕੋਈ ਦਰਖਤ ਆ ਜਾਏ, ਕਿਤੇ ਮਾੜਾ ਜਿਹਾ ਕੋਈ ਪੀਣ ਨੂੰ ਪਾਣੀ ਮਿਲ ਜਾਏ ਤਾਂ ਕਿੰਨਾ ਚੰਗਾ ਹੋਵੇ।
1: ਬਿਲਕੁਲ
0: ਉਹੀ ਹੈ ਨਾ ਕਿ ਅਸੀਂ ਖੁਦ ਉਹਦੀ ਰੱਖਿਆ ਕਰਨੀ ਹੈ, ਤਾਂ ਇਹ ਸਾਡੇ ਹੱਥ ਵਿੱਚ ਹੀ ਹੈ, ਸ਼ੁਰੂਆਤ ਖੁਦ ਤੋਂ।
1: ਤੁਹਾਡੀ ਇਸ ਗੱਲ ਤੋਂ ਮੈਨੂੰ ਯਾਦ ਆ ਗਿਆ ਵੀ ਪਹਿਲਾਂ ਸਮਿਆਂ ਦੇ ਵਿੱਚ ਜਿਹੜੇ ਅਸੀਂ ਕਹਿ ਸਕਦੇ ਹਾਂ ਭਲੇ ਵਕਤਾਂ ਦੀ ਗੱਲ ਹੈ ਨਾ, ਜਿਹਦੇ ਵਿੱਚ ਇੱਕ ਦੂਜੇ ਲਈ ਸੋਚਦੇ ਸੀ, ਤਾਂ ਜਿਹਦੇ ਹੱਥ ਕੋਈ ਜਿਵੇਂ ਲਾ ਲਓ ਕੋਈ ਪੈਸਾ ਏ ਜਾਂ ਫਿਰ ਕਿਸੇ ਚੰਗੇ ਅਹੁਦੇ ਤੇ ਹੈ ਨਾ, ਤਾਂ ਉਸ ਵੇਲੇ ਜਿਹੜੇ ਆਪਣੀ ਪਬਲਿਕ ਦੇ ਲਈ ਨਲਕੇ ਲਵਾਏ ਜਾਂਦੇ ਸੀ, ਖੂਹ ਹੈ ਜਿਹੜੇ ਉਹ ਬਣਵਾਏ ਜਾਂਦੇ ਸੀ ਥੋੜੀ ਥੋੜੀ ਜਗ੍ਹਾ ਤੇ, ਹੈ ਨਾ, ਤਾਂ ਕਿ ਜਿਹੜਾ ਆਉਂਦੇ ਜ਼ਿਆਦਾਤਰ ਇਹੀ ਕਿਹਾ ਜਾਂਦਾ ਸੀ ਵੀ ਰਾਹਗੀਰ ਨੇ ਜਿਹੜੇ ਉਹਨਾਂ ਨੂੰ ਸੁੱਖ ਮਿਲੇ
0: ਜੀ। ਉਹੀ ਹੈ ਕਿ ਹੁਣ ਅਸੀਂ ਥੋੜਾ ਜਿਹਾ ਉਹਦੇ ਬਾਰੇ ਦੁਬਾਰਾ ਸੋਚੀਏ, ਕਿਉਂਕਿ ਦੇਖੀਏ ਗਰਮੀ ਕਿੰਨੀ ਵੱਧ ਗਈ ਹੈ, ਤਾਪਮਾਨ ਕਿੰਨਾ ਵੱਧ ਰਿਹਾ, ਤਾਂ ਸਾਨੂੰ ਹੁਣ ਬਹੁਤ ਸਖ਼ਤ ਲੋੜ ਹੈ ਇਹਨਾਂ ਚੀਜ਼ਾਂ ਦੀ।

0: ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਠੀਕ ਸ਼ਾਮ ਦੇ 5:30 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਕਿਸਾਨਵਾਣੀ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪਸ਼ੂ ਪਾਲਣ ਵਿੱਚ ਔਰਤਾਂ ਦਾ ਯੋਗਦਾਨ ਵਿਸ਼ੇ ਤੇ ਕੁਲਵਿੰਦਰ ਕੌਰ ਹੋਲਾ ਨਾਲ ਗੱਲਬਾਤ, ਤੇ ਗੱਲਬਾਤ ਕਰਨਗੇ ਪ੍ਰਿਤਪਾਲ ਮਹਾਰਾਣਾ।

ਕਿਸਾਨ ਦੋਸਤੋ, ਜਦੋਂ ਆਪਾਂ ਖੇਤੀ ਦੀ ਗੱਲ ਕਰਦੇ ਹਾਂ, ਖੇਤੀ ਦੇ ਵਿੱਚ ਮਿਹਨਤਾਂ ਦੀ ਗੱਲ ਕਰਦੇ ਹਾਂ, ਫਿਰ ਸਾਡੇ ਜ਼ਹਿਨ ਦੇ ਵਿੱਚ, ਮਨ ਵਿੱਚ ਇਹ ਵੀ ਆਉਂਦਾ ਕਿ ਅਸੀਂ ਇਹ ਮਿਹਨਤ ਕਿਸ ਚੀਜ਼ ਦੇ ਵਾਸਤੇ ਕਰਦੇ ਹਾਂ। ਬਹੁਤ ਸਾਰੇ ਟੀਚੇ ਸਾਡੇ

0: ਇਨਸਾਨ ਦੇ ਅੰਦਰ ਹੁੰਦੇ ਆ, ਇੱਕ ਇਨਕਮ ਦਾ ਵੀ ਹੁੰਦਾ, ਔਰ ਇਹ ਵੀ ਹੁੰਦਾ ਕਿ ਕੁਝ ਅਜਿਹੇ ਕੰਮ ਵੀ ਅਸੀਂ ਖੇਤੀ ਦੇ ਨਾਲ ਨਾਲ ਕਰੀਏ ਜੇ ਤੋਂ ਬਾਅਦ ਸਾਡੇ ਮਨ ਨੂੰ ਸਕੂਨ ਜਿਹਾ ਮਿਲੇ, ਇੱਕ ਤਸੱਲੀ ਮਿਲੇ ਕਿ ਅਸੀਂ ਕੁਝ ਅਜਿਹਾ ਕੀਤਾ ਜਿਹਦਾ ਅਸਰ ਨਾ ਸਿਰਫ ਸਾਡੀ ਫੈਮਿਲੀ 'ਤੇ ਸਗੋਂ ਸੋਸਾਇਟੀ ਦੇ ਲਈ ਵੀ ਅਸੀਂ ਯੋਗਦਾਨ ਪਾ ਰਹੇ ਹਾਂ, ਫਿਰ ਉਹ ਜਿਹੜੀ ਕਮਾਈ ਆ ਜਾਂ ਆਮਦਨ ਆ ਉਹ ਤੋਂ ਅੱਗੇ ਦੀ ਜਿਹੜਾ ਸਫ਼ਰ ਹੈ ਨਾ ਗੱਲ ਸ਼ੁਰੂ ਹੋ ਜਾਂਦੀ ਆ। ਔਰ ਅੱਜ ਅਸੀਂ ਇਸ ਪ੍ਰੋਗਰਾਮ 'ਚ ਇੱਕ ਅਜਿਹੇ ਫਾਰਮਰ ਲੇਡੀ ਨੂੰ ਸੱਦਾ ਦਿੱਤਾ ਹੈ, ਉਹਨਾਂ ਦੀ ਜ਼ਿੰਦਗੀ ਦੀ ਕਹਾਣੀ, ਉਹਨਾਂ ਦੀ ਕਾਮਯਾਬੀ ਆਪਾਂ ਸਾਰੇ ਸਵਾਲ ਜਵਾਬ ਕਰਾਂਗੇ। ਸਾਡੇ ਨਾਲ ਨੇ ਕੁਲਵਿੰਦਰ ਕੌਰ ਜੀ। ਕੁਲਵਿੰਦਰ ਕੌਰ ਜੀ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ।
0: ਦੇਖੋ ਜੀ, ਤੁਸੀਂ ਪਸ਼ੂ ਪਾਲਣ ਦੇ ਨਾਲ ਜੁੜੇ ਹੋਏ ਹੋ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤੁਸੀਂ ਸਨਮਾਨਿਤ ਹੋ, ਤੁਹਾਨੂੰ ਅਵਾਰਡ ਵੀ ਮਿਲ ਚੁੱਕਾ ਹੈ, ਔਰ ਉਹਦੇ ਨਾਲ ਨਾਲ ਤੁਸੀਂ ਪਸ਼ੂ ਪਾਲਣ ਦੇ ਵਿੱਚ ਗਾਵਾਂ ਰੱਖੀਆਂ, ਹਾਲਾਂਕਿ ਜਿਸ ਪਰਿਵਾਰ ਦੇ ਵਿੱਚ ਤੁਸੀਂ ਬਿਲੋਂਗ ਕਰਦੇ ਹੋ ਫੈਮਿਲੀ ਪਹਿਲਾਂ ਤੋਂ ਹੀ ਖੇਤੀ ਅਤੇ ਪਸ਼ੂ ਪਾਲਣ ਦੇ ਨਾਲ ਜੁੜਿਆ ਹੋਇਆ ਪਹਿਲਾਂ ਤੋਂ ਹੀ, ਔਰ ਫਿਰ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਡਾਕਟਰ ਗੁਰਪ੍ਰਦੇਸ਼ ਕੌਰ ਹੈ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਹੋ, ਅਤੇ ਉਸ ਤੋਂ ਬਾਅਦ ਇੱਕ ਚੇਂਜ, ਇੱਕ ਕਹਿ ਦਈਏ ਬਦਲਾਓ ਜਿਹਾ ਮਹਿਸੂਸ ਹੁੰਦਾ, ਪਰ ਉਸ ਤੋਂ ਬਾਅਦ ਸ਼ੁਰੂ ਹੁੰਦਾ ਤੁਹਾਡਾ ਅਸਲ ਮਿਸ਼ਨ ਆ ਜਿਹੜਾ ਕਿ ਪਸ਼ੂ ਪਾਲਣ ਦੇ ਵਿੱਚ ਉਸ ਧੰਦੇ ਦੇ ਵਿੱਚ ਵੀ ਵੱਡਾ ਕੰਮ ਕਿਸ ਤਰ੍ਹਾਂ ਕੀਤਾ ਜਾ ਸਕਦਾ। ਕੁਲਵਿੰਦਰ ਕੌਰ ਜੀ, ਤੁਹਾਡੀ ਕਹਾਣੀ ਦੀ ਹੀ ਸ਼ੁਰੂਆਤ ਕਰਦੇ ਹਾਂ, ਇੱਕ ਸਨਮਾਨ ਤੱਕ, ਇੱਕ PAU ਦੇ ਅਵਾਰਡ ਤੱਕ ਪਹੁੰਚਣਾ ਹੁੰਦਾ ਇੱਕ ਲੇਡੀ ਦੇ ਲਈ ਥੋੜ੍ਹਾ ਔਖਾ ਵੀ ਹੁੰਦਾ, ਕਿਉਂਕਿ ਉਹਦੀਆਂ ਕੰਪਲੀਕੇਸ਼ਨਸ ਫੈਮਿਲੀ ਦੇ ਵਿੱਚ, ਜ਼ਿੰਮੇਵਾਰੀਆਂ ਵੀ ਅਲੱਗ ਤਰ੍ਹਾਂ ਦੀਆਂ ਹੁੰਦੀਆਂ। ਅਤੇ ਕੁਲਵਿੰਦਰ ਕੌਰ ਜੀ, ਤੁਹਾਡਾ ਪਿੰਡ ਕਾਠਮਾਠੀ, ਉੱਥੇ ਤੁਸੀਂ ਵਿਆਹੇ ਹੋਏ ਉਸ ਫੈਮਿਲੀ ਦੇ ਵਿੱਚ, ਅਤੇ ਉੱਥੇ ਹੁਣ ਤੁਸੀਂ ਕਿੰਨੇ ਕੁ ਪਸ਼ੂ ਰੱਖੇ ਔਰ ਕਿਸ ਤਰ੍ਹਾਂ ਦੇ ਰੁਝੇਵੇਂ ਆ ਤੁਹਾਡੇ ਹੁਣ ਦੇ?
1: ਸਾਡੇ ਜੀ ਹੈਗੇ 40 ਕੁ ਪਸ਼ੂ ਰੱਖੇ ਹੋਏ।
0: 40 ਗਾਵਾਂ ਹੈ ਜੀ?
1: ਹਾਂਜੀ।
0: 40 ਗਾਵਾਂ ਕਿਹੜੀ ਨਸਲ ਦੀਆਂ ਨੇ ਜੀ?
1: HF ਨੇ ਸਾਰੀਆਂ।
0: ਅੱਛਾ, ਫਿਰ ਉਹਨਾਂ ਦੇ ਸਾਂਭ ਸੰਭਾਲ ਆ ਜਾਂ ਸਿਸਟਮ ਦੀ ਗੱਲ ਕਰੀਏ, 40 ਪਸ਼ੂ ਰੱਖੇ ਹੁਣ ਫਿਰ ਤਾਂ ਸਾਰਾ ਸਮਾਂ ਹੈ ਜਿਹੜਾ ਉੱਧਰ ਹੀ ਹੋ ਜਾਂਦਾ। ਮੈਂ ਜਿੱਥੇ ਤੱਕ ਮੈਨੂੰ ਲੱਗਦਾ ਸਾਰੇ ਪਰਿਵਾਰ ਦੇ ਵੀ ਰੁਝੇਵੇਂ ਉਹਦੇ ਵਿੱਚ ਇਨਵੋਲਵ ਹੋ ਜਾਂਦੇ ਆ।
1: ਜਦ ਆਪਾਂ ਸਾਰੇ ਇਨਵੋਲਵ ਹੋ ਜਾਂਦੇ ਆ ਨਾ, ਫਿਰ ਤਾਂ ਟਾਈਮ ਦਾ ਪਤਾ ਹੀ ਲੱਗਦਾ, ਕੰਮ ਦਾ ਪਤਾ ਲੱਗਦਾ ਵੀ ਉਹੀ ਕੰਮ ਜਲਦੀ ਹੋ ਜਾਂਦਾ। ਸਾਡੇ ਬੱਚੇ ਵੀ, ਸਾਰੀ ਫੈਮਿਲੀ ਵੀ, ਸਾਰਿਆਂ ਨੂੰ ਇਹ ਚੋਇਸ ਕੰਮ ਦਾ, ਸਾਰੇ ਕਰਦੇ ਨੇ ਨਾਲ ਰਲ ਕੇ।
0: ਅੱਛਾ ਜੀ।
1: ਹਾਂਜੀ ਹਾਂ,
0: ਕਿਉਂਕਿ ਜਦੋਂ ਚਾਹ ਵਿੱਚ ਆ ਜਾਂਦਾ ਕਿਸੇ ਵੀ ਚੀਜ਼ ਦਾ, ਜਦੋਂ ਜੀਆਂ ਨੂੰ ਚਾਹ ਹੁੰਦਾ ਨਾ ਕਿ ਆਹ ਚੀਜ਼ ਆ, ਉਹ ਫਿਰ ਰੋਜ਼ਾਨਾ ਉਹਦੇ ਵਿੱਚ ਉਹ ਥੋੜ੍ਹਾ ਜਿਹਾ ਕੰਪੈਰੀਜ਼ਨ ਵੀ ਕਰਦਾ, ਕੱਲ੍ਹ ਨਾਲੋਂ ਅੱਜ ਕੀ ਫਰਕ ਹੈ, ਪਿਛਲੇ ਸਾਲ ਦੇ ਨਾਲੋਂ ਹੁਣ ਕੀ ਫਰਕ ਆ। ਤੁਸੀਂ ਅਸਲ ਇਹ ਜਿਹੜਾ ਐਜ਼ ਏ ਪ੍ਰੋਫੈਸ਼ਨ ਆਖੀਏ, ਡਾਕਟਰ ਗੁਰਪ੍ਰਦੇਸ਼ ਕੌਰ ਹੋਰਾਂ ਦੀ ਹੀ ਗੱਲ ਕਰਦੇ ਹਾਂ, ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਦੇ ਵਿੱਚ, ਉਹਨਾਂ ਨਾਲ ਤੁਸੀਂ ਕਿਵੇਂ ਜੁੜੇ ਸੀਗੇ?
1: ਅਸੀਂ ਸਟਾਰਟਿੰਗ 'ਚ ਪਹਿਲਾਂ ਸੋਚਿਆ ਸੀ ਵੀ ਚਲੋ ਟ੍ਰੇਨਿੰਗ ਲੈ ਲੈਂਦੇ ਹਾਂ, ਵੀ ਸਾਡੇ ਘਰ ਛੋਟੇ ਲੈਵਲ 'ਤੇ ਸੀਗਾ ਕੰਮ।
0: ਠੀਕ ਹੈ ਜੀ।
1: ਵੀ ਡੰਗਰਾਂ ਥੋੜ੍ਹੀ ਪ੍ਰੋਬਲਮ ਵੀ ਆਉਂਦੀ ਸੀਗੀ।
0: ਠੀਕ ਹੈ ਜੀ।
1: ਸਟੈਟਿਸ ਛੇਤੀ ਹੋ ਜਾਂਦਾ ਸੀ ਵੀ, ਗੱਬਨ ਨਹੀਂ ਰਹਿੰਦੇ ਸੀ ਡੰਗਰ।
0: ਉਦੋਂ ਕਿੰਨੇ ਕੁ ਪਸ਼ੂ ਰੱਖੇ ਸਨ?
1: ਉਦੋਂ ਹੈਗੇ ਸੀ 20-22 ਤੋਂ ਘੱਟ ਹੀ ਸੀ ਵੀ।
0: ਠੀਕ ਹੈ ਜੀ।
1: ਵੀ ਨੌਲੇਜ ਵੀ ਘੱਟ ਸੀ, ਫਿਰ ਇਹ ਕਹਿੰਦੇ ਵੀ ਚਲੋ ਵੀ ਸਾਨੂੰ ਪਤਾ ਲੱਗਿਆ ਵੀ ਟ੍ਰੇਨਿੰਗ ਲੈ ਲੈਂਦੇ,
0: ਟ੍ਰੇਨਿੰਗ ਜ਼ਰੂਰੀ ਹੈ
1: ਮੇਰੇ ਹਸਬੈਂਡ ਦੀ।
0: ਅੱਛਾ ਜੀ।
1: ਫਿਰ ਜਾਂਦੇ ਹੋਏ ਮੈਨੂੰ ਛੱਡ ਦਿੰਦੇ ਸੀਗੇ ਉੱਥੇ ਵੀ, ਮੈਂ ਟ੍ਰੇਨਿੰਗ ਲਿੱਤੀ ਉਸ ਟਾਈਮ, ਮੈਂ ਇਕੱਲੀ ਉਹ ਲੇਡੀ ਸੀਗੀ ਉੱਥੇ, 15-20 ਜਣੇ ਸੀਗੇ, ਵੀ ਸਾਰੇ ਜੈਂਟਸ ਸੀਗੇ।
0: ਕਿਹੜੇ ਸਾਲ ਦੀ ਗੱਲ ਹੈ ਜੀ ਇਹ?
1: 2016 ਚ ਸੀਗੇ।
0: 2016 ਚ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਪਟਿਆਲਾ ਦੇ ਵਿੱਚ ਟ੍ਰੇਨਿੰਗ ਸ਼ੁਰੂ ਕਰਦੇ ਹੋ, ਔਰ ਡਾਕਟਰ ਗੁਰਪ੍ਰਦੇਸ਼ ਕੌਰ ਇੰਚਾਰਜ ਸਨ?
1: ਨਹੀਂ, ਇਹ ਕੋਈ ਸਰ ਸੀਗੇ, ਮੈਡਮ ਉਂਝ ਸੀ ਵੀ।
0: ਠੀਕ ਹੈ ਜੀ।
1: ਇਹਨਾਂ ਦਾ ਡਿਪਾਰਟਮੈਂਟ ਹੋਰ ਸੀਗਾ ਵੀ।
0: ਠੀਕ ਹੈ, ਮਤਲਬ ਉਹਨਾਂ ਨੇ ਤੁਹਾਨੂੰ ਕਨੈਕਟ ਕੀਤਾ ਉਹਨਾਂ ਦੇ ਨਾਲ?
1: ਹਾਂਜੀ, ਉਹਨਾਂ ਨਾਲ ਥੋੜਾ ਜਿਹਾ ਵੀ ਮੈਂ ਫਿਰ ਉੱਥੇ ਜਦ ਮੈਂ ਜਾਂਦੀ ਸੀ ਫਿਰ ਇਹਨਾਂ ਕੋਲ ਬਹਿ ਜਾਂਦੀ ਸੀ ਮੈਡਮ ਕੋਲ ਵੀ।
0: ਅੱਛਾ, ਹਸਬੈਂਡ ਤੁਹਾਡੇ ਕੀ ਜੌਬ ਕਰਦੇ ਹਨ ਜੀ?
1: ਇਹ ਫਾਰਮਾਸਿਸਟ ਨੇ।
0: ਅੱਛਾ ਅੱਛਾ ਅੱਛਾ
1: ਜੀ। ਇਹਨਾਂ ਡਿਊਟੀ ਲਵਾਉਣੀ ਸੀਗੀ ਉਦੋਂ ਵੀ।
0: ਠੀਕ ਹੈ। ਟ੍ਰੇਨਿੰਗ ਕਿੰਨੇ ਦਿਨਾਂ ਦੀ ਹੋਈ ਜੀ ਫਿਰ?
1: 15 ਦਿਨ ਦੀ ਸੀਗੀ।
0: ਉਹਦੇ ਵਿੱਚ ਕੀ ਕੁਝ ਸਿਖਾਇਆ ਫਿਰ ਉਹਨਾਂ ਨੇ?
1: ਉਹਦੇ ਵਿੱਚ ਆਪਾਂ ਨੂੰ ਸਟਾਰਟਿੰਗ ਤੋਂ ਦੱਸਦੇ ਨੇ ਬਰੀਡ ਵਗੈਰਾ ਵੀ, ਆਪਾਂ ਕਿੱਦਾਂ ਉਹ ਕਰਨੀ ਆ, ਡੰਗਰ ਹੀਟ 'ਚ ਆਇਆ ਉਹਦਾ ਚਾਰੇ ਦਾ ਸਾਰਾ, ਫੀਡ ਦਾ, ਗਾਹਾਂ ਬੱਚੀਆਂ ਆਪਾਂ ਕਿੱਦਾਂ ਉਹਨਾਂ ਦੀ ਕੇਅਰ ਕਰਨੀ ਆ
0: ਜੀ ਜੀ,
1: ਸਾਰੀ A to Z ਨੋਰਮਲ ਜਿਹੜੀ ਹੁੰਦੀ ਹੈ ਵੀ
0: ਜੀ,
1: ਸਾਰੀ ਆਪਾਂ ਨੂੰ ਵੀ ਉਹ ਦੱਸਦੇ ਨੇ।
0: ਫਿਰ ਉਹ ਟ੍ਰੇਨਿੰਗ ਤੋਂ ਬਾਅਦ ਇੱਥੋਂ ਟ੍ਰੇਨਿੰਗ ਲੈਂਦੇ ਹਾਂ ਜਾਂ ਫਿਰ ਅਸੀਂ ਖੇਤੀਬਾੜੀ ਯੂਨੀਵਰਸਿਟੀ ਤੋਂ ਲੈਂਦੇ ਹਾਂ, ਉਹ ਕਲਾਸਾਂ ਦਾ ਇੱਕ ਅਸਰ ਹੁੰਦਾ।
1: ਹਾਂਜੀ।
0: ਉਹ ਤੋਂ ਬਾਅਦ ਇੱਕ ਅਲੱਗ ਤਰ੍ਹਾਂ ਦੀ ਬਾਰੀਕੀ ਉਸ ਪ੍ਰੋਫੈਸ਼ਨ ਦੇ ਬਾਰੇ ਪਤਾ ਲੱਗਦੀ ਆ, ਕਿਉਂਕਿ ਤੁਹਾਡੇ ਮਨ ਅੰਦਰ ਪਹਿਲਾਂ ਤੋਂ, ਕਿਉਂਕਿ ਫੈਮਿਲੀਜ਼ ਦੇ ਵਿੱਚ ਵੀ ਇਹ ਚਾਹ ਸੀ, ਰੁਝੇਵਾਂ ਸੀਗਾ, ਫਿਰ ਉਹ ਤੋਂ ਬਾਅਦ ਤੁਸੀਂ ਕਿੰਨਾ ਕੁਝ ਬਦਲਾ ਕੀ ਕੀਤਾ, ਔਰ ਗਿਣਤੀ ਪਸ਼ੂਆਂ ਦੀ ਵਧਾਉਣੀ ਕਦੋਂ ਤੋਂ ਸ਼ੁਰੂ ਕੀਤੀ ਤੁਸੀਂ ਫਿਰ ਉਹਦੀ?
1: ਉਦੋਂ ਸਾਨੂੰ ਜਗ੍ਹਾ ਦੀ ਪ੍ਰੋਬਲਮ ਸੀਗੀ।
0: ਪਿੰਡ ਰਹਿੰਦੇ ਸੀ ਤੁਸੀਂ?
1: ਹਾਂਜੀ, ਪਿੰਡ ਹੀ ਰਹਿੰਦੇ ਸੀਗੇ,
0: ਕਾਠਮੰਡੀ ਪਿੰਡ,
1: ਕਾਠਮੰਡੀ ਪਿੰਡ ਸੀਗਾ ਸਰ ਵੀ, ਤੇ ਉੱਥੇ ਜਗ੍ਹਾ ਕਰਕੇ ਵੀ ਡੰਗਰ ਗਰਮੀ ਚ ਬੜਾ ਔਖਾ ਹੁੰਦਾ, ਸਰਦੀਆਂ ਚ ਤਾਂ ਕੁਛ ਨੀ ਹੁੰਦਾ ਇਹਨਾਂ ਨੂੰ।
0: ਠੀਕ ਹੈ ਜੀ।
1: ਗਰਮੀਆਂ ਚ ਆ ਕੇ ਵੀ ਡੰਗਰ ਦੀ ਕੇਅਰ ਕਰਨੀ, ਗਰਮੀ ਚ ਆਈ ਵਾਰ ਹੀ ਡੰਗਰ ਵੀ ਹੋ ਜਾਂਦੇ ਨੇ, ਗਰਮੀ ਨੀ ਸਹਿੰਦੇ ਹੈਗੇ,
0: ਕੁਦਰਤੀ ਉਹਨੂੰ ਮਾਹੌਲ ਨਹੀਂ ਮਿਲਦਾ,
1: ਫਿਰ ਉਹ ਕੱਢਣੇ ਹੀ ਪੈਂਦੇ ਸਾਨੂੰ, ਵੇਚਣੇ ਹੀ ਪੈਂਦੇ ਸੀ ਆਈ ਵਾਰ।
0: ਅੱਛਾ ਅੱਛਾ
1: ਵੀ
0: ਜੀ
1: ਆ ਇਸ ਸਾਲ 2-4 ਬੈੜੀਆਂ ਸੀ, ਪਹਿਲਾਂ ਹੀ ਉਹ ਕਰ ਦਿੰਦੇ, ਫਿਰ ਜਦ ਜ਼ਿਆਦਾ ਵੀ ਡੰਗਰਾਂ ਜੋ ਗਰਮੈਸ਼ ਹੋ ਜਾਂਦੀ ਆ
0: ਹਾਂਜੀ ਹਾਂ
1: ਉਹ ਚੀਜ਼ ਹੋ ਜਾਂਦੀ ਸੀ, ਹੁਣ ਅਸੀਂ ਵੀ ਬਾਹਰ ਲੈ ਗਏ ਖੇਤਾਂ 'ਚ,
0: ਠੀਕ ਹੈ ਜੀ।
1: ਹੁਣ ਵਧਾਉਣ ਬਾਰੇ ਸੋਚਦੇ ਵੀ ਹੁਣ ਵਧਾਵਾਂਗੇ ਵੀ।
0: ਕੁਲਵਿੰਦਰ ਕੌਰ ਜੀ, ਇਹ ਸਿਰਫ ਗਾਵਾਂ ਦਾ ਹੀ ਕਿਉਂ ਕਰ ਰਿਹਾ, ਕੀ ਫੈਮਿਲੀ ਪਹਿਲਾਂ ਤੋਂ ਹੀ ਇਸ ਤਰ੍ਹਾਂ
1: ਨਹੀਂ
0: ਵਰਤ?
1: ਨਹੀਂ ਪਹਿਲਾਂ
0: ਹਾਂਜੀ
1: ਮੱਝਾਂ ਵੀ ਸੀਗੀਆਂ।
0: ਅੱਛਾ ਜੀ,
1: ਹਾਂਜੀ ਮੱਝਾਂ 'ਚ ਸਾਨੂੰ ਫਿਰ ਵੀ ਜਿਵੇਂ ਮੱਝ ਗੱਭਣ ਹੋ ਗਈ
0: ਹਾਂਜੀ ਹਾਂ,
1: ਫਿਰ ਦੁੱਧ ਨਹੀਂ ਦਿੰਦੀ ਉਹ, ਸਾਡੇ
0: ਠੀਕ
1: ਕੋਲ
0: ਹੈ
1: ਤਾਂ
0: ਜੀ,
1: ਨਹੀਂ ਦਿੰਦੀ ਸੀ,
0: ਠੀਕ ਹੈ
1: ਵੀ
0: ਜੀ।
1: ਜਾਂ ਨਵੇਂ ਦੁੱਧ ਹੋ ਜਾਂਦੇ ਆ, ਜਦੇ ਵੀ ਦੁੱਧੋਂ ਹੋ ਜਾਂਦੀ ਆ ਉਹ 1-2 ਮਹੀਨੇ ਅੰਦਰ ਬਸ। ਬੈੜੀ ਦਾ ਇੱਦਾਂ ਹੁੰਦਾ ਵੀ ਕਿੰਨਾ ਆਪਾਂ ਆਪ ਛੱਡਣੀ ਆ,
0: ਜੀ।
1: ਇਹ ਦੁੱਧੋਂ ਨਹੀਂ ਭੱਜਦੀ।
0: ਅੱਛਾ, ਜਦੋਂ ਤੁਸੀਂ ਟ੍ਰੇਨਿੰਗ ਲੈ ਲਈ, ਤੁਹਾਨੂੰ ਸਰਟੀਫਿਕੇਟ ਮਿਲ ਗਿਆ,
1: ਹਾਂ
0: ਇੱਕ ਹੌਸਲਾ ਜਿਹਾ ਹੁੰਦਾ ਬੰਦੇ 'ਚ, ਕਿਉਂਕਿ
1: ਹਾਂਜੀ
0: ਤੁਹਾਡੀ ਫੈਮਿਲੀ ਵੀ ਤੁਹਾਨੂੰ ਸਹਿਯੋਗ ਕਰ ਰਹੀ ਹੈ, ਤੁਹਾਡੇ ਹਸਬੈਂਡ ਵੀ ਸਹਿਯੋਗ ਕਰ ਰਹੇ ਨੇ।
1: ਹਾਂਜੀ
0: ਉਹ ਤੋਂ ਬਾਅਦ, ਕਿਉਂਕਿ 2016 ਦੀ ਗੱਲ ਹੈ, ਲਗਭਗ 10 ਸਾਲ ਪਹਿਲਾਂ ਦੀ ਕਹਾਣੀ ਹੈ ਇਹ,
1: ਹਾਂਜੀ
0: ਉਦੋਂ ਹੋ ਸਕਦਾ ਬੱਚੇ ਵੀ ਉਦੋਂ ਮਤਲਬ ਵੱਡੇ ਨਹੀਂ ਹੋਣਗੇ,
1: ਹਾਂਜੀ ਛੋਟੇ
0: ਉੱਧਰ
1: ਸੀ।
0: ਵੀ ਰੁਝੇਵੇਂ ਹੁੰਦੇ ਆ। ਅਤੇ ਫਿਰ ਇਹ ਜਦੋਂ ਸ਼ੁਰੂ ਕਰਦੇ ਹੋ, ਇਹਦੇ ਵਿੱਚ ਕੋਈ ਕੀ ਵੱਡੀ ਇਨਵੈਸਟਮੈਂਟ ਕੀਤੀ ਜਾਂਦੀ ਆ, ਜਾਂ ਫਿਰ ਆਪ ਹੀ ਹੌਲੀ ਹੌਲੀ ਵੱਧਦਾ ਗਿਆ ਇਹ?
1: ਉਦੋਂ ਨਹੀਂ ਅਸੀਂ ਇਨਵੈਸਟਮੈਂਟ ਨਹੀਂ ਕੀਤੀ ਵੀ
0: ਅੱਛਾ,
1: ਆਪਣੇ ਆਪ ਹੀ ਡੰਗਰ, ਉਦੋਂ ਤਾਂ ਅਸੀਂ ਵੀ ਇੱਕ ਰੱਖਦੇ ਸੀ ਵੀ ਵਧੀਆ ਡੰਗਰ,
0: ਠੀਕ ਹੈ ਜੀ,
1: ਵੀ ਘਟਾਈ ਦਿੰਦੇ ਸੀ ਆਈ ਵਾਰ ਵੀ
0: ਠੀਕ।
1: ਵੇਚ ਕੇ ਹੋ ਜਾਂਦਾ ਸੀ। ਹੁਣ ਜਿਵੇਂ ਅਸੀਂ ਖੇਤ ਲੈ ਗਏ, ਹੁਣ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ, ਜਿਹੜੀ
0: ਠੀਕ
1: ਬੱਚਤ ਹੁੰਦੀ ਆ ਵੀ ਆਈ ਵਾਰ 2-4 ਵੀ ਬੈੜੀਆਂ ਸੀ ਮਹੀਨੇ ਦੀ ਮਹੀਨੇ, ਹੁਣ ਲੈ ਕੇ ਵੀ ਉਹਨਾਂ 'ਤੇ ਘਰ ਦੀਆਂ ਬੱਚੀਆਂ ਵੀ ਹੋ ਗਈਆਂ ਗਾਹਾਂ,
0: ਠੀਕ
1: ਉਹ
0: ਹੈ
1: ਵੀ
0: ਜੀ।
1: ਤਿਆਰ ਨੇ।
0: ਹੁਣ ਤੁਹਾਨੂੰ ਇਹ ਹੋ ਗਿਆ ਵੀ ਹੁਣ ਸਮੂਥਲੀ
1: ਹਾਂ
0: ਚੱਲ ਪਿਆ,
1: ਹੁਣ
0: ਹੁਣ ਦੌੜ
1: ਚੱਲ
0: ਪਿਆ
1: ਪਿਆ
0: ਜਿਹਨੂੰ
1: ਹੁਣ
0: ਕਹਿੰਦੇ ਹੁੰਦੇ ਨਾ,
1: ਸ਼ਾਇਦ ਵੀ ਜਲਦੀ ਉਹ
0: ਹਾਂ
1: ਕਿਸੇ ਵੱਡੀ ਮੰਜ਼ਿਲ ਤੇ ਹੋਈਏ।
0: ਠੀਕ ਆ। ਇੱਕ ਅਵਾਰਡ ਤੱਕ ਪਹੁੰਚਣਾ ਕਿਸ ਤਰ੍ਹਾਂ ਲੱਗਦਾ ਜੀ, ਇੱਕ ਜਦੋਂ PAU ਦੇ ਵੱਲੋਂ ਸਨਮਾਨ ਮਿਲਦਾ, ਜਾਂ ਉਹ ਸਨਮਾਨ ਤੁਹਾਡੇ ਤੱਕ ਪਹੁੰਚਦਾ, ਉਹਦੇ ਨਾਲ ਕਿੰਨੀ ਕੁ ਹਿੰਮਤ ਹੌਸਲਾ ਮਿਲਦਾ?
1: ਬਹੁਤ ਬਹੁਤ ਫਰਕ ਪੈਂਦਾ ਉਹਦੇ ਨਾਲ ਦਾ
0: ਅੱਛਾ ਜੀ,
1: ਵੀ ਜ਼ਿੰਦਗੀ ਦਾ ਵੀ ਐਂ ਹੋ ਜਾਂਦਾ ਵੀ ਆਪਾਂ ਕਰ ਸਕਦੇ ਹਾਂ ਕੁਛ।
0: ਕਿਹੜੇ ਸਾਲ 'ਚ ਮਿਲਿਆ ਸੀ ਜੀ ਇਹ?
1: 2024 'ਚ।
0: ਕਿਹੜਾ ਅਵਾਰਡ ਸੀ ਜੀ ਇਹ?
1: ਜਗਵੀਰ ਕੌਰ।
0: ਓਕੇ ਜੀ, ਸਰਦਾਰਨੀ
1: ਜਗਵੀਰ
0: ਜਗਵੀਰ ਕੌਰ
1: ਕੌਰ
0: ਅਵਾਰਡ,
1: ਅਵਾਰਡ
0: ਪੰਜਾਬ ਖੇਤੀ
1: ਹਾਂਜੀ
0: ਸਟੇਟ ਲੈਵਲ ਦਾ ਇਹ ਹੈ ਨਾ,
1: ਹਾਂਜੀ
0: ਪੰਜਾਬ
1: ਸਟੇਟ ਲੈਵਲ
0: ਖੇਤੀਬਾੜੀ
1: ਦਾ।
0: ਯੂਨੀਵਰਸਿਟੀ ਵੱਲੋਂ। ਠੀਕ ਆ ਜੀ। ਹੁਣ ਪਸ਼ੂ ਤੁਸੀਂ ਪਹਿਲਾਂ ਰੱਖਦੇ ਸੀ ਪਿੰਡ ਵਿੱਚ, ਕਿਉਂਕਿ ਤੁਹਾਡਾ ਪਰਿਵਾਰ ਪਹਿਲਾਂ ਤੋਂ ਵੀ ਖੇਤੀ ਅਤੇ ਪਸ਼ੂ ਪਾਲਣ ਨਾਲ ਜੁੜੇ ਹੋਏ ਸਨ, ਦੋਵੇਂ ਫੈਮਿਲੀਜ਼ ਤੁਹਾਡੀ,
1: ਹਾਂਜੀ,
0: ਪਰ ਹੁਣ ਇਹ ਹੈ ਕਿ ਤੁਹਾਡੀ ਟ੍ਰੇਨਿੰਗ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਸਿਰਫ ਗਾਵਾਂ 'ਤੇ ਫੋਕਸ ਕਰਦੇ ਹੋ,
1: ਹਾਂਜੀ।
0: ਕਿਹੜੀ ਨਸਲ ਦੀਆਂ ਜੀ?
1: HF।
0: ਅੱਛਾ, ਸ਼ੁਰੂ ਵਿੱਚ ਕਿੰਨੀਆਂ ਕਿਸਾਨ ਉਦੋਂ 2016 ਦੇ ਵਿੱਚ, ਉਦੋਂ ਕਿੰਨੀਆਂ ਕਿਸਾਨ ਤੁਹਾਡੇ ਕੋਲ?
1: ਉਦੋਂ 15-20 ਸੀਗੇ ਵੀ, ਬਾਕੀ ਬੱਚੀਆਂ ਬੁੱਚੀਆਂ ਸੀਗੀਆਂ।
0: ਠੀਕ ਹੈ ਜੀ,
1: ਹਾਂਜੀ।
0: ਤੇ ਫਿਰ ਕਿਵੇਂ ਉਹ 'ਚ ਵਾਧਾ ਹੁੰਦਾ ਗਿਆ ਜੀ? ਤੁਸੀਂ ਖੇਤਾਂ 'ਚ ਕਦੋਂ ਕਾਏ?
1: 4 ਖੇਤਾਂ ਤਾਂ ਸਾਨੂੰ ਇਸੇ ਸਾਲ ਜਨਵਰੀ 'ਚ।
0: ਅੱਛਾ ਅੱਛਾ, ਹਜੇ ਨਵੇਂ ਨਵੇਂ
1: ਜਨਵਰੀ
0: ਆਏ ਹੋ
1: ਸ਼ੁਰੂ
0: ਤੁਸੀਂ?
1: ਕੀਤਾ ਸੀ ਖੇਤਾਂ 'ਚ ਤਾਂ ਅਸੀਂ ਹੁਣੀ ਲੈ ਕੇ ਗਏ ਹਾਂ ਵੀ
0: ਅੱਛਾ ਅੱਛਾ
1: ਜਨਵਰੀ 'ਚ, ਤੇ ਹੁਣੇ ਵੀ 7-8 ਤਾਂ ਡੰਗਰ ਵੱਧ ਚੁੱਕੇ ਨੇ ਵੀ,
0: ਹਾਂ
1: ਜਿਵੇਂ ਲੈ ਲਿਆ ਈ ਮਹੀਨੇ ਸਾਡੀ, ਹਜੇ ਇਹੀ ਹੈ ਵੀ ਡੰਗਰ ਹੀ ਲੈਣੇ ਨੇ ਆਪਾਂ ਵੀ,
0: ਤੁਸੀਂ
1: ਤੇ ਬੱਚੀਆਂ ਆਈ ਜਾਂਦੀਆਂ ਨੇ
0: ਇਸੇ
1: ਨਾਲ
0: ਸਮਰਪਿਤ ਹੋ, ਤੁਹਾਡੀ ਫੈਮਿਲੀ ਹਸਬੈਂਡ
1: ਮੇਰੇ
0: ਬੱਚੇ
1: ਬੱਚੇ ਵੀ ਚਾਹੁੰਦੇ ਨੇ
0: ਵੀ
1: ਹਾਂ ਇਹੀ ਕਰੀਏ,
0: ਵੀ ਡੈਡੀਕੇਸ਼ਨ ਸਿਰਫ ਇਹ ਕੰਮ
1: ਹਾਂ
0: ਨੂੰ ਦੇਣਾ ਹੈ
1: ਇਸੇ
0: ਅਸੀਂ
1: ਨੂੰ ਦੇਣਾ ਹੁਣ,
0: ਅੱਛਾ
1: ਇੱਕ ਟੀਚਾ ਮੱਥ ਲਿਆ ਵੀ ਇਹੀ ਕਰਨਾ ਹੈ।
0: ਕੁਲਵਿੰਦਰ ਕੌਰ ਜੀ, ਇੱਕ ਦੇਖੋ ਜਿਵੇਂ ਆਪਾਂ ਨਾ ਪਿੰਡਾਂ 'ਚ ਰਹਿੰਦੇ ਹਾਂ, ਖੇਤਾਂ 'ਚ, ਠੀਕ ਆ, ਹਰ ਬੰਦੇ ਦਾ ਕੋਈ ਨਾ ਕੋਈ ਕੰਮ ਕਾਰ ਹੁੰਦਾ, ਦੌੜ ਹੁੰਦੀ ਆ, ਹਰੇਕ ਚਾਹੁੰਦਾ ਕਿ ਕੰਮ ਕਾਰ ਦੇ ਵਿੱਚ ਕਮਾਈ ਕੀਤੀ ਜਾਵੇ, ਪੈਸਾ ਵੀ ਕਮਾਉਣਾ ਹੁੰਦਾ, ਹੋ ਸਕਦਾ ਕਮਾਈਆਂ ਹੋਰ ਕਾਰੋਬਾਰਾਂ 'ਚ ਵੀ ਹੁੰਦੀਆਂ ਨੇ। ਜਦੋਂ ਤੁਸੀਂ ਉਹਨਾਂ ਪਸ਼ੂਆਂ ਦੇ ਵਿੱਚ ਉਹਨਾਂ ਨੂੰ ਮੀਨਸ ਵਰਕ ਕਰਦੇ ਹੋ, ਤੁਸੀਂ ਉਹਨਾਂ ਨੂੰ ਦੇਖਦੇ ਹੋ, ਕੀ ਮਹਿਸੂਸ ਹੁੰਦਾ, ਵੱਖਰਾਪਣ ਕੀ ਲੱਗਦਾ ਤੁਹਾਨੂੰ, ਆਪਣੀ ਜ਼ਿੰਦਗੀ ਦਾ ਕੀ ਕੁਝ ਭੁੱਲ ਜਾਂਦੇ ਹੋ ਅਤੇ ਉਹਨਾਂ ਦਾ ਕੀ ਕੁਝ ਤੁਹਾਨੂੰ ਯਾਦ ਰਹਿੰਦਾ?
1: ਉਦੋਂ ਟਾਈਮ ਬਹੁਤ ਵਧੀਆ ਲੰਘਦਾ।
0: ਅੱਛਾ,
1: ਜਦ ਉਹਨਾਂ ਵਿੱਚ ਹੁੰਦੇ ਆ, ਹੁਣ ਸਾਡੇ ਪਿੱਛੇ ਦੇ ਇੱਕ ਬੈੜੀ, ਕਿਸੇ ਬੈੜੀ ਨੇ ਨਾ ਉਹਦੀ ਲੋਟੀ 'ਤੇ ਪੈਰ ਧਰਤਾ।
0: ਅੱਛਾ ਜੀ,
1: ਅਤੇ ਉਹ ਬਹਿ ਗਈ ਹੈ, ਕਹਿੰਦੇ ਵੀ ਬੈੜੀ ਬਹਿ ਗਈ ਇਸ ਤਰ੍ਹਾਂ। ਮੈਂ ਦੂਏ ਦਿਨ ਗਈ, ਮੈਂ ਉਹਦੇ ਕੋਲ ਬੈਠੀ,
0: ਹਾਂ
1: ਉੱਠੀ ਨਹੀਂ ਬੈੜੀ ਵੀ,
0: ਠੀਕ ਹੈ ਜੀ,
1: ਆਪਾਂ ਜਦੀ ਹੋ ਜਾਂਦਾ ਵੀ ਹੈ ਨਾ,
0: ਹਾਂ
1: ਆਪਣੇ ਘਰ ਦੇ ਮੈਂਬਰ ਵਾਂਗੂ ਹੀ ਹੋ ਜਾਂਦੇ ਨੇ। ਮੈਂ ਉੱਥੇ ਜਾ ਕੇ ਵੀ ਉਹਨੂੰ ਹੱਥ ਉੱਤੇ ਫੇਰਿਆ, ਸਾਰਾ ਕੁਛ ਖਾਣਾ ਪੀਣਾ ਸਭ ਛੱਡਦੀ ਸੀ, ਉਹਦੇ ਟੀਕੇ ਵਗੈਰਾ ਸਾਰੇ ਅਸੀਂ ਲਾ ਕੇ ਦੇਖ ਲਏ, ਗਲੂਕੋਜ਼ ਵਗੈਰਾ ਵੀ,
0: ਹਾਂ
1: ਜਾ ਕੇ ਫੇਰਿਆ ਪੂਰੇ ਹੱਥ। ਮੈਂ ਭਈ ਜਿਹਨੂੰ ਕਿਹਾ, ਮੈਂ ਚੱਲ ਖੜੀ ਕਰਕੇ ਦੇਖ ਇਹਨੂੰ, ਉਹਨੇ ਖੜੀ ਕੀਤੀ, ਉਹ ਖੜੀ ਹੋ ਗਈ, ਫਿਰ
0: ਅੱਛਾ,
1: ਉਹਦੇ ਲੱਤਾਂ ਲੁੱਤਾਂ ਵੀ ਅੱਧਾ ਘੰਟਾ ਲਾਇਆ ਅਸੀਂ, ਇੰਨੇ 'ਚ ਉਹਨੂੰ ਹੌਸਲਾ ਹੋ ਗਿਆ, ਦੇਖੋ ਵੀ ਉਹ ਠੀਕ ਹੋ ਗਈ।
0: ਕਿਆ ਬਾਤ ਹੈ, ਮਤਲਬ ਜਦੋਂ ਨਾ ਬੰਦਾ ਉਹਨੂੰ ਛੂੰਹਦਾ ਹੈ, ਤੁਸੀਂ ਛੂੰਹਦੇ, ਉਹਦੇ ਨਾਲ
1: ਵੀ
0: ਫਰਕ
1: ਜਦੋਂ
0: ਪੈਂਦਾ ਹੈ।
1: ਛੋਹਦੇ ਆਪਾਂ ਵੀ, ਬਹੁਤ ਫਰਕ ਪੈਂਦਾ, ਜਿੰਨਾ ਆਪਾਂ ਡੰਗਰਾਂ 'ਚ ਆਪ ਵਿਚਰਦੇ ਹਾਂ ਵੀ, ਓਨਾ ਉਹਨਾਂ ਨੂੰ ਵੀ ਲੱਗਦਾ ਵੀ ਹਾਂ ਸਾਡੇ ਮਤਲਬ ਵੀ ਹੈ ਕੋਈ ਵੀ।
0: ਇੱਕ ਨਾ ਗੱਲ ਮੈਂ ਹੋਰ ਮਹਿਸੂਸ ਕੀਤੀ ਆ ਵੀ, ਜਦੋਂ ਨਾ ਆਮ ਕਿਸੇ ਵੀ ਕੰਮਾਂ ਕਾਰਾਂ 'ਚ, ਦੌੜਾਂ 'ਚ ਅਸੀਂ ਲੋਕ ਰਹਿੰਦੇ ਹਾਂ, ਭਾਵੇਂ ਤੁਸੀਂ ਕਿਸੇ ਵੀ ਮੁਲਕ 'ਚ ਰਹੋ, ਕਿਸੇ ਸਟੇਟ 'ਚ ਰਹੋ, ਜਿਹੜੀ ਜੌਬ 'ਚ ਹੁੰਦੇ ਹੋ, ਪਰ ਜਦੋਂ ਤੁਸੀਂ ਅਚਾਨਕ ਕਿਤੇ ਥੋੜ੍ਹਾ ਜਿਹਾ ਉਹ 'ਚੋਂ ਚੇਂਜ ਕਰਕੇ ਖੇਤਾਂ 'ਚ ਚਲੇ ਜਾਂਦੇ ਹੋ, ਕਿਸੇ ਫਾਰਮ ਹਾਊਸ ਦੇ ਵਿੱਚ, ਜਾਂ ਫਿਰ ਘਰ ਤੁਸੀਂ ਨਾ
1: ਉਹਨਾਂ ਵਿੱਚ ਵੀ ਇੰਨਾ ਵੀ ਸਕੂਨ ਮਿਲਦਾ ਇੱਕ ਤਰ੍ਹਾਂ ਦਾ ਜਾ
0: ਹਾਂ,
1: ਕੇ ਉਹਨਾਂ 'ਚ
0: ਇੱਕ ਉਹਨਾਂ ਦਾ ਭੋਲਾਪਣ ਵੀ ਹੁੰਦਾ,
1: ਭੋਲਾਪਣ ਵੀ ਉਹਨਾਂ ਤੋਂ ਆਪਣੇ 'ਤੇ ਡਿਪੈਂਡ ਨੇ, ਉਹਨਾਂ ਨੂੰ ਤਾਂ ਜਿਵੇਂ ਉਹ ਕਰਦੇ ਉਹਨਾਂ ਦੇ ਆਪਣੀ ਲਾਈਫ ਤਾਂ ਕੁਛ ਨਹੀਂ,
0: ਹਾਂ
1: ਵੀ ਆਪਾਂ ਨੂੰ ਦਿੰਦੇ ਹੀ ਨਹੀਂ, ਆਪਾਂ ਤੋਂ ਲੈਂਦੇ ਤਾਂ ਕੀ ਨੇ ਉਹ,
0: ਅੱਛਾ
1: ਸਾਰੀ ਚੀਜ਼ ਆਪਣੇ ਵਾਸਤੇ ਹੀ ਉਹਦੇ।
0: ਤੁਸੀਂ ਜਦੋਂ ਐਜ਼ ਏ ਲੇਡੀ ਇਹ ਇਸ ਤਰ੍ਹਾਂ ਦਾ ਵਰਕ ਸ਼ੁਰੂ ਕਰਦੇ ਹੋ, ਘਰ ਦੀਆਂ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਉੱਧਰ

0: ਵਧੀ ਤਾਂ ਨਹੀਂ ਕਦੇ?
1: ਨਹੀਂ
0: ਅੱਛਾ ਵੀ ਉਹ ਵੀ
1: ਕਦੇ
0: ਨਾਲ
1: ਵੀ
0: ਨਾਲ,
1: ਨਹੀਂ। ਹਾਂਜੀ ਮੇਰੇ ਹਸਬੈਂਡ ਬੜੇ ਵੀ ਵਧੀਆ ਨੇ,
0: ਠੀਕ ਹੈ ਜੀ,
1: ਕਿਸੇ ਕੰਮ 'ਚ ਕੋਈ ਆਏ ਨਹੀਂ, ਵੀ ਨਾਲ ਹੀ ਖੜਦੇ ਨੇ। ਕਦੀ
0: ਠੀਕ।
1: ਨਹੀਂ ਕਿਹਾ ਵੀ ਆਹ ਚੀਜ਼ ਲੇਟ ਆਏ ਆਏ ਆ, ਵੀ ਬਰਾਬਰ ਹੀ ਕਰਦੇ ਅਸੀਂ ਸਾਰਾ ਕੰਮ, ਕਰ ਕੋਈ ਆਏ ਨਹੀਂ।
0: ਅੱਜ
1: ਹਾਂਜੀ
0: ਕਿੰਨੀ ਕੁ ਪ੍ਰੋਡਕਸ਼ਨ ਆ, ਕਿੰਨਾ ਕੁ ਦੁੱਧ ਪਾਉਂਦੇ ਹੋ, ਉਹ 'ਚ ਕਿੰਨਾ ਕੁ ਫੀਲ ਹੁੰਦਾ ਵੀ ਸਾਨੂੰ ਅਸੀਂ ਠੀਕ ਆ ਮੁਨਾਫੇ 'ਚ ਜਾ ਰਹੇ ਹਾਂ ਜਾਂ ਘਾਟੇ 'ਚ ਨਹੀਂ?
1: ਨਹੀਂ ਹੁਣ ਤਾਂ ਹੈ 3 ਕੁਇੰਟਲ ਵੀ ਠੀਕ ਹੈ, ਇੱਦਾਂ ਉੱਪਰ ਜਾਣਾ ਹਜੇ ਤਾਂ ਸਟਾਰਟਿੰਗ ਹੈ ਨਾ, ਫਿਰ ਤੁਹਾਨੂੰ ਦੱਸਿਆ 4 ਹੀ ਮਹੀਨੇ
0: ਤਿੰਨ
1: ਹੋਏ।
0: ਕੁਇੰਟਲ ਤੁਸੀਂ
1: ਹਾਂਜੀ
0: ਸਾਰੇ ਦਿਨ ਦਾ, ਹੈ ਨਾ ਜੀ?
1: ਹਾਂਜੀ
0: ਅੱਛਾ, ਚੁਆਈ ਵਗੈਰਾ ਕਿਵੇਂ ਕਰਦੇ ਹੋ ਫਿਰ? 40 ਨੇ
1: ਮਸ਼ੀਨਾਂ ਨੇ,
0: ਕਿੰਨੀਆਂ
1: ਦੋ
0: ਮਸ਼ੀਨਾਂ?
1: ਚਾਰ ਮਸ਼ੀਨਾਂ ਨੇ ਵੀ।
0: ਅੱਛਾ,
1: ਬੱਚੇ ਕਰਦੇ ਨੇ, ਹੁੰਦਾ ਬੱਚੇ ਇਨਵੋਲਵ ਹੋ ਚੁੱਕੇ ਨੇ।
0: ਬੱਚਿਆਂ ਦਾ ਵੀ ਨਾਂ ਦੱਸੋ, ਕੌਣ ਕੌਣ
1: ਹਾਂਜੀ,
0: ਹੈ ਜੀ?
1: ਇੱਕ ਸੁਖਚੈਨ,
0: ਹਾਂਜੀ,
1: ਇੱਕ ਜੋਬਨਪ੍ਰੀਤ।
0: ਅੱਛਾ
1: ਹਾਂਜੀ, ਬਾਕੀ ਮੇਰੇ ਹਸਬੈਂਡ ਹੁੰਦੇ ਨੇ ਵੀ
0: ਠੀਕ ਹੈ।
1: ਕਦੇ ਕਿਸੇ।
0: ਸੁਖਚੈਨ ਤੇ ਜੋਬਨਪ੍ਰੀਤ ਵੀ ਹੁਣ
1: ਹਾਂਜੀ
0: ਜ਼ਿੰਮੇਵਾਰੀ
1: ਹਾਂ,
0: ਸਾਂਭ
1: ਇਹ
0: ਰਹੇ ਆ,
1: ਜ਼ਿੰਮੇਵਾਰੀ
0: ਕੀ
1: ਚਾਰ
0: ਕੁਝ
1: ਜਣਿਆਂ ਦੀ
0: ਕਰਦੇ,
1: ਹੋਈ
0: ਕਿੰਨੀ
1: ਹੈ।
0: ਕੁ ਉਮਰ ਹੈ ਵੈਸੇ ਉਹ ਸਟੱਡੀ ਕੀ ਕਰਦੇ ਆ?
1: ਜੋਬਨ +2 'ਚ ਹੈ,
0: ਠੀਕ ਹੈ ਜੀ,
1: ਅਤੇ ਸੁਖਚੈਨ ਦੀ BA ਹੋ ਚੁੱਕੀ ਹੈ,
0: ਠੀਕ
1: ਤੇ
0: ਹੈ ਜੀ।
1: ਉਹਨੇ ਤਾਂ ਵੀ ਕਰਨਾ ਹੀ, ਚਲੋ ਹੁਣ ਇਹੀ ਕੰਮ ਹੈ ਵੀ,
0: ਹਾਂ
1: ਉਹਦੀ ਜ਼ਿੰਮੇਵਾਰੀ ਜ਼ਿਆਦਾ ਹੈ ਥੋੜ੍ਹੀ
0: ਠੀਕ ਹੈ ਜੀ,
1: ਸਾਰੀ, ਉਹਨੂੰ ਅਸੀਂ ਪਾ ਵੀ ਰਹੇ ਹਾਂ ਜ਼ਿੰਮੇਵਾਰੀ ਵੀ,
0: ਠੀਕ
1: ਜਿਵੇਂ
0: ਹੈ
1: ਦਾਣਾ
0: ਜੀ।
1: ਦੂਣਾ ਕਰਾ ਕੇ ਲਿਆਉਣਾ, ਉਹਨੂੰ ਭੇਜਦੇ ਹਾਂ ਹੁਣ,
0: ਜਿਹੜੀਆਂ
1: ਡੰਗਰਾਂ 'ਚ ਵੀ ਉਹਨੂੰ ਇਨਵੋਲਵ ਕਰਦੇ ਹਾਂ ਵੀ ਤੂੰ ਚੈੱਕ ਕਰਦੀ ਆ ਸਾਰੀ, ਹੁਣ ਉਹਨੂੰ ਕੋਰਸ ਵੀ ਕਰਾਵਾਂਗੇ ਗਾਹਾਂ,
0: ਠੀਕ
1: ਵੀ
0: ਹੈ
1: ਟੀਕੇ
0: ਜੀ।
1: ਵਗੈਰਾ ਆਪ ਹੀ ਘਰੇ ਵੀ ਹੋ ਜਾਇਆ ਕਰਨਗੇ ਫਿਰ।
0: ਅੱਛਾ,
1: ਹਾਂ
0: ਇੱਕ ਨਾ ਕੁਲਵਿੰਦਰ ਕੌਰ ਜੀ, ਇਹ ਗੱਲ ਹੈ ਜਦੋਂ ਆਪਾਂ ਪਿੰਡਾਂ ਖੇਤਾਂ ਦੀ ਗੱਲ ਕਰਦੇ ਹਾਂ, ਪਿਛਲੇ 10 ਕੁ ਸਾਲਾਂ 'ਚ ਲਗਭਗ ਜਦੋਂ ਕੁ ਤੁਸੀਂ ਟ੍ਰੇਨਿੰਗ ਲਈ ਆ ਉਦੋਂ ਕੁ ਦੀ ਵੀ ਆਪਾਂ ਦੇਖੀਏ, ਇੱਕ ਟ੍ਰੈਂਡ ਹੈ ਵੀ ਜਿਹੜੇ ਨਵੇਂ ਬੱਚੇ ਆ, ਜਿਵੇਂ ਤੁਸੀਂ ਤੁਹਾਡੇ ਬੱਚਿਆਂ ਦੀ ਗੱਲ ਕੀਤੀ ਹੈ, ਉਹ ਬੱਚਿਆਂ ਨੂੰ ਬਾਹਰ ਭੇਜਣ ਦਾ ਆਮ ਤੌਰ 'ਤੇ ਰੁਝਾਨ ਆ ਵੀ ਭਾਈ ਇਹਦਾ ਪਾਸਪੋਰਟ ਬਣ ਗਿਆ,
1: ਹਾਂਜੀ
0: ਫਿਰ ਕੰਸਲਟੇਸ਼ਨ ਆ, ਫਿਰ ਜੀ ਉਹਦੇ ਕਿੰਨੇ ਉਹਦੇ ਮੈਰਿਟ 'ਚ ਆਈ ਆ ਜਾਂ ਫਿਰ ਕੀ ਉਹਦੇ ਬੈਂਡ ਆਉਂਦੇ ਆ, ਇਹ ਚੀਜ਼ਾਂ ਦੀ ਗਿਣਤੀ ਮਿਣਤੀ 'ਚ ਤੁਹਾਡੀ ਫੈਮਿਲੀ ਨਹੀਂ ਪਈ?
1: ਸਾਡੇ ਗਏ ਹੋਏ ਨੇ 2 ਆਲਰੇਡੀ, ਹੁਣ ਉਹ ਜਿਵੇਂ ਦੱਸਦੇ ਨੇ ਵੀ ਇਹਨਾਂ ਨੂੰ ਪਤਾ ਹੈ ਵੀ
0: ਹਾਂਜੀ
1: ਵੀ ਉਧਰ ਵੀ ਕੋਈ ਲਾਈਫ ਸੌਖੀ ਦੀ ਹੈਗੀ,
0: ਹਾਂ
1: ਵੀ ਜਿੰਨਾ ਕਰੂ ਜਿਹੜਾ ਕਰੂ ਜਿਵੇਂ
0: ਨਹੀਂ,
1: ਉਹਦੇ ਨਾਲ ਉਰੇ ਬੈਸਟ ਹੈ।
0: ਦੋ ਜਿਹੜੇ ਗਏ ਆ ਉਹ ਕੌਣ ਨੇ? ਕਿਉਂਕਿ
1: ਉਹ ਮੇਰੇ ਜੇਠ ਦੇ ਹੀ 2 ਬੱਚੇ ਨੇ।
0: ਅੱਛਾ, ਫੈਮਿਲੀ 'ਚ
1: ਤਿੰਨ
0: ਗਏ?
1: ਦਿਨ ਗਏ ਹੋਏ ਨੇ ਵੈਸੇ ਤਾਂ।
0: ਅੱਛਾ,
1: ਇੱਕ
0: ਕਿਹੜੇ
1: ਦਿਨ
0: ਮੁਲਕ 'ਚ ਗਏ ਨੇ?
1: ਉਹ ਕੈਨੇਡਾ ਹੀ ਨੇ, ਕਲੋਨਾ ਸਿਟੀ 'ਚ ਨੇ ਤਿੰਨੋਂ ਹੀ।
0: ਠੀਕ ਆ,
1: ਹਾਂ
0: ਫਿਰ ਇਹ ਬੱਚਿਆਂ ਨੇ ਨਹੀਂ ਮਾਇੰਡ 'ਚ ਆਉਂਦਾ ਵੀ ਅਸੀਂ ਭਾਈ
1: ਨਹੀਂ,
0: ਆਹ ਕੰਮ
1: ਜਿਵੇਂ ਉਹ
0: ਖੋਲਿਆ ਜਾਂ?
1: ਦੱਸਦੇ ਨੇ ਫਿਰ ਲਾਈਫ ਉੱਧਰ ਲਈ, ਚਲੋ
0: ਹਾਂਜੀ
1: ਪੈਸਾ ਹੈ
0: ਠੀਕ
1: ਤੇ
0: ਹੈ ਜੀ,
1: ਕੋਈ ਗੱਲ ਨਹੀਂ ਵੀ ਪੈਸਾ ਬਹੁਤ ਜ਼ਿਆਦਾ ਉੱਧਰ,
0: ਜੀ
1: ਪਰ ਜਿਵੇਂ ਆਪਾਂ ਇਹ ਬਹਿ ਸਕਦੇ ਹਾਂ ਉਹਦੇ 10 ਮਿੰਟ 15 ਮਿੰਟ ਫ੍ਰੀ ਹੋ ਕੇ,
0: ਹਾਂ
1: ਇਹ ਬੱਚੇ ਹੁਣ ਕੰਮ ਕਰਨ ਮੇੜੇ, ਰਾਤ ਨੂੰ ਖੇਡਣ ਵੀ ਜਾਂਦੇ ਨੇ, ਦੋਸਤਾਂ ਕੋਲ ਵੀ ਜਾਂਦੇ ਨੇ, ਸਾਰਾ ਕੁਛ ਹੈ ਵੀ ਉਰੇ ਵੀ ਉੱਧਰ ਤਾਂ ਕੰਮ ਹੀ ਹੈ ਅਤੇ ਆਪਣਾਪਨ ਨਹੀਂ ਹੈਗਾ ਉੱਧਰ, ਰਿਸ਼ਤੇ ਖਤਮ ਨੇ ਉਹ ਸਾਈਡ।
0: ਹਾਂ, ਇੱਕ ਦੌੜ ਹੈ ਜਿਹੜੀ ਉਹਦੇ ਵਿੱਚ ਉਹ
1: ਵੈਸੇ
0: ਰਿਲੈਕਸ,
1: ਦੌੜ ਪੂਰੀ ਹੈ ਉੱਧਰ ਵੀ, ਉਹ 'ਚ ਪੂਰਾ ਕਾਮਯਾਬ ਹੋ ਜੂ ਬੰਦਾ, ਪਰ ਰਿਸ਼ਤੇ ਨਹੀਂ ਗਾਹਾਂ ਉੱਧਰ ਹੈ।
0: ਠੀਕ ਹੈ ਜੀ, ਪਰ ਇਹਦੇ ਵਿੱਚ ਹੁਣ ਜਦੋਂ ਆਪਾਂ ਇਹਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਹਾਂ, ਇਹ 'ਚ ਤੁਹਾਡੇ ਕੀ ਟਾਰਗੇਟ ਅੱਗੇ ਨਜ਼ਰ ਆਉਂਦੇ ਆ ਵੀ ਆਉਣ ਵਾਲੇ 5 ਸਾਲਾਂ 'ਚ, 10 ਜਾਂ ਫਿਰ 2030 ਤੱਕ ਤੁਸੀਂ ਕਿੱਥੇ ਤੱਕ ਇਹ ਪ੍ਰੋਜੈਕਟ ਲਿਜਾਣਾ ਚਾਹੁੰਦੇ ਹੋ?
1: ਮੇਨ ਤਾਂ ਅਸੀਂ ਪਹਿਲਾਂ ਤਾਂ ਗਾਵਾਂ ਹੀ ਵਧਾਉਣੀਆਂ ਨੇ ਹੁਣ,
0: ਠੀਕ ਹੈ ਜੀ,
1: ਵੀ ਜਦ ਹੋ ਗਏ ਫਿਰ ਪ੍ਰੋਡਕਟ ਕੰਨੀ ਜਾਵਾਂਗੇ।
0: ਅੱਛਾ, ਉਹਦੀ ਪ੍ਰੋਸੈਸਿੰਗ ਦਾ ਹਜੇ ਤੁਸੀਂ ਬਾਅਦ ਵਿੱਚ ਕਰਨਾ
1: ਹਾਂ,
0: ਹੈ?
1: ਉਹ ਸ਼ਾਇਦ ਮੈਂ ਸੋਚਿਆ ਵੀ ਟ੍ਰੇਨਿੰਗ ਹੁਣ ਲੈਣੀ ਸ਼ੁਰੂ ਕਰਾਂਗੇ,
0: ਹੁਣ ਤੁਸੀਂ ਜਸਟ ਮਿਲਕਿੰਗ ਤੇ ਜ਼ੋਰ ਦੇ ਰਹੇ ਹੋ,
1: ਹੁਣ ਮਿਲਕਿੰਗ ਤੇ ਵੀ ਡੰਗਰ ਹੋਣ ਆਪਣੇ ਕੋਲ ਵੀ,
0: ਠੀਕ ਹੈ ਜੀ,
1: ਕਾਫੀ ਡੰਗਰ ਹੋਣ ਫੇਰ ਹੀ ਦੁੱਧ, ਜਿੰਨਾ ਦੁੱਧ ਵਧੂਗਾ
0: ਜੀ
1: ਫੇਰ ਪ੍ਰੋਡਕਟ ਵਗੈਰਾ, ਫੇਰ ਵੀ ਡਿਮਾਂਡ ਵੀ ਵੱਧਦੀ ਹੈ ਪ੍ਰੋਡਕਟ ਦੀ, ਜੇ ਆਪਣੇ ਕੋਲ ਦੁੱਧ ਹੀ ਨਹੀਂ ਤਿਆਰ ਕਰਕੇ ਵੀ ਦੇਣ ਨੂੰ।
0: ਹਾਂ, ਉਹ ਇੱਕ ਇਹਦਾ ਇਹਦਾ ਅਗਲਾ ਸਟੈਪ ਹੋ ਜਾਂਦਾ,
1: ਹਾਂ ਪਹਿਲਾਂ ਤਾਂ ਡੰਗਰ ਹੀ ਹੈ ਮੇਨ ਤਾਂ ਵੀ,
0: ਹੁਣ ਜਿਵੇਂ
1: ਡੰਗਰ
0: ਤੁਸੀਂ
1: ਜਿਵੇਂ ਬੱਚੇ,
0: 40 ਜਾਂ 45 ਜਿਹੜੇ ਪਸ਼ੂ
1: ਹਾਂ
0: ਸਾਂਭਦੇ ਹੋ, ਫਿਰ ਉਹਦੀ ਖੁਰਾਕ ਹੁੰਦੀ ਆ, ਉਹਦੇ ਵਾਸਤੇ ਤਾਂ ਕਾਫੀ ਜਗ੍ਹਾ ਦੀ ਵੀ ਲੋੜ ਪੈਂਦੀ ਹੈ ਲਗਭਗ, ਆਈਡੀਆ ਹਰ ਬੰਦਾ ਇਹ ਸੋਚਦਾ ਵੀ 40 ਪਸ਼ੂ ਨੂੰ ਖੁਰਾਕ ਕਿਵੇਂ ਪਾਉਣੀ, ਕਿੰਨੀ ਕੁ ਉਹਨਾਂ ਨੂੰ ਡੇਲੀ ਲੋੜ ਹੁੰਦੀ ਆ ਖੁਰਾਕ ਦੀ?
1: ਅਸੀਂ 4 ਹੀ ਪਾਉਂਦੇ ਹਾਂ ਵੀ, 40 ਕਿਲੋ ਇੱਕ ਡੰਗਰ ਨੂੰ
0: ਅੱਛਾ
1: ਡੇਲੀ
0: ਅੱਛਾ
1: ਦੀ ਉਹ ਹੁੰਦੀ ਆ ਵੀ ਇਹਦੀ,
0: ਠੀਕ ਹੈ ਜੀ,
1: ਬਾਕੀ ਉਹਦੀ ਆਪਣੀ ਹੁੰਦਾ, ਬਾਕੀ ਫੀਡ ਵਗੈਰਾ ਹੋ ਜਾਂਦੀ ਉਹ ਆਪ ਹੀ ਤਿਆਰ ਕਰਵਾਉਂਦੇ ਹਾਂ,
0: ਠੀਕ ਹੈ ਜੀ।
1: ਹਾਂਜੀ,
0: ਮਤਲਬ
1: 4 ਹੁਣ ਜਿਵੇਂ ਫ੍ਰੀ ਹੋ ਗਏ ਵੀ ਸਾਰਾ ਹੀ ਲੱਗਿਆ ਹੋਇਆ,
0: ਹਾਂਜੀ ਹਾਂ,
1: 12 ਕਿੱਲਿਆਂ ਦਾ
0: ਠੀਕ ਹੈ
1: ਪੱਕੀ
0: ਜੀ।
1: ਲਾਈ ਹੋਈ ਆ ਵੀ, ਉਹ
0: ਅੱਛਾ
1: ਤੇ
0: ਅੱਛਾ
1: ਸਾਲ ਮੁੱਕਦੀ ਨਹੀਂ ਵੀ, ਚੱਲ ਜਾਂਦੀ ਆ।
0: ਕਿੰਨੇ ਕਿੱਲਿਆਂ ਦੀ ਮੱਕੀ ਲਗਾਈ ਕਹਿੰਦੇ?
1: 12 ਕਿੱਲੇ।
0: 12 ਕਿੱਲੇ, ਮਤਲਬ ਉਹਦੇ ਵਿੱਚ ਕਾਫੀ ਕੰਜਪਸ਼ਨ ਹੁੰਦੀ ਆ ਸਾਡੀ
1: ਹਾਂ,
0: ਜ਼ਮੀਨ ਦੇ ਵਿੱਚੋਂ ਵੀ ਉਹ ਫੂਡ ਹੈ ਸਾਨੂੰ ਦੇਣਾ ਪੈਂਦਾ ਉਹ ਚੀਜ਼ਾਂ ਨੇ
1: ਹਾਂਜੀ।
0: ਜਿਹੜੀਆਂ ਅੱਛਾ, ਇਹਦੇ ਵਿੱਚ ਹੁਣ ਇਹ ਸੋਚਦੇ ਹੋ ਕਿ ਜਦੋਂ ਇਹ ਤੁਸੀਂ ਸ਼ੁਰੂ ਕੀਤਾ, ਹੁਣ ਹਿਸਾਬ ਕਿਤਾਬ ਵੀ ਆ ਜਾਂਦਾ ਵੀ ਚਲੋ ਠੀਕ ਹੈ, ਪਹਿਲਾਂ ਨਾਲੋਂ ਸ਼ੁਰੂ 'ਚ ਥੋੜ੍ਹਾ ਜ਼ਿਆਦਾ ਔਖਾਈਆਂ ਆਉਂਦੀਆਂ ਨੇ, ਕਈ ਚੀਜ਼ਾਂ ਨਵੀਆਂ ਪਤਾ ਲੱਗਦੀਆਂ ਨੇ, ਭਾਵੇਂ ਉਹ ਇਹਨਾਂ ਦੀ ਦਵਾਈ ਨਾਲ ਜੁੜੀਆਂ ਹੋਣ ਜਾਂ ਫਿਰ ਇਹਨਾਂ ਦੀ ਪਰਵਰਿਸ਼ ਦੇ ਨਾਲ ਜੁੜੀਆਂ ਹੋਣ। ਹੁਣ ਥੋੜ੍ਹਾ ਜਿਹਾ ਇਹ ਹੁੰਦਾ ਕਿ ਤੁਹਾਨੂੰ ਟਿਪਸ ਤਾਂ ਹੁੰਦਾ ਵੀ ਕਿਹੜੀ ਮੈਡੀਸਨ ਜਾਂ ਕੀ ਕਰਨੀ ਆ, ਵੈਸੇ ਜਦੋਂ ਇਹੀ ਆਪਾਂ ਫੀਲਡ ਦੀ ਗੱਲ ਕਰੀਏ, ਇਹਨਾਂ ਦੀ अच्छा।
1: मैं दसना हुंदा वी अज ये ढंग जां मोक लग जां कुछ भी हो
0: हाँ जी
1: गया,
0: हाँ
1: मेन असीं देसी भी वरतदे जिवें सुखा वगैरह पकाता
0: हाँ जी
1: ओह
0: हाँ
1: चीज़ां।

0: ਦੀਆਂ ਨੇ ਵੀ
1: ਠੀਕ ਹੈ ਜੀ।
0: ਵੀ ਬਾਅਦ 'ਚ ਹੁੰਦਾ ਵੀ ਟੀਕੇ ਤਾਂ ਚਲੋ ਜਾਂ ਨਹੀਂ ਡੰਗਰ ਨੂੰ ਫਰਕ ਪੈਂਦਾ।
1: ਇੱਕ ਤੁਹਾਨੂੰ ਇਹ ਵੀ ਸੌਖਾ ਹੈ, ਦੋ ਤਿੰਨ ਚੀਜ਼ਾਂ ਦਾ ਇਹਦੇ ਵਿੱਚ ਮੰਨਦੇ ਹਾਂ ਕਿ ਇਹ ਫੈਮਿਲੀ ਹੈ ਜਿਹੜੀ ਪਹਿਲਾਂ ਤੋਂ ਹੀ, ਪਹਿਲਾਂ ਵਾਲੀ ਜਨਰੇਸ਼ਨ ਵੀ ਡੇਅਰੀ ਫਾਰਮਿੰਗ ਹੈ ਜਾਂ ਪਸ਼ੂ ਪਾਲਣ ਦੇ ਨਾਲ ਜੁੜੀ ਹੋਈ ਸੀ, ਇਸ ਕਰਕੇ ਉਹ ਚੀਜ਼ਾਂ ਨੇ ਜਿਹੜੀਆਂ ਪੁਰਾਣੇ ਤਜਰਬੇ ਆ ਜਿਹੜੇ ਉਹ ਵੀ ਵਿੱਚ
0: ਸਾਡੇ
1: ਯਾਦ
0: ਪਾਪਾ ਜੀ ਦੇ
1: ਰਹਿੰਦੇ।
0: ਬਹੁਤ ਸੀਗੇ।
1: ਅੱਛਾ ਅੱਛਾ ਜੀ।
0: ਉਹ ਵੀ ਸਟਾਰਟਿੰਗ ਤੋਂ ਹੀ ਕਰਦੇ ਸੀਗੇ, ਉਹ ਡੰਗਰ ਤੇ ਹੱਥ ਫੇਰ ਕੇ ਹੀ ਦੱਸ ਦਿੰਦੇ ਸੀ ਵੀ
1: ਹਾਂ
0: ਵੀ ਕਿੱਦਾਂ ਵੀ ਕੀ ਮਹਿਸੂਸ ਹੁੰਦਾ ਵੀ ਕੀ ਚੀਜ਼ ਹੈ ਡੰਗਰ ਨੂੰ ਕੀ
1: ਠੀਕ ਹੈ
0: ਬਿਮਾਰੀ
1: ਜੀ।
0: ਹੈ।
1: ਇਹ ਹੁਣ ਜਿਵੇਂ ਤੁਸੀਂ ਇੱਕ ਵਰਾਇਟੀ ਹੀ ਜ਼ਿਆਦਾ ਫੋਕਸ ਕਰ ਰਹੇ ਹੋ ਗਾਵਾਂ 'ਤੇ, ਇਹਦੇ ਵਿੱਚ ਇਹ ਨਹੀਂ ਹੈਗਾ ਕਿ ਹੋਰ ਚੀਜ਼ਾਂ ਐਡ ਕੀਤੀਆਂ ਜਾਣਾ ਇਹਦੇ ਵਿੱਚ ਜਾਂ ਫਿਰ ਮੱਝਾਂ ਜਾਂ ਇਹਨੂੰ ਹੋਰ ਵੱਡਾ ਕਰਨ ਦਾ?
0: ਦੁੱਧ ਹੁੰਦਾ ਚੈਫਕਲੀ ਮੇਨ ਤਾਂ,
1: ਅੱਛਾ ਅੱਛਾ ਉਹਦੀ ਕੁਆਲਿਟੀ ਆ
0: ਉਹਦੀ
1: ਜੀ।
0: ਕੁਆਲਿਟੀ ਹੈ ਦੁੱਧ ਵੀ ਜਿੰਨਾ ਆਪਾਂ ਵੀ ਵੱਧ ਤੋਂ ਵੱਧ ਲੈ ਸਕਦੇ ਹਾਂ ਇਹਨਾਂ ਤੋਂ ਤਾਂ
1: ਠੀਕ ਹੈ
0: ਇਹ
1: ਜੀ।
0: ਨਸਲ ਦਾ ਹੀ ਹੋਇਆ ਵੀ ਮੈਂ ਸਾਂ ਥੋਲੇ ਵੀ ਅਸੀਂ ਦੇਖਿਆ ਟਰਾਈ ਕਰਕੇ
1: ਹਾਂਜੀ
0: ਵੀ ਨਹੀਂ ਸੂਟ ਨਹੀਂ ਬੈਠਿਆ।
1: ਅੱਛਾ, ਤੇ ਉਹਦੀ ਫਿਰ ਮਾਰਕੀਟਿੰਗ ਤੇ ਆਉਂਦੇ ਆ, ਦੁੱਧ ਆਮ ਤੌਰ ਤੇ ਕੀ ਰੇਟ ਜਾਂਦਾ ਹੈ, ਜਾਂ ਫਿਰ ਇੱਕ ਤਾਂ ਇਹ ਹੁੰਦਾ ਕਿ ਲੋਕੀ ਆ ਕੇ ਵੀ ਲੈ ਜਾਂਦੇ ਆ, ਟੁੱਟਵਾਂ ਵਿਕਦਾ, ਜਾਂ ਫਿਰ ਕਿਸੇ ਇੱਕ ਖਾਸ ਜਗ੍ਹਾ ਤੇ ਪਾਉਂਦੇ ਹੋ, ਤੁਹਾਨੂੰ ਇਹ ਵੀ ਫਾਇਦਾ ਹੋ ਸਕਦਾ, ਤੁਹਾਡੇ ਲਾਗੇ ਵੱਡਾ ਪਟਿਆਲਾ ਸ਼ਹਿਰ ਹੈ, ਇਹ ਵੀ
0: ਹਾਂਜੀ
1: ਬੈਨੀਫਿਟ ਹੁੰਦਾ?
0: ਹਾਂਜੀ ਹਾਂ, ਮੇਰਾ ਜੇਠ ਹੀ ਪਾ ਕੇ ਆਉਂਦਾ ਵੀ।
1: ਕਿੱਥੇ ਪਾਉਂਦੇ ਹੋ
0: ਉਹ
1: ਤੁਸੀਂ?
0: ਪਟਿਆਲੇ ਹੀ ਪਾਉਂਦੇ ਨੇ।
1: ਅੱਛਾ,
0: ਹਾਂ
1: ਸ਼ਹਿਰ ਦੇ ਵਿੱਚ ਹੀ?
0: ਸ਼ਹਿਰ 'ਚ, ਬਾਨਾ 'ਚ।
1: ਅੱਛਾ ਅੱਛਾ
0: ਹਾਂ,
1: ਅੱਛਾ, ਕਿਉਂਕਿ ਨਾ ਜਦੋਂ ਕੰਜਪਸ਼ਨ ਆ ਜਿਹੜੀ ਲੋਡ ਜ਼ਿਆਦਾ ਹੁੰਦੀ ਹੈ, ਡਿਮਾਂਡ ਜ਼ਿਆਦਾ ਹੁੰਦੀ ਹੈ, ਉਦੋਂ ਤੁਹਾਡੇ ਪ੍ਰੋਡਕਟ ਦੀ ਆਪੇ ਹੀ ਡਿਮਾਂਡ ਹੁੰਦੀ ਹੈ ਔਰ ਉਹਦੀ ਵੈਲਿਊ ਪਹਿਲਾਂ ਤੋਂ ਹੁੰਦੀ ਹੈ। ਵੈਸੇ ਨਾ ਜਦੋਂ PAU ਦੇ ਅਵਾਰਡਸ ਦੀ ਵੀ ਗੱਲ ਕਰਦੇ ਹਾਂ ਜਾਂ ਜਿੰਨਾ ਤੁਹਾਡਾ ਇਹ ਸਫ਼ਰ ਰਿਹਾ, ਉਹਦੇ ਵਿੱਚ ਲੇਡੀਜ਼ ਦੇ ਲਈ ਆਮ ਤੌਰ 'ਤੇ ਇਹ ਸੋਚਿਆ ਜਾਂਦਾ ਹੈ, ਖਾਸ ਤੌਰ 'ਤੇ ਪਿੰਡਾਂ ਦੇ ਵਿੱਚ, ਵੀ ਉਹਨਾਂ ਖੁੱਲ੍ਹ ਕੇ ਮੌਕੇ ਨਹੀਂ ਹੁੰਦੇ ਲੇਡੀਜ਼ ਦੇ ਵਾਸਤੇ, ਜਾਂ ਫਿਰ ਕਈਆਂ ਦੇ ਸੁਪਨੇ ਐਸੇ ਵੀ ਹੁੰਦੇ ਆ ਉਹ ਦੱਬੇ ਰਹਿ ਜਾਂਦੇ ਆ, ਕੁਛ ਰੀਜ਼ਨ ਹੁੰਦੇ ਆ, ਜ਼ਿੰਮੇਵਾਰੀਆਂ ਘਰ ਦੀਆਂ ਬੱਚਿਆਂ ਦੀਆਂ, ਔਰ ਪਰ ਇਹ ਵੀ ਆ ਉਸ ਚੀਜ਼ ਨੂੰ ਨਾਲ ਨਾਲ ਕਰਦੇ ਕਰਦੇ ਵੀ ਕਈ ਵਾਰ ਆਪਣੇ ਡ੍ਰੀਮ ਵੀ ਪੂਰੇ ਕਰਨੇ ਪੈਂਦੇ ਹੁੰਦੇ ਆ। ਕੁਲਵਿੰਦਰ ਕੌਰ ਜੀ, ਤੁਸੀਂ ਕਿਉਂਕਿ ਸਫ਼ਰ ਸ਼ੁਰੂ ਜਿਹੜਾ ਕੀਤਾ, ਫਿਰ ਤੁਹਾਨੂੰ ਤੁਹਾਡੇ ਹਸਬੈਂਡ ਫੈਮਿਲੀ ਨੇ ਵੀ ਹੌਸਲਾ ਦਿੱਤਾ, ਤੁਹਾਨੂੰ ਕਿੰਨਾ ਕੁ ਲੱਗਦਾ ਜਿਹੜਾ ਤੁਹਾਡਾ ਸੁਪਨਾ ਹੈ ਕਿੰਨਾ ਕੁ ਪੂਰਾ ਹੋ ਗਿਆ, ਕਿੰਨਾ ਕੁ ਹਾਲੇ ਰਹਿੰਦਾ ਤੁਹਾਨੂੰ?
0: ਮੈਨੂੰ ਐਂ ਲੱਗਦਾ ਵੀ ਸ਼ੁਰੂ ਹੋਇਆ ਹੁਣ,
1: ਅੱਛਾ ਜੀ,
0: ਪੂਰਾ ਹਜੇ ਕਰਨ ਹੈ ਵੀ ਜਿੰਨਾ
1: ਠੀਕ ਹੈ
0: ਸੋਚੇ ਆ, ਹਜੇ ਤਾਂ ਹੁਣ ਸਟਾਰਟਿੰਗ ਹੋਈ ਆ ਉਦੋਂ ਤੋਂ।
1: ਅੱਛਾ,
0: ਵੀ ਜਿਹੜੀ ਟ੍ਰੇਨਿੰਗ ਅਸੀਂ 2016 'ਚ ਲਈ ਸੀ ਮੈਂ,
1: ਹਾਂਜੀ,
0: ਉਹਦਾ ਵੀ ਹੁਣ ਸ਼ੁਰੂ ਹੋ ਚੁੱਕਿਆ।
1: ਅੱਛਾ, ਕਿਉਂਕਿ ਅੱਗੇ ਚੱਲ ਕੇ ਉਹ ਬੱਚਿਆਂ ਨੇ ਵੀ ਆ ਜਿਹੜਾ, ਉਹਨਾਂ ਨੇ ਵੀ ਆਪਣਾ ਰੋਲ ਪਲੇ ਕਰਨਾ
0: ਪਲੇ ਕਰਨਾ, ਬੱਚੇ ਇਨਵੋਲਵ ਨੇ ਮੇਨ, ਬੱਚਿਆਂ ਦਾ ਹੁੰਦਾ ਵੀ ਬੱਚਿਆਂ ਨੂੰ ਪੂਰਾ ਚਾਏ ਵੀ ਇਸ ਕੰਮ 'ਚ ਕੋਈ ਆਏ ਨਹੀਂ ਵੀ ਨਾ ਕਰੋ ਨਹੀਂ ਤਾਂ, ਅੱਜ ਕੱਲ੍ਹ ਬੱਚੇ ਬਹੁਤ ਚੱਲਦੇ
1: ਹਾਂਜੀ
0: ਨੇ
1: ਹਾਂਜੀ ਹਾਂ,
0: ਪਰ ਮੇਰੇ ਬੱਚੇ ਇਨਵੋਲਵ ਨੇ
1: ਠੀਕ
0: ਵੀ
1: ਹੈ,
0: ਵਧੂਗਾ, ਪਰਮਾਤਮਾ ਸੁਖ ਰੱਖੇ।
1: ਅੱਛਾ ਕੁਲਵਿੰਦਰ ਕੌਰ ਜੀ, ਜਦੋਂ ਨਾ ਇੱਕ ਹੁੰਦਾ ਤੁਸੀਂ ਘਰੇ ਇਸ ਤਰ੍ਹਾਂ ਦਾ ਕੰਮ ਸ਼ੁਰੂ ਕੀਤਾ ਹੋਇਆ, ਚੱਲ ਰਿਹਾ ਪਹਿਲਾਂ ਤੋਂ ਹੀ ਪੈਰਲਲ, ਹੈਲਥ ਦੇ ਵਿੱਚ, ਬੱਚਿਆਂ ਦੀ ਹੈਲਥ ਦੇ ਵਿੱਚ, ਫੈਮਿਲੀ ਦੀ ਹੈਲਥ ਵਿੱਚ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਘਰ ਦੀਆਂ ਚੀਜ਼ਾਂ ਹੋਣ ਦਾ, ਖਾਸ ਤੌਰ 'ਤੇ ਮਿਲਕ ਹੈ ਜਿਵੇਂ ਇਸ ਤਰ੍ਹਾਂ ਅਵੇਲੇਬਲ ਹੈ ਤੁਹਾਡੇ ਤਾਂ?
0: ਬਿਮਾਰੀ ਘੱਟ ਆਉਂਦੀ ਹੈ ਆਪਣੇ, ਬੱਚੇ ਦੁੱਧ ਪੀਂਦੇ ਨੇ, ਕੰਮ ਕਾਰ ਕਰਦੇ ਨੇ, ਭੁੱਖ ਵੀ ਵੱਧ ਲਾ ਰਹੀ ਆ, ਕੋਈ ਕਦੀ ਇਹ ਚੀਜ਼ਾਂ ਦੀ ਪ੍ਰੋਬਲਮ, ਜਦ ਸਰੀਰ ਦੀ ਵਰਜਿਸ਼ ਹੁੰਦੀ ਹੈ ਸਾਰੀ, ਇਹ ਕੰਮੇ ਇਦਾਂ ਦਾ ਜੇ ਆਪਾਂ ਵਿੱਚ ਜਾ ਕੇ ਕਰਾਂਗੇ ਤਾਂ ਹੋਊਗਾ, ਇਹ ਤਾਂ ਹੈ ਨਹੀਂ ਵੀ ਕੁਰਸੀ 'ਤੇ ਬਹਿ ਕੇ ਆਰਡਰ ਮਾਰਦਾ ਵੀ ਆਹ ਕਰ ਦਿਓ, ਜਿਹੜਾ ਕੋਈ ਆਪ ਕਰੂ ਡੰਗਰਾਂ 'ਚ ਤਾਂ ਉਸੇ ਦਾ ਵੀ ਫਿਰ।
1: ਕਿੰਨਾ ਕੁ ਕਨੈਕਟਡ ਮਹਿਸੂਸ ਕਰਦੇ ਹੋ ਨਾ ਗਾਵਾਂ ਦੇ ਨਾਲ ਤੁਸੀਂ ਅਤੇ ਤੁਹਾਡੇ ਹਸਬੈਂਡ, ਤੁਹਾਡੀ ਫੈਮਿਲੀ? ਈਵਨ ਕਈ ਵਾਰ ਜੇ ਕਿਤੇ ਜਾਣਾ ਪੈ ਜਾਵੇ, ਮੰਨ ਲਓ ਕਿਸੇ ਦੇ ਵਿਆਹ 'ਤੇ ਜਾਣਾ ਪੈ ਗਿਆ, ਕਿਸੇ ਰਿਲੇਟਿਵ ਦੇ ਜਾਣਾ ਪੈ ਗਿਆ, ਤੁਹਾਨੂੰ 4 ਦਿਨ ਰਹਿਣਾ ਪੈ ਗਿਆ, ਉਦੋਂ ਫਿਰ ਕੀ ਮਹਿਸੂਸ ਹੁੰਦਾ ਜਾਂ ਕੀ ਕਰਦੇ?
0: ਅਸੀਂ ਰਹਿੰਦੇ ਨਹੀਂ।
1: ਕਿਉਂ ਜੀ, ਕਿੰਨਾ ਕੁ ਟਾਈਮ ਤੋਂ ਨਹੀਂ ਰਹਿੰਦੇ ਤੁਸੀਂ?
0: ਕਦੀ ਵੀ ਨਹੀਂ ਹੋਇਆ ਮੈਨੂੰ ਲੱਗਦਾ, ਅਸੀਂ ਜੇ ਮੈਰਿਜ ਵੀ ਹੁੰਦੀ ਹੈ ਜਾਗੋ 'ਤੇ ਵੀ ਰਾਤ ਨੂੰ ਜਾਣਾ, ਕਿੰਨੀ ਮਰਜ਼ੀ ਦੂਰ ਹੋਵੇ।
1: ਅੱਛਾ,
0: ਹਾਂ ਵੀ ਦਿਲ ਵੀ ਨਹੀਂ ਕਰਦਾ ਹੁੰਦਾ, ਐਂ ਹੁੰਦਾ ਇੱਕ ਰਾਤ ਜਾਵਾਂਗੇ ਕੰਮ ਆਪਣਾ ਖਰਾਬ ਹੋ ਜਾਣਾ, ਚਵਾਈ ਪੂਰੀ ਕਰਨਾ ਇਹ ਆਪਣੀ ਜ਼ਿੰਮੇਵਾਰੀ ਹੁੰਦੀ ਹੈ।
1: ਅੱਛਾ, ਇਹ ਆ ਵੀ ਜਿਹੜੀ ਚਵਾਈ ਤੁਸੀਂ ਆਪਣੇ ਹੱਥੀਂ ਖੁਦ ਕਰਦੇ ਹੋ ਆਪਣੀ ਹਾਜ਼ਰੀ 'ਚ, ਉਹ ਕਿਸੇ ਸਰਵੈਂਟ 'ਤੇ ਨਹੀਂ ਤੁਸੀਂ ਡਿਪੈਂਡ ਕਰਦੇ,
0: ਉਹ ਚੀਜ਼ ਨਹੀਂ ਆਪਾਂ ਛੱਡ ਸਕਦੇ।
1: ਕਿਉਂਕਿ ਨਾ ਠੀਕ ਹੈ, ਪੈਰਲਲ ਜ਼ਿੰਦਗੀ ਦੇ ਨਾਲ ਨਾਲ ਬੜਾ ਕੁਝ ਚੱਲਦਾ ਜਾਂਦਾ ਹੁੰਦਾ, ਪਰ ਇਹ ਵੀ ਜਿਹੜੇ ਤੁਹਾਡੇ ਸੁਪਨੇ ਆ ਉਹ ਤੁਹਾਨੂੰ ਸੌਣ ਨਹੀਂ ਦਿੰਦੇ ਹੁੰਦੇ, ਉਹਨਾਂ ਨੇ ਤੁਹਾਨੂੰ ਕੁਛ ਨਾ ਕੁਛ ਨਵਾਂ ਕਰਨ ਦੀ ਮੋਟੀਵੇਸ਼ਨ ਪ੍ਰੇਰਣਾ ਦਿੰਦੇ ਰਹਿਣਾ ਹੁੰਦਾ। ਔਰ ਕਈ ਵਾਰ ਸਾਨੂੰ ਇਹ ਵੀ ਲੱਗਦਾ ਹੁੰਦਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਾਡੀ ਜੋਬ ਹੈ, ਸਾਡਾ ਸ਼ੌਕ ਹੈ, ਔਰ ਸਭ ਤੋਂ ਵੱਡੀ ਅਚੀਵਮੈਂਟ ਇਹੀ ਹੁੰਦੀ ਆ ਜਦੋਂ ਤੁਹਾਡਾ ਜੋ ਮਨ ਦਾ ਚਾਅ ਹੁੰਦਾ ਉਹੀ ਤੁਹਾਡਾ ਕੰਮ ਬਣ ਜਾਵੇ, ਪੇਸ਼ਾ ਬਣ ਜਾਵੇ, ਉਹਦੇ ਵਰਗੀ ਰੀਸ ਨਹੀਂ ਹੁੰਦੀ,
0: ਫਿਰ ਥਕਾਵਟ ਨਹੀਂ ਹੁੰਦੀ ਉਹ 'ਚ।
1: ਹਾਂ, ਫਿਰ ਬੰਦਾ ਉਹ 'ਚੋਂ ਕੋਈ ਬਹਾਨਾ ਨਹੀਂ ਬਣਾਉਂਦਾ,
0: ਕੋਈ ਬਹਾਨਾ ਨਹੀਂ ਵੀ ਕੁਛ ਵੀ ਹੈ ਵੀ ਉਹ ਦਿਲ ਕਰਦਾ ਬਸ ਵੀ ਕਰੀਏ ਕੰਮ,
1: ਹਾਂ
0: ਬੋਰੀਅਤ ਨਹੀਂ ਆਉਂਦੀ ਹੈਗੀ ਉਸ ਚੀਜ਼ 'ਚ।
1: ਅੱਛਾ ਕੁਲਵਿੰਦਰ ਕੌਰ ਜੀ, ਹੁਣ ਸਾਡੇ ਜਿਹੜੇ ਸਰੋਤੇ ਆ ਸਾਡਾ ਰੇਡੀਓ 'ਤੇ ਪ੍ਰੋਗਰਾਮ ਸੁਣ ਰਹੇ ਆ, ਬਹੁਤ ਸਾਰੀਆਂ ਲੇਡੀਜ਼ ਵੀ ਸੁਣ ਰਹੀਆਂ ਹੋਣਗੀਆਂ, ਕਈਆਂ ਦੇ ਹੋ ਸਕਦਾ ਮਨ ਵਿੱਚ ਇਹ ਹੁੰਦੇ ਆ, ਚਾਅ ਹੁੰਦੇ ਆ, ਸਧਰਾ ਹੁੰਦਾ ਕਿ ਅਸੀਂ ਆਪਦਾ ਕੰਮ ਕਿਸੇ ਵੀ ਫੀਲਡ 'ਚ ਸ਼ੁਰੂ ਕਰਨਾ। ਉਹਨਾਂ ਨੂੰ ਕੀ ਆਖਣਾ ਚਾਹੋਗੇ ਜਿਨ੍ਹਾਂ ਨੇ ਹਜੇ ਕਦਮ ਰੱਖਣਾ ਹੈ, ਹਜੇ ਜਿਨ੍ਹਾਂ ਦੇ ਮਨ ਵਿੱਚ ਹੈ ਵੀ ਅਸੀਂ 6 ਮਹੀਨੇ ਜਾਂ ਅਗਲੇ ਸਾਲ ਅਸੀਂ ਟ੍ਰੇਨਿੰਗ ਲਈਏ ਜਾਂ ਫਿਰ ਅਸੀਂ ਕਰੀਏ, ਉਹ ਜਿਹੜਾ ਸ਼ੁਰੂਆਤੀ ਹੌਸਲਾ ਹੁੰਦਾ ਕੀ ਕਹਿਣਾ ਚਾਹੋਗੇ ਤੁਸੀਂ?
0: ਮੈਨੂੰ ਤਾਂ ਸ਼ੌਂਕ ਹੈ, ਜਿਹਨੂੰ ਸ਼ੌਂਕ ਹੈ ਉਹਦੇ ਵਾਸਤੇ ਤਾਂ ਸਭ ਕੁਛ ਹੈ। ਜੇ ਬੰਦਾ 2-4 ਗੇੜੀ ਘਾਟੇ ਵੀ ਪੈਂਦੇ ਨੇ, ਵਾਧੇ ਵੀ ਆਉਂਦੇ ਨੇ,
1: ਚੱਲਦੇ ਹੋ ਤੇ ਮਨ ਦਾ ਚਾਹ ਹੈ ਸਧਰਾ ਨੇ, ਉਹ ਕਿਸੇ ਨਾ ਕਿਸੇ ਮੰਜ਼ਿਲ ਤੇ ਜ਼ਰੂਰ ਲੈ ਕੇ
0: ਜ਼ਰੂਰ ਲੈ ਕੇ ਜਾਂਦਾ, ਫਿਰ ਤਾਂ ਬੰਦਾ ਪਹੁੰਚ ਹੀ ਜਾਂਦਾ, ਫਿਰ ਤਾਂ ਬਰਕਤ ਆਪ ਹੀ ਪੈਂਦੀ ਹੈ ਉਸ ਕੰਮ 'ਚ, ਕੋਈ ਵੀ ਕੰਮ ਹੈ ਚਾਹੇ ਜਿਹਨੂੰ ਸ਼ੌਂਕ ਨਾਲ ਕਰਾਂਗੇ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਕੁਲਵਿੰਦਰ ਕੌਰ ਜੀ, ਮਹਿਸੂਸ ਨਹੀਂ ਹੋਇਆ ਕਿ ਤੁਹਾਡੇ ਨਾਲ ਕੋਈ ਮੁਲਾਕਾਤ ਕਰ ਰਿਹਾ, ਪਰ ਇਹ ਵੀ ਤੁਹਾਡੀ ਜ਼ਿੰਦਗੀ ਦਾ ਇਹ ਜਿਹੜਾ ਇੱਕ ਵੱਡਾ ਚੈਪਟਰ ਹੈ ਜਾਂ ਫਿਰ ਕੀ ਕੁਝ ਤੁਸੀਂ ਕੀਤਾ ਹੁਣ ਤੱਕ ਔਰ ਕਿੱਡਾ ਕੁ ਵੱਡਾ ਹਜੇ ਸੁਪਨਾ ਹਾਲੇ ਅਹਿਮ ਬਾਕੀ ਹੈ। ਇਸੇ ਤਰ੍ਹਾਂ ਗੱਲਾਂ ਫਿਰ ਕਿਸੇ ਦਿਨ ਆਪਾਂ ਫਿਰ ਮਿਲਾਂਗੇ ਜੀ, ਤੁਸੀਂ ਆਪਣੀ ਜ਼ਿੰਦਗੀ ਦੀਆਂ ਇਹ ਸਾਡੇ ਨਾਲ ਸਾਂਝਾਂ ਪਾਈਆਂ, ਸਾਡੇ ਸਰੋਤਿਆਂ ਦੇ ਨਾਲ, ਖਾਸ ਤੌਰ 'ਤੇ ਜਿਹੜੀਆਂ ਕਿਸਾਨ ਬੀਬੀਆਂ ਨੇ ਉਹਨਾਂ ਤੱਕ ਆਪਣਾ ਸੁਨੇਹਾ ਪਹੁੰਚਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਕਿਸਾਨ ਦੋਸਤੋ, ਇਹ ਸੀ ਜ਼ਿਲ੍ਹਾ ਪਟਿਆਲਾ ਦੀ ਅਗਾਂਹ ਵਧੂ ਪਸ਼ੂ ਪਾਰਕ ਕੁਲਵਿੰਦਰ ਕੌਰ ਹੋਰਾਂ ਦੇ ਨਾਲ ਕੀਤੀ ਗੱਲਬਾਤ। ਕਿਉਂਕਿ ਜਦੋਂ ਅਸੀਂ ਕੋਈ ਮੁਲਾਕਾਤ, ਕੋਈ ਗੱਲਬਾਤ ਕੁਝ ਅਜਿਹੇ ਲੋਕਾਂ ਦੇ ਨਾਲ ਵਿਚਰਦੇ ਹਾਂ, ਸੁਣਦੇ ਹਾਂ, ਤਾਂ ਸਾਨੂੰ ਕੁਝ ਅਜਿਹੇ ਸਵਾਲਾਂ ਦੇ ਜਵਾਬ ਮਿਲਦੇ ਆ ਜਿਹੜੇ ਸਵਾਲ ਸਾਡੇ ਜ਼ਹਿਨ ਦੇ ਵਿੱਚ ਘੁੰਮ ਰਹੇ ਹੁੰਦੇ ਨੇ, ਪਰ ਸਾਨੂੰ ਕਿਤੇ ਨਾ ਕਿਤੇ ਤਲਾਸ਼ ਹੁੰਦੀ ਹੈ ਕਿਸੇ ਰਾਹ ਦੀ, ਕਿਸੇ ਅਗਲੇ ਕਦਮ ਦੀ ਅਤੇ ਕਿਸੇ ਜਵਾਬ ਦੀ। ਸੋ ਕੁਲਵਿੰਦਰ ਕੌਰ ਹੋਰਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਏ ਨੇ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ, ਉਹਨਾਂ ਦੀ ਪੂਰੀ ਫੈਮਿਲੀ ਨੇ, ਪੂਰੇ ਪਰਿਵਾਰ ਨੇ ਸਮਰਪਿਤ ਕੀਤਾ ਪਸ਼ੂ ਪਾਲਣ ਦੇ ਪ੍ਰਤੀ, ਔਰ ਕੀ ਉਹਨਾਂ ਨੂੰ ਪਹਿਲਾਂ ਰੁਕਾਵਟਾਂ ਸੀਗੀਆਂ ਔਰ ਕੀ ਉਹਦੇ ਵਿੱਚ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਸਫ਼ਰ ਨਿਰੰਤਰ ਚੱਲਦਾ ਰਹਿੰਦਾ ਅਤੇ ਵੱਡੇ ਜਿਹੜੇ ਟੀਚੇ ਆ ਉਹ ਏਮ ਹੈ ਜਿਹੜੇ ਉਹ ਵੀ ਹਾਲੇ ਉਹਨਾਂ ਦੇ ਜ਼ਹਿਨ 'ਚ ਨੇ, ਯਾਨੀ ਕਿ ਹਜੇ ਵੱਡਾ ਸਫ਼ਰ ਆ ਜਿਹੜਾ ਉਹਨਾਂ ਨੇ ਹੋਰ ਅਗਾਂਹ ਪੁਲੰਗ ਪੁੱਟਣੀ ਆ। ਸੋ ਇਹ ਸੀ ਮੁਲਾਕਾਤ ਅਗਾਂਹ ਵਧੂ ਪਸ਼ੂ ਪਾਲਕ ਕਿਸਾਨ ਬੀਬੀ ਦੇ ਨਾਲ, ਕੁਲਵਿੰਦਰ ਕੌਰ ਹੋਰਾਂ ਦੇ ਨਾਲ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

ਪ੍ਰੋਗਰਾਮਾਂ ਦੇ ਵੇਰਵੇ ਤੋਂ ਤੁਰੰਤ ਬਾਅਦ ਤੁਸੀਂ ਸੁਣੋਗੇ ਏਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਭਾਰਤ ਦੇ ਕੁਝ ਦੇਸ਼ ਭਗਤੀ ਦੇ ਗੀਤ। 6:20 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਦਾ ਸਮਾਂ ਰਹੇਗਾ ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਬਕਿਓਰ ਦਾ। ਸ਼ਾਮ 7:00 ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 7:10 'ਤੇ ਤੁਸੀਂ ਸੁਣੋਗੇ ਸ਼ਾਮ 7:10 'ਤੇ ਤੁਸੀਂ ਸੁਣੋਗੇ ਦੋ ਭਾਸ਼ਾਈ ਪ੍ਰੋਗਰਾਮ 12 ਸਾਲ ਸਰਕਾਰ ਦੇ ਪੂਰੇ ਹੋਣ 'ਤੇ। 7:45 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ।

ਰਾਤ 8:15 ਤੁਸੀਂ ਸੁਣੋਗੇ ਪ੍ਰੋਗਰਾਮ ਅੰਬਰ, ਜਿਸ 'ਚ ਅੱਜ ਤੁਸੀਂ ਸੁਣੋਗੇ ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਨਾਲ ਮੁਲਾਕਾਤ। ਮੁਲਾਕਾਤ ਕਰਨਗੇ ਕਰਮਜੀਤ ਕੌਰ। ਰਾਤ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 9 ਤੋਂ ਲੈ ਕੇ 10 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤ 10 ਦਾ ਵੇਲਾ ਰਹੇਗਾ ਪ੍ਰੋਗਰਾਮ ਪੰਜਾਬੀ ਤੜਕਾ ਦਾ, ਜੋ ਤੁਹਾਡੀ ਫਰਮਾਇਸ਼ਾਂ 'ਤੇ ਆਧਾਰਿਤ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੋਏਗਾ। ਰਾਤ 10:30 ਤੁਸੀਂ ਸੁਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਰਜਨੀਗੰਧਾ ਤਹਿਤ। ਸਭਾ ਦੇ ਅਖੀਰ 'ਚ ਰਾਤ 11 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਅਤੇ 11:05 'ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਇਹ ਸਨ ਸਾਡੇ ਅੱਜ ਦੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FM 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣ ਲੈਣ ਇੱਕ ਦੇਸ਼ ਭਗਤੀ ਗੀਤ, ਏਕ ਭਾਰਤ ਸ਼੍ਰੇਸ਼ਠ ਭਾਰਤ।

0: अपनी गुड्डी दे जन्मदिन मनाउण दी सारी तैयारी होगी। आलो आ मिठाई आ समोसे ते आ वेखो मैं ता प्लेटां भी प्लास्टिक दियां ले आई, नाले अपना काम सौखा हो जू।
1: कुड़े मनदीप, हाँ प्लेटां तो कित्थों खरीद के ले आई हैं?
0: क्यों, की हो गया भैन जी? ओही अपनी मोड़ वाली हट्टी तो ले आई हैं।
1: ले तैनू नहीं पता, 1 जुलाई 2022 तो सिंगल यूज प्लास्टिक की वरतों से पूर्ण तौर पर मनाही है। ਇਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
0: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
1: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 ਜੁਲਾਈ 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕਟ, ਚਮਚੇ, ਚਾਕੂ, ਕਾਂਟੇ, ਸਟਰਾਅ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
0: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
1: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
2: ਵਾਤਾਵਰਣ ਬਚਾਓ, ਧਰਤੀ ਬਚਾਓ।
3: ਪਰਨੀਤ, ਅਲਮਾਰੀ ਚੋ ਬੈਗ ਲੈ ਆਈ ਮੇਰਾ ਧੀਏ।
4: ਪਾਪਾ ਜੀ ਕਿਹੜਾ, ਕਾਲੇ ਰੰਗ ਦਾ ਜੇ ਖਾਕੀ ਵਾਲਾ?
3: ਪੁੱਤ ਖਾਕੀ ਰੰਗ ਵਾਲਾ?
4: ਪਾਪਾ ਜੀ ਗੱਲ ਦੱਸੋ, ਤੁਸੀਂ ਹਮੇਸ਼ਾ ਇਹੀ ਬੈਗ ਕਿਉਂ ਲੈ ਕੇ ਜਾਂਦੇ ਹੋ?
3: ਧੀਏ ਆਹਾ ਬੈਗ ਜੂਟ ਦਾ ਬਣਿਆ ਹੋਇਆ ਹੈ, ਜਿਹੜਾ ਪਲਾਸਟਿਕ ਤੇ ਲੈਦਰ ਦੇ ਬੈਗ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ, ਸਸਤਾ ਵੀ ਹੈ ਤੇ ਮਜ਼ਬੂਤ ਵੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਤਾਵਰਣ ਪ੍ਰਤੀ ਮੁੜ ਵਰਤਣ ਯੋਗ ਹੈ।
4: ਸਹੀ ਗੱਲ ਹੈ ਪਾਪਾ ਜੀ, ਸਾਨੂੰ ਯੂਜ਼ ਐਂਡ ਥਰੋ ਵਾਲਾ ਕਲਚਰ ਛੱਡ ਕੇ ਰੀਯੂਜ਼ ਤੇ ਰੀਸਾਈਕਲ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਤਾਂ ਅਸੀਂ ਵਾਤਾਵਰਣ ਨੂੰ ਸੁਰੱਖਿਅਤ ਰੱਖਾਂਗੇ।
3: ਬਿਲਕੁਲ ਸਹੀ ਧੀਏ, ਜੇ ਵਾਤਾਵਰਣ ਬਚਾਵਾਂਗੇ ਤਾਂ ਹੀ ਸੁੱਖ ਦਾ ਸਾਹ ਪਾਵਾਂਗੇ।
1: ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।
5: FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਤਹਿਤ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

0: ਵੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਚਾਈ ਕਰਨ ਸਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ 8 ਜੂਨ ਤੱਕ ਸਰਵੇ ਰਿਪੋਰਟ ਮੰਗੀ। ਸੀਬੀਆਈ ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਘੁਟਾਲੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਅਤੇ 14 ਜ਼ਖਮੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਇਹ ਦਿਨ 1973 ਤੋਂ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਤਹਿਤ ਧਰਤੀ 'ਤੇ ਜੀਵਨ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਸ੍ਰੀ ਸੀ ਪੀ ਰਾਧਾ ਕ੍ਰਿਸ਼ਨ ਨੇ ਹਰੇਕ ਨਾਗਰਿਕ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਵੱਛ, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਬਣਾਉਣ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਣ ਦਿਵਸ 'ਤੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪੇੜ ਮਾਂ ਕੇ ਨਾਂ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,19,000 ਹੈਕਟੇਅਰ ਜੰਗਲਾਤ ਕਵਰ ਜੋੜਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਕੇਂਦਰੀ ਮੰਤਰੀ ਜੰਗਲਾਤ ਅਤੇ ਜਲਵਾਯੂ ਪ੍ਰਬੰਧ ਮੰਤਰੀ ਭੁਪਿੰਦਰ ਯਾਦਵ ਨੇ ਦੇਸ਼ ਵਾਸੀਆਂ ਨੂੰ ਜਲਵਾਯੂ ਅਤੇ ਭਵਿੱਖ ਲਈ ਕੁਦਰਤ ਤੋਂ ਪ੍ਰੇਰਣਾ ਲੈਂਦੇ ਰਹਿਣ ਦੇ ਆਪਣੇ ਸੰਕਲਪ ਨੂੰ ਦੁਹਰਾਉਣ ਦੀ ਅਪੀਲ ਕੀਤੀ ਹੈ। ਇਧਰ ਅੱਜ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਵਿੱਚ ਬੂਟੇ ਲਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਇਹ ਪਹਿਲ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਕੀਤੀ ਗਈ ਸੀ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਏ ਅਤੇ ਉਨ੍ਹਾਂ ਨੇ ਨਾਗਰਿਕਾਂ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਬੂਟੇ ਲਗਾਉਣ ਲਈ ਅਤੇ ਸੰਭਾਲ ਨਾਲ ਸੰਬੰਧਿਤ ਸਰਗਰਮੀਆਂ ਵਿੱਚ ਹਿੱਸੇਦਾਰੀ ਦਾ ਸੱਦਾ ਦਿੱਤਾ ਹੈ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਸ੍ਰੀ ਸੀਮਾ ਸੁਰੱਖਿਆ ਬਲ 109ਵੀਂ ਬਟਾਲੀਅਨ ਨੇ ਮਾਧੋਪੁਰ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬਟਾਲੀਅਨ ਦੇ ਅਹਾਤੇ ਵਿੱਚ ਇੱਕ ਰੁੱਖ ਲਾਇਆ। ਸਮਾਗਮ ਦੌਰਾਨ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਕਿਹਾ,
1: ਵਾਤਾਵਰਨ ਸ਼ੁੱਧ ਰਹੇ ਇਹਦੇ ਲਈ ਮੈਂ ਸਮਝਦਾ ਵੀ ਹਰ ਭਾਰਤੀ ਨਾਗਰਿਕ ਦੀ ਇੱਕ ਜ਼ਿੰਮੇਵਾਰੀ ਹੈਗੀ ਹੈ। ਸੋ ਮੈਨੂੰ ਬਹੁਤ ਅੱਜ ਖੁਸ਼ੀ ਮਹਿਸੂਸ ਹੋਈ ਹੈ ਕਿ ਅਸੀਂ ਅੱਜ ਮਾਧੋਪੁਰ ਵਿਖੇ BSF ਦੀ 109 ਬਟਾਲੀਅਨ 'ਚ ਆਉਣ ਦਾ ਮੌਕਾ ਮਿਲਿਆ। ਇੱਥੇ ਪਲਾਂਟੇਸ਼ਨ ਨੂੰ ਸ਼ੁਰੂਆਤ ਕੀਤੀ ਗਈ ਹੈ। ਸੋ BSF ਦੀ ਇਸ ਬਟਾਲੀਅਨ ਨੇ 5,000 ਬੂਟੇ ਲਾਉਣ ਦਾ ਟਾਰਗੇਟ ਮਿੱਥਿਆ ਪੂਰੇ ਜ਼ਿਲ੍ਹੇ ਦੇ ਅੰਦਰ। ਸੋ ਤਮਾਮ ਲੋਕਾਂ ਨੂੰ ਬੇਨਤੀ ਹੈ ਕਿ ਅੱਜ ਦਾ ਦਿਨ ਇਕੱਲਾ ਇੱਕ ਸਮੋਲਕ ਨਹੀਂ ਹੈ ਬਲਕਿ ਜ਼ਿੰਦਗੀ ਦੇ ਅੰਦਰ ਵਾਤਾਵਰਨ ਨੂੰ ਸਾਫ਼ ਰੱਖਣ ਦੇ ਲਈ ਸਾਨੂੰ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਨੇ, ਸਾਨੂੰ ਯਤਨ ਕਰਨੇ ਚਾਹੀਦੇ ਆ।
0: ਪੰਜਾਬ ਦੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਅੱਜ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ 2026 ਮਨਾਉਣ ਲਈ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਦਮ ਸ਼੍ਰੀ ਰਾਸ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਸੂਬੇ ਵਿੱਚ ਬੂਟੇ ਲਗਾਉਣ ਸੰਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਲੋਕਾਂ ਨੂੰ ਬੂਟੇ ਵੰਡਦੇ ਹੋਏ ਲਗਾਉਣ ਦਾ ਅਤੇ ਇਸ ਨੇਕ ਕਾਰਜ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਦੇਸੀ ਪ੍ਰਜਾਤੀਆਂ ਦੇ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ ਹੈ। ਇਸ ਮੌਕੇ ਉਹਨਾਂ ਸੂਬੇ ਵਿੱਚ ਵਾਤਾਵਰਣ, ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਦੇ ਵਧੀਕ ਡਿਪਟੀ ਕਮਿਸ਼ਨਰ ਡਾਕਟਰ ਅਮਨਦੀਪ ਕੌਰ ਵੱਲੋਂ ਦਫ਼ਤਰ ਦੀ ਗਰਾਊਂਡ ਵਿੱਚ ਰਵਾਇਤੀ ਰੁੱਖਾਂ ਦੇ ਬੂਟੇ ਲਾਏ ਗਏ ਨੇ। ਉਧਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵਿੰਦਰ ਸ਼ਿਮਰ ਦੀ ਅਗਵਾਈ ਹੇਠ ਕਚਹਿਰੀ ਕੰਪਲੈਕਸ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ। ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਰਾਸ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਸਥਾਨਕ ਬਸਤੀ ਪੀਰ ਦਾਦਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ 25 MLD ਸੋਧੇ ਹੋਏ ਪਾਣੀ ਦੀ ਵਰਤੋਂ ਕਰਕੇ ਨੇੜਲੇ 4 ਪਿੰਡਾਂ ਦੀ ਖੇਤੀਬਾੜੀ ਜ਼ਮੀਨ ਦੀ ਸਿੰਚਾਈ ਸੰਬੰਧੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨਾਲ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵੀ ਮੌਜੂਦ ਸਨ। ਸੰਤ ਸੀਚੇਵਾਲ ਨੇ ਆਪਣੇ ਸੰਬੋਧਨ ਦੌਰਾਨ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਬਦਲਵੇਂ ਸਤਹ ਪਾਣੀ ਆਧਾਰਿਤ ਸਿੰਚਾਈ ਪਾਣੀ ਸਰੋਤਾਂ ਨੂੰ ਵਿਕਸਿਤ ਕਰਨ ਅਤੇ ਨਹਿਰੀ ਪਾਣੀ ਦੀ ਸਭ ਤੋਂ ਵੱਧ ਵਰਤੋਂ ਕਰਨ ਦੀ ਜ਼ੋਰ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਸੋਧੇ ਹੋਏ ਪਾਣੀ ਦੀ ਵਰਤੋਂ ਨਾ ਸਿਰਫ ਸਰਕਾਰ ਦੇ ਪਾਣੀ ਸੰਭਾਲ ਮਿਸ਼ਨ ਦੇ ਅਨੁਸਾਰ ਹੈ, ਸਗੋਂ ਇਸ ਸਦਕਾ ਖਾਦ ਦੀ ਜ਼ਰੂਰਤ ਘਟਣ ਨਾਲ ਕਿਸਾਨਾਂ ਨੂੰ ਲਾਭ ਵੀ ਹੋਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIR RNU ਜਲੰਧਰ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਅਤੇ ਜਾਂਚ ਦੇ ਵੇਰਵੇ ਸਮੇਤ ਰਿਪੋਰਟ ਤਲਬ ਕੀਤੀ ਹੈ। ਚੇਅਰਪਰਸਨ ਰਾਜ ਲਾਲੀ ਗਿੱਲ ਦੀ ਅਗਵਾਈ ਵਾਲੇ ਕਮਿਸ਼ਨ ਨੇ ਇੱਕ ਹੁਕਮ ਵਿੱਚ ਲੁਧਿਆਣਾ ਪੁਲਿਸ ਨੂੰ 8 ਜੂਨ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ। ਪੰਜਾਬ 'ਚ ਕੇਂਦਰੀ ਰਾਜ ਪੰਜਾਬ 'ਚ ਕੇਂਦਰੀ ਜਾਂਚ ਬਿਊਰੋ ਸੀਬੀਆਈ ਦੀ ਮੋਹਾਲੀ ਸਥਿਤ ਅਦਾਲਤ ਨੇ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਦੇ ਮਾਮਲੇ ਦੇ ਵਿੱਚ ਅੱਜ ਸਮੀਰ ਦੁਆ ਨੂੰ ਦੋਸ਼ੀ ਠਹਿਰਾਇਆ ਤੇ

0: ਨੂੰ ਖਤਮ ਕਰ ਦਿੱਤਾ ਗਿਆ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 14 ਵਿਅਕਤੀ ਜ਼ਖਮੀ ਹੋਏ ਨੇ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਪਰਤ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ ਉੱਤੇ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ ਨੇ। ਸਾਰੇ ਸ਼ਰਧਾਲੂ ਮਾਨਸਾ ਇਲਾਕੇ ਦੇ ਰਹਿਣ ਵਾਲੇ ਸਨ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2.5 ਕਿਲੋ ਵਜ਼ਨ ਦੇ ਪੂਰੀ ਤਰ੍ਹਾਂ ਤਿਆਰ ਕੀਤੇ ਆਰਡਿਕਸ ਆਧਾਰਿਤ IED ਬਰਾਮਦ ਕਰਨ ਤੋਂ ਬਾਅਦ ਇੱਕ ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ 4 ਮੁਲਜ਼ਮਾਂ ਵਿੱਚੋਂ ਇੱਕ ਅਫਗਾਨਿਸਤਾਨ ਦਾ ਨਾਗਰਿਕ ਏ। ਉਨ੍ਹਾਂ ਦੇ ਨਾਲ ਦੋ ਨਾਬਾਲਗਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਵੇਂ ਮਾਮਲੇ ਮੋਹਾਲੀ ਅਤੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਨਾਲ ਸੰਬੰਧਿਤ ਹਨ। ਇਸ ਦੌਰਾਨ ਕੱਲ੍ਹ ਮੋਹਾਲੀ ਤੋਂ ਅੰਮ੍ਰਿਤਸਰ ਦੇ 3 ਨੌਜਵਾਨਾਂ ਤੋਂ ਬਰਾਮਦ ਕੀਤੇ ਗਏ ਆਰਡਿਕਸ ਨਾਲ ਭਰੇ IED ਨੂੰ ਸਟੇਟ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਬੇਅਸਰ ਅਤੇ ਨਸ਼ਟ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ
1: 6 ਆਰੋਪੀ ਗ੍ਰਿਫਤਾਰ ਕੀਤੇ ਹੈ, ਜਿਨ੍ਹਾਂ ਚ ਇੱਕ ਅਫਗਾਨ ਨੈਸ਼ਨਲ ਹੈ ਵੀ ਹੈ ਔਰ 2 ਜੁਵੀਨਾਈਲਸ ਨੇ ਔਰ ਰਿਕਵਰੀ ਜਿਹੜੀ ਹੈ 5 ਬੜੇ ਸੋਫਿਸਟੀਕੇਟਡ ਪਿਸਟਲਸ, 1 KG ਤੋਂ ਉੱਪਰ ਹੀਰੋਇਨ, 5 ਲੱਖ ਡਰੱਗ ਮਨੀ ਵੀ ਇਹਦੇ ਚ ਰਿਕਵਰ ਕੀਤੀ ਗਈ ਹੈ। ਇਹਦਾ ਸਾਰਾ ਨੈਟਵਰਕ ਸੀਗਾ, ਇਹ ਹਰਿਆਣਾ ਪੰਜਾਬ ਚ ਵੀ ਆਪਾਂ ਕਹਿ ਸਕਦੇ ਹਾਂ ਦਿੱਲੀ ਤੱਕ ਸਪਰੈਡ ਹੈ ਔਰ ਇਹਦੇ ਤੇ ਹੋਰ ਅਸੀਂ ਡੀਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰ ਰਹੇ ਹਾਂ। ਸਾਰੇ ਬੈਂਕ ਅਕਾਊਂਟਸ, ਉਹ ਸਾਰੀਆਂ ਚੀਜ਼ਾਂ ਅਸੀਂ ਔਨ ਗਰਾਊਂਡ ਵੀ ਕਲੈਕਟ ਕਰ ਰਹੇ ਹਾਂ, ਐਵੀਡੈਂਸ ਸਾਰੀ ਜਿਹੜੀ ਇਨਫੋਰਮੇਸ਼ਨ ਹੈ, ਇੰਟਰੋਗੇਸ਼ਨ ਹੈ ਉਹ ਸ਼ੇਅਰ ਕਰ।
0: ਦੋਵਾਂ ਮਾਮਲਿਆਂ ਵਿੱਚ ਅਗਲੇ ਦੀ ਜਾਂਚ ਹਾਲੇ ਜਾਰੀ ਹੈ। ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਚਿਊਟ ਦੇ 2 ਕੈਡਟਾਂ ਨੂੰ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਹੈ। ਕਿਸਾਨ ਦੀ ਧੀ ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਅਕੈਡਮੀ ਮੈਰਿਟ ਸੂਚੀ ਵਿੱਚ ਆਲ ਇੰਡੀਆ ਰੈਂਕ 1 ਪ੍ਰਾਪਤ ਕਰਨ ਲਈ ਦੇਸ਼ ਭਰ ਵਿੱਚੋਂ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਕੋਮਲਪ੍ਰੀਤ ਕੌਰ ਨੇ NDA ਖੜਕਵਾਸਲਾ ਵਿਖੇ ਦਾਖਲੇ ਲਈ ਏਅਰ IR 18 ਹਾਸਲ ਕੀਤਾ ਹੈ। ਤੇ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਣ ਸੰਬੰਧੀ ਸਫਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਚੰਡੀਗੜ੍ਹ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਰਾਜਸਵ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਚਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ 8 ਜੂਨ ਤੱਕ ਵੇਰਵੇ ਸੰਬੰਧੀ ਰਿਪੋਰਟ ਮੰਗੀ ਗਈ ਹੈ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਘੁਟਾਲੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਸਜ਼ਾ ਸੁਣਾਈ ਗਈ ਹੈ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਅਤੇ 14 ਜ਼ਖਮੀ। ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮੀ 7 ਵਜੇ। ਨਮਸਕਾਰ।
2: FM ਬੈਂਡ 100.2 MHz ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਸਮਾਂ ਠੀਕ 6:30 ਹੋ ਚੁੱਕੇ ਹਨ ਤੇ ਹੁਣ ਵੇਲਾ ਹੋ ਗਿਆ ਹੈ ਨੌਜਵਾਨ ਦੋਸਤਾਂ ਦੇ ਪ੍ਰੋਗਰਾਮ ਵਿਬਗਿਓਰ ਦਾ। FM ਬੈਂਡ 100.2 MHz ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ ਤੇ ਮੈਂ ਸ਼ਿਰੀਨ
3: ਤੇ ਮੈਂ ਰੋਹਨ
2: ਤੁਹਾਡਾ ਪ੍ਰੋਗਰਾਮ ਵਿਬਗਿਓਰ ਵਿੱਚ ਸਵਾਗਤ ਕਰਦੇ ਹਾਂ।
3: ਕੁਦਰਤ ਪ੍ਰਤੀ ਆਪਣੇ ਅਥਾਹ ਪਿਆਰ ਨੂੰ ਜ਼ਾਹਿਰ ਕਰਦਿਆਂ ਅੰਮ੍ਰਿਤਾ ਪ੍ਰੀਤਮ ਜੀ ਨੇ ਲਿਖਿਆ ਕਿ ਮੈਂ ਉਸ ਪਿਆਰ ਦੇ ਗੀਤ ਲਿਖਾਂਗੀ ਜੋ ਕਿਸੇ ਗਮਲੇ ਵਿੱਚ ਨਹੀਂ ਉੱਗਦਾ, ਜੋ ਸਿਰਫ ਕੁਦਰਤ ਦੀ ਖੁੱਲ੍ਹੀ ਧਰਤੀ ਵਿੱਚ ਹੀ ਉੱਗ ਸਕਦਾ ਹੈ।
2: ਸੋ ਦੋਸਤੋ, ਜਿਵੇਂ ਰੋਹਨ ਨੇ ਬਹੁਤ ਹੀ ਸੋਹਣਾ ਥੋਟ ਕਿਹਾ ਕੁਦਰਤ ਦੇ ਰਿਲੇਟਡ, ਸੋ ਅੱਜ ਯਾਨੀ ਕਿ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਜੋ ਹੈ ਉਹ ਮਨਾਇਆ ਜਾਂਦਾ ਹੈ। 1972 ਵਿੱਚ ਸੰਯੁਕਤ ਰਾਸ਼ਟਰ ਦੁਆਰਾ ਜੋ ਹੈ ਮਨੁੱਖ ਨੂੰ ਕੁਦਰਤ ਦੀ ਸੰਭਾਲ ਪਿੱਛੇ ਇਹ ਦਿਨ ਜੋ ਹੈ ਕਾਫੀ ਮਹੱਤਤਾ ਰੱਖਦਾ ਹੈ। ਸਿਰਫ ਇਹੀ ਨਹੀਂ, ਜਦੋਂ ਅਸੀਂ ਸਕੂਲਾਂ 'ਚ ਵੀ ਪੜ੍ਹਦੇ ਹਾਂ ਗਲੋਬਲ ਵਾਰਮਿੰਗ ਦੇ ਰਿਲੇਟਡ ਜਾਂ ਪੋਲਿਊਸ਼ਨ ਜਿਹਨੂੰ ਪ੍ਰਦੂਸ਼ਣ ਵੀ ਕਹਿੰਦੇ ਹਾਂ ਅਸੀਂ, ਉਸਦੇ ਰਿਲੇਟਡ ਅਸੀਂ ਪੜ੍ਹਦੇ ਹਾਂ ਤਾਂ ਧਰਤੀ ਹੇਠਾਂ ਜਿੰਨੇ ਵੀ ਪਾਣੀ ਦਾ ਸੰਕਟ ਅਸੀਂ ਦੇਖਦੇ ਹਾਂ ਅੱਜ ਦੇ ਦੌਰ ਵਿੱਚ, ਕੁਦਰਤ ਤੋਂ ਬਿਨਾਂ ਅਸੀਂ ਦੇਖਦੇ ਹਾਂ ਕਿ ਸਾਡਾ ਕੋਈ ਗੁਜ਼ਾਰਾ ਨਹੀਂ ਹੈ। ਅਤੇ ਇਸੇ ਚੀਜ਼ ਨੂੰ ਅਸੀਂ ਜੇ ਸੰਭਾਲ ਕਰੀਏ ਤਾਂ ਕਾਫੀ ਚੀਜ਼ਾਂ ਅਸੀਂ ਇੱਕ ਛੋਟੇ ਸਟੈਪ ਤੋਂ ਹੈ ਵੱਡੇ ਪੱਧਰ 'ਤੇ ਲੈ ਕੇ ਜਾ ਸਕਦੇ ਹਾਂ। ਇਸ ਸਾਲ ਦੀ ਥੀਮ ਹੈ ਇੰਸਪਾਇਰਡ ਬਾਈ ਨੇਚਰ,

0: ਸੋ ਦੋਸਤੋ, ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅੱਜ ਦੇ ਮਹਿਮਾਨ ਡਾਕਟਰ ਓਮਕਾਰ ਬੜੈਚ, ਜੋ ਕਿ ਡਿਪਾਰਟਮੈਂਟ ਆਫ ਜ਼ੂਓਲੋਜੀ ਐਂਡ ਇਨਵਾਇਰਮੈਂਟਲ ਸਾਇੰਸਿਸ ਦੇ ਹੈੱਡ ਨੇ ਪੰਜਾਬੀ ਯੂਨੀਵਰਸਿਟੀ ਵਿੱਚ। ਸੋ ਡਾਕਟਰ ਓਮਕਾਰ ਬੜੈਚ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿਬਗਿਓਰ ਵਿੱਚ।
1: ਸ਼ੁਕਰੀਆ ਜੀ, ਸ਼ੁਕਰੀਆ ਮੇਰੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ
0: ਜੀ। ਸਰ, ਜਿਵੇਂ ਕਿ ਅੱਜ ਵਰਲਡ ਇਨਵਾਇਰਮੈਂਟ ਡੇ ਹੈ, ਅਸੀਂ ਹਰ ਸਾਲ ਇਸ ਦਿਨ ਨੂੰ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਉਂਦੇ ਹਾਂ, ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਕਾਫੀ ਨਾਅਰੇ ਵੀ ਦਿੱਤੇ ਜਾਂਦੇ ਹਨ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਹਰ ਸਾਲ ਅਤੇ ਇਹ ਦਿਨ ਮਨਾਉਣ ਦੇ ਬਾਵਜੂਦ ਵੀ ਅਸੀਂ ਜ਼ਮੀਨੀ ਪੱਧਰ 'ਤੇ ਕੋਈ ਵੱਡਾ ਬਦਲਾਵ ਲਿਆ ਕੇ ਆ ਰਹੇ ਹਾਂ, ਜਾਂ ਫਿਰ ਤੁਹਾਨੂੰ ਐਵੇਂ ਲੱਗਦਾ ਕਿ ਜੇ ਅਸੀਂ ਹਰ ਦਿਨ ਇਹ ਮਨਾਉਂਦੇ ਹਾਂ ਤਾਂ ਸਿਰਫ ਪਿਕਚਰਸ ਹੀ ਕਲਿੱਕ ਕਰਦੇ ਹਾਂ?
1: ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈਗਾ। ਇਸ ਵਾਰ ਦਾ ਜਿਹੜਾ ਨਾਰਾ, ਤੁਸੀਂ ਨਾਰੇ ਦੀ ਗੱਲ ਕੀਤੀ ਹੈਗੀ ਹੈ, ਸਾਡਾ ਨਾਰਾ ਕਲਾਈਮੇਟ ਐਕਸ਼ਨ ਫਾਰ ਸਸਟੇਨੇਬਲ ਫਿਊਚਰ। ਕਲਾਈਮੇਟ ਸਾਡਾ, ਤੁਹਾਨੂੰ ਜਿਸ ਤਰ੍ਹਾਂ ਪਤਾ, ਸਾਨੂੰ ਸਾਰਿਆਂ ਨੂੰ ਸਾਡਾ ਕਲਾਈਮੇਟ ਜਿਹੜਾ ਹੈਗਾ ਬਹੁਤ ਚੇਂਜ ਹੋ ਰਿਹਾ, ਤੇ ਇਸ ਕਰਕੇ ਜਿਹੜਾ ਸਾਡਾ ਫਿਊਚਰ ਹੈਗਾ ਉਹ ਸਸਟੇਨੇਬਲ ਨਹੀਂ ਰਿਹਾ ਹੈਗਾ। ਤੁਸੀਂ ਦੇਖਿਆ ਹੈਗਾ ਕਿ ਤੁਸੀਂ ਬਿਲਕੁਲ ਸਹੀ ਕਿਹਾ ਕਿ ਅਸੀਂ ਇਹ ਦਿਨ ਮਨਾਉਂਦੇ ਤਾਂ ਜ਼ਰੂਰ ਹੈਗਾ, ਪਰ ਫੋਟੋਆਂ ਖਿੱਚਣ ਤੱਕ ਪੈ ਜਾਂਦੇ ਹੈਗੇ।
0: ਬਿਲਕੁਲ।
1: ਤੇ ਸਾਡੇ ਆਲੇ ਦੁਆਲੇ ਜਿਹੜਾ ਅਸੀਂ ਜੇ ਨਿਗਾਹ ਮਾਰੀਏ ਤਾਂ ਕਲਾਈਮੇਟ ਚੇਂਜ ਜਿਹੜਾ ਹੈਗਾ ਉਹ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈਗਾ, ਕਿਉਂਕਿ ਅਸੀਂ ਸਾਡੇ ਆਸ ਪਾਸ ਜਿਹਦੇ ਦਰਖਤ ਹੈਗੇ ਆ ਉਹਨਾਂ ਨੂੰ ਕੱਟੀ ਜਾ ਰਹੇ ਹੈਗੇ ਹਾਂ। ਸੋ ਸਾਡੇ ਆਸ ਪੜੋਸ ਵਿੱਚ ਅਸੀਂ ਆਪਣੀ ਜਿਹੜੀ ਫਸਲ ਦੀ ਫਸਲਾਂ ਦਾ ਰਹਿੰਦ ਖੂੰਹਦ ਹੈ ਅਸੀਂ ਉਹਨੂੰ ਅੱਗ ਲਗਾ ਰਹੇ ਹੈਗੇ ਹਾਂ, ਠੀਕ ਹੈ। ਤੇ ਅਸੀਂ ਯੂਨੀਵਰਸਿਟੀਆਂ ਕਾਲਜਾਂ ਵਿੱਚ ਮਨਾਉਂਦੇ ਜ਼ਰੂਰ ਹੈਗੇ, ਪਰ ਉਹੀ ਜਿਹੜੇ ਬੱਚੇ ਜਾਂ ਉਹਨਾਂ ਦੇ ਪੇਰੈਂਟਸ ਹੈਗੇ ਆ ਉਹ ਸਾਡੇ ਆਸ ਪਾਸ ਸਾਡੇ ਸਿਸਟਮ ਨੂੰ ਜਾਂ ਅਸੀਂ ਸਾਰੇ ਲੋਕ ਉਹਦੇ ਵਿੱਚ ਵਿੱਚ ਹੀ ਹਾਂ ਕਿ ਅਸੀਂ ਇਸ ਆਪਣੇ ਵਾਤਾਵਰਨ ਨੂੰ ਖਰਾਬ ਕਰ ਰਹੇ ਹਾਂ। ਤੇ ਜਿੱਦਾਂ ਅਸੀਂ ਸਾਰੇ, ਤੁਹਾਨੂੰ ਪਤਾ ਹੈਗਾ ਕਿ ਜਿਹੜੇ ਫੋਸਲ ਫਿਊਲ ਅਸੀਂ ਬਰਨ ਕਰ ਰਹੇ ਹੈਗੇ, ਜਿੱਦਾਂ ਕਿ ਪੈਟਰੋਲ ਹੈ, ਡੀਜ਼ਲ ਹੈ, ਫਿਰ ਨੈਚੁਰਲ ਗੈਸਿਸ ਹੈਗੀਆਂ, ਉਹਨਾਂ ਦੇ ਨਾਲ ਜਿਹੜਾ ਸਾਡਾ ਵਾਤਾਵਰਨ ਹੈਗਾ ਉਹ ਪੋਲਿਊਟ ਹੋ ਰਿਹਾ ਹੈਗਾ। ਤੇ ਮੈਨੂੰ ਲੱਗਦਾ ਨਹੀਂ ਹੈਗਾ ਕਿ ਅਸੀਂ ਆਪਣੇ ਵਾਤਾਵਰਨ ਨੂੰ ਠੀਕ ਕਰ ਪਾਏ ਹੈਗਾ। ਦਿਨ ਪਰ ਦਿਨ ਸਾਡਾ ਵਾਤਾਵਰਨ ਜਿਹੜਾ ਹੈਗਾ ਉਹ ਖਰਾਬ ਹੋ ਜਾ ਰਿਹਾ ਹੈਗਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਅਸੀਂ ਸਸਟੇਨੇਬਲ ਡਿਵੈਲਪਮੈਂਟ ਵੱਧ ਰਹੇ ਹੈਗੇ ਹਾਂ ਨਾ, ਜਾਂ ਕਿ ਅਸੀਂ ਸਾਰਾ ਜਿਹੜਾ ਆਪਣਾ ਸਿਸਟਮ ਖਰਾਬ ਕਰ ਰਹੇ ਹੈਗੇ ਹਾਂ। ਸੋ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾ ਕੇ ਰੱਖੀਏ, ਜਿਹੜਾ ਕਿ ਕਲਾਈਮੇਟ ਚੇਂਜ ਨਾ ਹੋਵੇ। ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਨਾ ਬਚੇ ਤਾਂ ਉਹ ਦਿਨ ਦੂਰ ਨਹੀਂ ਹੈਗਾ ਕਿ ਸਾਨੂੰ ਇਸ ਧਰਤੀ ਦੇ ਉੱਪਰ ਸਾਹ ਲੈਣਾ ਔਖਾ ਹੋ ਜਾਵੇਗਾ
0: ਜੀ।
2: ਸਰ, ਪ੍ਰਦੂਸ਼ਣ ਦਾ ਸੰਬੰਧ ਸਿਰਫ ਆਲੇ ਦੁਆਲੇ ਨੂੰ ਸਾਫ਼ ਰੱਖਣ ਤੋਂ ਹੀ ਹੈ ਕਿ ਇਸਦਾ ਹੋਰ ਵੀ ਅਰਥ ਹੈ? ਜਿੱਦਾਂ ਤੁਸੀਂ ਦੱਸਿਆ ਕਿ ਇਸਦਾ ਦਾਇਰਾ ਬਹੁਤ ਵਿਸ਼ਾਲ ਹੈ, ਤੁਸੀਂ ਪ੍ਰਦੂਸ਼ਣ ਨੂੰ ਕਿੱਦਾਂ ਡਿਫਾਈਨ ਕਲਾਸੀਫਾਈ ਕਰੋਗੇ? ਸਰ,
1: ਜਿਹੜਾ ਪ੍ਰਦੂਸ਼ਣ ਹੈਗਾ ਇਹ ਇੱਕ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੈਗਾ, ਬਹੁਤ ਤਰ੍ਹਾਂ ਦੇ ਪ੍ਰਦੂਸ਼ਣ ਹੈਗੇ ਆ। ਏਅਰ ਪੋਲਿਊਸ਼ਨ ਹੈਗਾ, ਵਾਟਰ ਪੋਲਿਊਸ਼ਨ ਹੈਗਾ, ਫਿਰ ਸਾਡੇ ਕੋਲ ਆਪਣੇ ਸੋਇਲ ਪੋਲਿਊਸ਼ਨ ਹੈਗਾ। ਤੁਸੀਂ ਦੇਖੋ ਕਿ ਜਿਹੜੇ ਸਾਡੇ ਜਿੰਨੇ ਫੋਸਲ ਫਿਊਲ ਬਰਨ ਕਰ ਰਹੇ ਹੈਗੇ ਅਸੀਂ, ਜਿਵੇਂ ਸਾਡੇ ਵਹੀਕਲ ਦੇ ਵਿੱਚੋਂ ਜਿਹੜਾ ਸਮੋਕ ਨਿਕਲ ਰਿਹਾ ਹੈਗਾ ਉਹਦੇ ਨਾਲ ਅਸੀਂ ਅਬਨੋਕਸ਼ੀਅਸ ਕੈਮੀਕਲਸ ਨੂੰ ਏਅਰ ਵਿੱਚ ਧੱਕ ਰਹੇ ਹੈਗੇ ਹਾਂ। ਨੰਬਰ 2 'ਤੇ ਸਾਡੀ ਜਿਹੜੀ ਇੰਡਸਟਰੀ ਹੈਗੀ ਆ ਪੰਜਾਬ ਦੇ ਵਿੱਚ ਜਾਂ ਸਾਰੇ ਹਿੰਦੁਸਤਾਨ ਦੇ ਵਿੱਚ, ਉਹ ਆਪਣਾ ਇੰਡਸਟਰੀ ਦਾ ਗੰਦਾ ਪਾਣੀ ਜਿਹੜਾ ਹੈਗਾ ਉਹ ਸਾਡੇ ਨੈਚੁਰਲ ਰਿਸੋਰਸਿਸ ਵਿੱਚ ਪਾ ਰਹੀ ਹੈਗੀ ਆ। ਉਹ ਨੈਚੁਰਲ ਰਿਸੋਰਸਿਸ ਵਿੱਚ ਪਾਉਣ ਤੋਂ ਬਾਅਦ ਕੀ ਹੁੰਦਾ ਹੈਗਾ ਕਿ ਜਿਹੜੇ ਸਾਡੇ ਪਾਣੀ ਦੇ ਜੀਵ ਜੰਤੂ ਹੈਗੇ ਉਹ ਬਹੁਤ ਬੁਰੀ ਤਰ੍ਹਾਂ ਮਰ ਰਹੇ ਹੈਗੇ ਆ। ਇਸ ਕਰਕੇ ਜਿਹੜੀ ਸਾਡੀ ਬਾਇਓਡਾਇਵਰਸਿਟੀ ਹੈਗੀ ਆ ਉਹ ਦਿਨ ਬਰ ਦਿਨ ਲੂਜ਼ ਹੋ ਰਹੀ ਹੈਗੀ ਆ। ਸੋ ਪੋਲਿਊਸ਼ਨ ਜਿਹੜਾ ਹੈਗਾ, ਅਸੀਂ ਪਰਾਲੀ ਜਾਲ ਰਹੇ ਹੈਗੇ ਹਾਂ, ਅਸੀਂ ਜਿਹੜਾ ਜਿੰਨਾ ਸਾਡਾ ਔਰਗੈਨਿਕ ਮੈਟਰ ਹੈਗਾ, ਕ੍ਰੋਪ ਰੈਜੀਡਿਊ ਹੈਗਾ, ਅਸੀਂ ਉਹਨੂੰ ਤੀਲੀ ਲਾ ਕੇ ਜਾਲ ਦਿੰਦੇ ਹੈਗੇ। ਸਾਡਾ ਏਅਰ ਪੋਲਿਊਸ਼ਨ ਹੋ ਰਿਹਾ, ਵਾਟਰ ਪੋਲਿਊਸ਼ਨ ਹੋ ਰਿਹਾ, ਸੋਇਲ ਪੋਲਿਊਸ਼ਨ ਹੋ ਰਿਹਾ ਹੈਗਾ। ਸੋ ਪੋਲਿਊਸ਼ਨ ਜਿਹੜਾ ਹੈਗਾ ਬਹੁਤ ਤਰ੍ਹਾਂ ਦਾ ਹੈਗਾ, ਜਿਹੜਾ ਕਿ ਜਦ ਤੱਕ ਸਾਡੇ ਮਾਇੰਡ 'ਚੋਂ ਪੋਲਿਊਸ਼ਨ ਨਹੀਂ ਜਾਏਗਾ ਤਦ ਤੱਕ ਅਸੀਂ ਆਪਣੀ ਨੂੰ ਸਾਫ਼ ਨਹੀਂ ਰੱਖ ਸਕਦੇ। ਸਾਨੂੰ ਚਾਹੀਦਾ ਹੈਗਾ ਕਿ ਅਸੀਂ ਅਵੇਅਰ ਹੋਈਏ ਇਸ ਚੀਜ਼ ਤੋਂ, ਜਿਸ ਤਰ੍ਹਾਂ ਜਿਹੜੀ ਸਾਡੀ ਕੰਟਰੀ ਡਿਵੈਲਪਡ ਹੈਗੇ ਆ, ਉਹਨਾਂ ਨੇ ਆਪਣੇ ਕੰਟਰੀਜ਼ ਨੂੰ ਪਹਿਲਾਂ ਬਹੁਤ ਪੋਲਿਊਟ ਕੀਤਾ ਅਤੇ ਹੁਣ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਹੈਗਾ। ਔਰ ਸਾਡੇ ਹਿੰਦੁਸਤਾਨੀਆਂ ਵਿੱਚ ਵੀ ਇਹ ਚਾਹੀਦਾ ਹੈਗਾ ਕਿ ਅਸੀਂ ਇਸ ਗੱਲ ਨੂੰ ਸਮਝੀਏ ਅਤੇ ਅਸੀਂ ਆਪਣਾ ਜਿਹੜਾ ਪੋਲਿਊਸ਼ਨ ਹੈਗਾ ਉਹਨੂੰ ਰੋਕੀਏ।
0: ਜੀ, ਬਿਲਕੁਲ ਸਹੀ ਕਿਹਾ ਸਰ ਤੁਸੀਂ। ਅਤੇ ਸਰਕਾਰਾਂ ਵੱਲੋਂ ਵੀ ਅਸੀਂ ਦੇਖਦੇ ਹਾਂ ਕਿ ਸਿੰਗਲ ਯੂਜ਼ ਪਲਾਸਟਿਕ 'ਤੇ ਕਈ ਵਾਰ ਬੈਨ ਲਗਾਇਆ ਗਿਆ, ਪਰ ਜਦੋਂ ਅਸੀਂ ਬਾਜ਼ਾਰ ਜਾਂ ਸਬਜ਼ੀ ਮੰਡੀ ਜਾਂਦੇ ਹਾਂ ਤਾਂ ਹਾਲਾਤ ਉਹੀ ਹੁੰਦੇ ਹਨ। ਇੱਕ ਆਮ ਨਾਗਰਿਕ ਨੂੰ ਪਲਾਸਟਿਕ ਦਾ ਤਿਆਗ ਕਰਨ ਲਈ ਕਿਹੜੇ ਜਿਹੜੇ ਹੈ ਸੌਖੇ ਅਤੇ ਸਸਤੇ ਆਲਟਰਨੇਟਿਵਸ ਅਪਣਾਉਣੇ ਚਾਹੀਦੇ ਹਨ।
1: ਸਾਡੇ ਕੋਲ ਪਲਾਸਟਿਕ ਜਿਹੜਾ ਹੈਗਾ, ਇਹ ਮੈਂ ਦੁਬਾਰਾ ਫਿਰ ਰਿਪੀਟ ਕਰੂੰਗਾ ਕਿ ਜਿਹੜੇ ਸਾਡੇ ਪਲਾਸਟਿਕ ਹੈਗਾ ਬਹੁਤ ਅਬਨੋਕਸ਼ੀਅਸ ਕਾਇੰਡ ਆਫ ਸਬਸਟੈਂਸ ਹੈਗਾ ਜਿਹੜਾ ਕਿ ਸਾਡੇ ਇਨਵਾਇਰਮੈਂਟ ਨੂੰ, ਵਾਤਾਵਰਨ ਨੂੰ ਖਰਾਬ ਕਰ ਰਿਹਾ ਹੈਗਾ। ਸਾਨੂੰ ਚਾਹੀਦਾ ਹੈਗਾ ਕਿ ਪੁਰਾਣੇ ਸਮੇਂ 'ਚ ਕੀ ਹੁੰਦਾ ਸੀਗਾ ਕਿ ਅਸੀਂ ਉਦੋਂ ਪਲਾਸਟਿਕ ਨਹੀਂ ਹੁੰਦਾ ਸੀਗਾ, ਸਾਨੂੰ ਚਾਹੀਦਾ ਹੈਗਾ ਕਿ ਅਸੀਂ ਜਿਹੜੇ ਸਾਡੇ ਘਰਾਂ ਦੇ ਵਿੱਚ ਪੁਰਾਣੇ ਕੱਪੜੇ ਹੋ ਗਏ ਹੈਗੇ ਉਹਨਾਂ ਤੋਂ ਅਸੀਂ ਥੈਲੇ ਬਣਾਈਏ। ਜਦੋਂ ਅਸੀਂ ਮਾਰਕੀਟ ਸਬਜ਼ੀ ਲੈਣ ਜਾ ਰਹੇ ਹੈਗੇ ਹਾਂ ਜਾਂ ਕੁਛ ਸੌਦਾ ਖਰੀਦਣ ਜਾ ਰਹੇ ਹੈਗੇ ਹਾਂ ਤਾਂ ਅਸੀਂ ਉਹ ਪੁਰਾਣੇ ਜਿਹੜੇ ਥੈਲੇ ਹੈਗੇ ਆ ਕੱਪੜੇ ਦੇ ਬਣੇ ਹੋਏ ਉਹ ਲੈ ਕੇ ਜਾਈਏ ਤੇ ਅਸੀਂ ਪਲਾਸਟਿਕ ਤੋਂ ਦੂਰ ਰਹੀਏ। ਸੋ ਇਸ ਤਰ੍ਹਾਂ ਅਸੀਂ ਆਪਣੇ ਵਾਤਾਵਰਨ ਨੂੰ ਜਿਹੜਾ ਬਚਾ ਸਕਦੇ। ਨੰਬਰ 2 ਤੇ ਹੈਗਾ ਕਿ ਮੇਰੀ ਸਰਕਾਰਾਂ ਨੂੰ ਵੀ ਇਹ ਅਪੀਲ ਹੈਗੀ ਆ ਕਿ ਅਸੀਂ ਇੱਦਾਂ ਦੇ ਪ੍ਰੋਡਿਊਸ ਬਣਾਈਏ ਜਿਹੜੇ ਕਿ ਪਲਾਸਟਿਕ ਤੋਂ ਰਹਿਤ ਹੋਣ ਤੇ ਬਾਇਓਡੀਗ੍ਰੇਡ ਜਲਦੀ ਹੋ ਸਕਣ। ਉਸ ਤਰ੍ਹਾਂ ਦੇ ਅਸੀਂ ਮਾਰਕੀਟ ਵਿੱਚ ਪ੍ਰੋਡਕਟ ਲੈ ਕੇ ਆਈਏ ਜਿਸ ਨਾਲ ਅਸੀਂ ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹੈਗੇ ਹਾਂ। ਤੇ ਪਲਾਸਟਿਕ ਸਾਡਾ ਕੋਈ ਸੋਲੂਸ਼ਨ ਨਹੀਂ ਹੈਗਾ, ਪਲਾਸਟਿਕ ਸਾਡੇ ਵਾਤਾਵਰਨ ਨੂੰ ਬਹੁਤ ਦਿਨ ਪਰ ਦਿਨ ਗੰਦਲਾ ਕਰ ਰਿਹਾ ਹੈ।
0: ਜੀ
2: ਬਿਲਕੁਲ, ਬਹੁਤ ਖੂਬ ਕਿਹਾ ਸਰ ਤੁਸੀਂ। ਜਿੱਦਾਂ ਸਰ ਅਸੀਂ ਦੇਖਦੇ ਹਾਂ ਅੱਜ ਸਾਡਾ ਰਹਿਣ ਸਹਿਣ ਅਜਿਹਾ ਹੋ ਗਿਆ ਕਿ ਸਾਨੂੰ ਹਰ ਛੋਟੀ ਚੀਜ਼ ਪਲਾਸਟਿਕ 'ਚ ਪੈਕ ਚਾਹੀਦੀ ਹੈ, ਹਰ ਕਮਰੇ 'ਚ AC ਚਾਹੀਦਾ। ਅਸੀਂ ਅਣਜਾਣੇ ਵਿੱਚ ਆਪਣੇ ਸੁੱਖ ਆਰਾਮ ਲਈ ਕੁਦਰਤ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ, ਹੈ ਨਾ ਜੀ। ਇੱਕ
1: ਹਾਂਜੀ,
2: ਆਮ ਪਰਿਵਾਰ ਆਪਣੇ ਘਰ ਦਾ ਕਾਰਬਨ ਫੁੱਟਪ੍ਰਿੰਟ ਕਿਵੇਂ ਘਟਾ ਸਕਦਾ?
1: ਇਹ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਹੈਗਾ ਕਿ ਇੱਦਾਂ ਹੈਗਾ, ਹਰੇਕ ਸਾਨੂੰ ਪਤਾ ਸਾਡੇ ਹਰੇਕ ਘਰ ਦੇ ਵਿੱਚ ਸਾਡਾ ਜਿਹੜਾ ਹੈਗਾ ਔਰਗੈਨਿਕ ਵੇਸਟ ਜਿਹੜਾ ਹੈਗਾ ਪ੍ਰੋਡਿਊਸ ਹੁੰਦਾ ਹੈਗਾ, ਸਬਜ਼ੀਆਂ ਦੀ ਰਹਿਣ ਖੂੰਹਦ, ਸਾਡੇ ਫਰੂਟਸ ਦੀ ਰਹਿਣ ਖੂੰਹਦ ਜਿਹੜੀ ਹੈਗੀ ਆ। ਨੰਬਰ 1 ਅਸੀਂ ਉਹ ਤੋਂ ਵਰਮਿੰਗ ਕੰਪੋਸਟ ਬਣਾ ਸਕਦੇ ਹੈਗੇ ਆਪਣੇ ਘਰ ਦੇ ਵਿੱਚ। ਆਪਣੇ ਵਰਮਿੰਗ ਕੰਪੋਸਟ ਬਣਾ ਕੇ ਤੁਸੀਂ ਉਹਨੂੰ ਆਪਣੇ ਜਿਹੜੇ ਘਰ ਵਿੱਚ ਬੂਟੇ ਲਾਏ ਉਹਨਾਂ ਦੇ ਉੱਪਰ ਉਹਨੂੰ ਦੇ ਸਕਦੇ ਹੈਗੇ ਆ। ਨੰਬਰ 2 ਤੇ ਇੱਕ ਟੈਕਨੀਕ ਦੇ ਤਰ੍ਹਾਂ ਅਸੀਂ ਵਰਮੀ ਵਾਸ਼ ਬਣਾ ਸਕਦੇ ਹੈਗੇ ਹਾਂ, ਜਿਹੜੇ ਕਿ ਅਸੀਂ ਵਰਮੀ ਵਾਸ਼ ਦੇ ਨਾਲ ਅਸੀਂ ਆਪਣੇ ਪਲਾਂਟਸ ਨੂੰ ਫਰਟੀਲਾਈਜ਼ ਕਰ ਸਕਦੇ ਹੈਗੇ ਹਾਂ। ਨੰਬਰ 2 ਤੇ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਜਿਹੜੀ ਐਨਰਜੀ ਕੰਜ਼ਿਊਮ ਕਰਨੇ ਘਰਾਂ ਦੇ ਵਿੱਚ, ਅਸੀਂ ਜਿਹੜੇ ਸਾਡੇ ਲਾਈਟ ਹੈਗੀ ਆ ਉਹਨੂੰ ਉਹਨੂੰ ਵੇਸਟ ਨਾ ਕਰੀਏ। ਸਾਡੇ ਜਿਹੜੇ ਪੱਖੇ ਚੱਲਦੇ ਹੈਗੇ ਆ, AC ਚੱਲਦੇ, ਕੂਲਰ ਚੱਲਦੇ ਹੈਗੇ ਆ, ਉਹਨਾਂ ਨੂੰ ਯੂਜ਼ ਕਰਨ ਤੋਂ ਬਾਅਦ ਇਮੀਡੀਏਟਲੀ ਬੰਦ ਕਰੀਏ, ਉੱਥੇ ਅਸੀਂ ਐਨਰਜੀ ਆਪਣੀ ਘਟਾ ਸਕਦੇ ਹੈਗੇ ਹਾਂ। ਨੰਬਰ 3 ਤੇ ਅਸੀਂ ਜਿਹੜਾ ਪਾਣੀ ਯੂਜ਼ ਕਰਦੇ ਘਰਾਂ ਦੇ ਵਿੱਚ, ਅਸੀਂ ਆਵਾਗਾਉਣ ਆਪਣੇ ਜਿਹੜੇ ਹੈਗੇ ਆ ਵਹੀਕਲਸ ਅਸੀਂ ਧੋ ਰਹੇ ਹੈਗੇ ਹਾਂ ਜਾਂ ਹੋਰ ਅਸੀਂ ਆਪਣੇ ਬੂਟਿਆਂ ਨੂੰ ਪਾਣੀ ਦੇ ਰਹੇ ਹੈਗੇ ਹਾਂ ਜ਼ਰੂਰਤ ਤੋਂ ਵੱਧ, ਅਸੀਂ ਉਹ ਪਾਣੀ ਜਿਹੜਾ ਘਟਾ ਸਕਦੇ ਹੈਗੇ ਹਾਂ। ਨੰਬਰ 3 ਤੇ ਅਸੀਂ ਕਰ ਸਕਦੇ ਹੈਗੇ ਹਾਂ ਕਿ ਜਿਹੜੀ ਸਾਡੇ ਜਿਹੜੇ ਘਰਾਂ 'ਚ ਅਸੀਂ ਬਲਬ ਯੂਜ਼ ਕਰਦੇ ਹੈਗੇ ਹਾਂ, ਜੇਕਰ ਅਸੀਂ ਉਹ ਐਨਰਜੀ ਐਫੀਸ਼ੀਐਂਟ ਜਿਹੜੀ ਚੀਜ਼ਾਂ ਯੂਜ਼ ਕਰੀਏ ਤਾਂ LED ਲਾਈਟਾਂ ਯੂਜ਼ ਕਰੀਏ ਤੇ ਅਸੀਂ ਉੱਥੋਂ ਵੀ ਆਪਣਾ ਜਿਹੜਾ ਹੈਗਾ ਐਨਰਜੀ ਆਪਣਾ ਕਾਰਬਨ ਫੁੱਟਪ੍ਰਿੰਟ ਜਿਹੜਾ ਹੈਗਾ ਉਹ ਘਟਾ ਸਕਦੇ ਹੈਗੇ ਹਾਂ। ਫਿਰ ਅਸੀਂ ਜਿਹੜੇ ਆਪਣੇ ਕੱਪੜੇ ਧੋਂਦੇ ਹੈਗੇ ਹਾਂ ਗਰਮ ਪਾਣੀ ਦੇ ਨਾਲ, ਅਸੀਂ ਗਰਮ ਪਾਣੀ ਨਾ ਕਰਕੇ ਅਸੀਂ ਠੰਡੇ ਪਾਣੀ ਨਾਲ ਕੱਪੜੇ ਧੋ ਸਕਦੇ ਹੈਗੇ ਹਾਂ। ਉਸ ਤੋਂ ਵੀ ਅਸੀਂ ਆਪਣੀ ਜਿਹੜੀ ਐਨਰਜੀ ਹੈਗੀ ਆ ਉਹ ਅਸੀਂ ਬਚਾ ਸਕਦੇ ਹੈਗੇ ਹਾਂ। ਕਿ ਘਰਾਂ ਵਿੱਚ ਅਸੀਂ ਇੱਦਾਂ ਦੇ ਸਮਾਰਟ ਪਲੱਗਸ ਲਗਾ ਸਕਦੇ ਹੈਗੇ ਹਾਂ ਕਿ ਜਿਹੜੇ ਸਾਡੇ ਉਹ ਘਰਾਂ 'ਚ ਐਨਰਜੀ ਬੜੀ ਘੱਟ ਯੂਜ਼ ਕਰ ਸਕਦੇ ਹੈਗੇ, ਇਸ ਤਰ੍ਹਾਂ ਅਸੀਂ ਆਪਣਾ ਕਾਰਬਨ ਫੁੱਟਪ੍ਰਿੰਟ ਜਿਹੜਾ ਹੈਗਾ ਉਹ ਘਟਾ ਸਕਦੇ ਹਾਂ।
0: ਬਿਲਕੁਲ ਸਹੀ ਕਿਹਾ ਸਰ ਤੁਸੀਂ। ਤੇ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਸਕੂਲਾਂ 'ਚ ਸਾਨੂੰ ਸ਼ੁਰੂ ਤੋਂ ਇੱਕ ਵਿਸ਼ਾ ਪੜ੍ਹਾਇਆ ਜਾਂਦਾ ਹੈ EVS ਯਾਨੀ ਕਿ ਇਨਵਾਇਰਮੈਂਟਲ ਸਟੱਡੀਜ਼, ਤੇ ਬੱਚੇ ਜੋ ਹੈ ਉਹ ਪ੍ਰੋਜੈਕਟ ਵੀ ਬਣਾਉਂਦੇ ਹਨ ਤੇ ਪਾਸ ਵੀ ਹੁੰਦੇ ਹਨ ਕਾਫੀ ਵਧੀਆ ਨੰਬਰਾਂ ਨਾਲ। ਪਰ ਜੇਕਰ ਅਸੀਂ ਵਾਤਾਵਰਨ ਦੀ ਗੱਲ ਕਰੀਏ ਤੇ ਵਾਤਾਵਰਨ ਨੂੰ ਜੇ ਕਿਤਾਬੀ ਵਿਸ਼ਾ ਬਣਾਉਣ ਦੇ ਬਜਾਏ ਬੱਚਿਆਂ ਦੇ ਸੰਸਕਾਰਾਂ ਵਿੱਚ ਅਸੀਂ ਕੀ ਕੁਛ ਹੋਰ ਸ਼ਾਮਿਲ ਕਰ ਸਕਦੇ ਹਨ ਤੇ ਸਾਡੀ ਸਿੱਖਿਆ ਪ੍ਰਣਾਲੀ ਹੈ ਉਸ ਵਿੱਚ ਕੀ ਬਦਲਾਅ ਹੋਣਾ ਚਾਹੀਦਾ ਤੁਹਾਡੇ ਅਕੋਰਡਿੰਗ?
1: ਇਹਦਾ ਹੈਗਾ ਕਿ ਜਿਹੜਾ ਸਾਡਾ ਤੁਸੀਂ ਗੱਲ ਕੀਤੀ EVS ਵਿਸ਼ੇ ਦੀ, ਜਿਹੜਾ ਸਾਡਾ ਇਨਵਾਇਰਮੈਂਟ ਐਜੂਕੇਸ਼ਨ ਦਾ ਵਿਸ਼ਾ ਹੈਗਾ ਉਹ ਅਸੀਂ ਪੜ੍ਹਾਉਂਦੇ ਜ਼ਰੂਰ ਹੈਗੇ ਹਾਂ, ਪਰ ਉਹ ਇਹ ਨਹੀਂ ਹੈਗਾ ਕਿ ਕੰਪਲਸਰੀ ਹੈਗਾ ਤੁਸੀਂ ਉਹ 'ਚ ਪਾਸ ਹੋਣਾ ਹੈਗਾ। ਉਹ ਇੱਕ ਸਿਰਫ ਮੈਂਡੇਟਰੀ ਹੈਗਾ ਕਿ ਅਸੀਂ ਸਿੱਖਣਾ ਹੈਗਾ ਉਹ ਚੀਜ਼, ਪਰ ਉਸ ਚੀਜ਼ ਨੂੰ ਬੱਚੇ ਬਹੁਤ ਲਾਈਟ ਲੈਂਦੇ ਹੈਗੇ। ਜੇਕਰ ਇਸ ਵਿਸ਼ੇ ਨੂੰ ਅਸੀਂ ਪਰਮਾਨੈਂਟਲੀ ਆਪਣੇ ਸਿਲੇਬਸ 'ਚ ਐਡ ਕਰ ਦੇਈਏ, ਉਹਦੇ ਨੰਬਰ ਲੱਗਣ ਤੇ ਬੱਚੇ ਉਹ 'ਚੋਂ ਪਾਸ ਹੋਣ, ਇਸ ਕਰਕੇ ਉਹਨਾਂ ਨੂੰ ਥੋੜ੍ਹੀ ਬਹੁਤੀ ਅਵੇਅਰਨੈਸ ਮਿਲ ਸਕਦੀ ਹੈਗੀ ਆ। ਹੁਣ ਤੁਸੀਂ ਮੈਨੂੰ ਦੱਸਿਆ ਕਿ ਮੈਂ ਯੂਨੀਵਰਸਿਟੀ ਵਿੱਚ ਹੈਡ ਆਫ ਡਿਪਾਰਟਮੈਂਟ ਹੈਗਾ, ਸਾਡੇ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਲੈਵਲ 'ਚ ਬੱਚੇ ਜਿਹੜੇ ਪੜ੍ਹਨ ਆਉਂਦੇ ਹੈਗੇ ਆ ਉਹਨਾਂ 'ਚ ਵੀ ਮੈਨੂੰ ਅਵੇਅਰਨੈਸ ਦੀ ਬਹੁਤ ਘਾਟ ਮਹਿਸੂਸ ਹੁੰਦੀ ਹੈਗੀ ਆ। ਤੇ ਜਦੋਂ ਅਸੀਂ ਕਿਤੇ ਸਾਡੀ ਇੱਥੇ ਕੰਟੀਨ ਚਾਹ ਪੀਣ ਜਾਂਦੇ ਹੈਗੇ ਆ ਤੇ ਉੱਥੇ ਬੱਚੇ ਜਿਹੜੇ ਇੰਨੇ MA ਕਰਦੇ ਹੈਗੇ, PhDਆਂ ਕਰਦੇ ਹੈਗੇ, ਉਹ ਕੀ ਕਰਦੇ ਹੈਗੇ ਆ ਚਾਹ ਪੀਣ ਤੋਂ ਬਾਅਦ ਜਿਹੜੇ ਸਾਡੇ ਡਿਸਪੋਜ਼ੇਬਲ ਗਲਾਸ ਜਾਂ ਕੱਪ ਹੁੰਦੇ ਹੈਗੇ ਆ ਉਹਨਾਂ ਨੂੰ ਡਸਟਬਿਨ ਵਿੱਚ ਪਾਉਣ ਦੀ ਬਜਾਏ ਉੱਥੇ ਸਿੱਟ ਦਿੰਦੇ ਹੈਗੇ ਆ। ਇਸ ਕਰਕੇ ਮੈਨੂੰ ਚਾਹੀਦਾ ਹੈਗਾ ਕਿ ਉਹਨਾਂ ਵਿੱਚ ਸਾਨੂੰ ਬਹੁਤ ਹੀ ਜ਼ਰੂਰਤ ਹੈ। ਮੈਨੂੰ ਬਾਹਰ ਜਾਣ ਦਾ ਵੀ ਮੌਕਾ ਮਿਲਿਆ, ਉੱਥੇ ਇਸ ਤਰ੍ਹਾਂ ਹੈਗਾ ਕਿ ਛੋਟੇ ਬੱਚੇ ਨੂੰ ਹੀ ਸ਼ੁਰੂ ਤੋਂ ਹੀ ਇਨਵਾਇਰਮੈਂਟ ਪ੍ਰਤੀ ਪੇਰੈਂਟਸ ਤੇ ਟੀਚਰ ਉਹਨਾਂ ਨੂੰ ਬਣਾਉਂਦੇ ਹੈਗੇ ਜਾਗਰੂਕ। ਉਹ ਬੱਚੇ ਕਦੇ ਵੀ ਕੋਤਾਹੀ ਨਹੀਂ ਕਰਦੇ ਤੇ ਉਹ ਆਪਣਾ ਸਾਰਾ ਜਿਹੜਾ ਹੈਗਾ ਉਹ ਬੱਚਿਆਂ ਦੇ ਗਲ ਵਿੱਚ ਛੋਟੇ ਹੁੰਦੇ ਤੋਂ ਹੀ ਇੱਕ ਕੱਪੜੇ ਦਾ ਝੋਲਾ ਪਾ ਦਿੰਦੇ ਹੈਗੇ ਉਹਨਾਂ ਦੇ ਗਲ ਦੇ ਵਿੱਚ, ਜਿਹੜਾ ਵੇਸਟ ਕੋਈ ਜਨਰੇਟ ਹੁੰਦਾ ਹੈਗਾ ਬੱਚਿਆਂ ਦੇ ਨਾਲ। ਜੇ ਉਹਨਾਂ ਨੇ ਕੁਝ ਫਰੂਟ ਖਾਧਾ ਹੈਗਾ ਤੇ ਉਹਦਾ ਛਿਲਕਾ ਹੈਗਾ ਉਹ ਆਪਣੇ ਥੈਲੇ ਚ ਪਾ ਲੈਂਦੇ ਹੈਗੇ ਆ, ਜਾਂ ਕੋਈ ਹੋਰ ਵੀ ਵੇਸਟ ਚੀਜ਼ ਹੈਗੀ ਉਹ ਆਪਣੇ ਥੈਲੇ ਚ ਪਾ ਲੈਂਦੇ ਹੈਗੇ ਆ, ਜਿੱਥੋਂ ਉਹਨਾਂ ਨੂੰ ਡਸਟਬਿਨ ਮਿਲਦਾ ਹੈਗਾ ਉਹਦੇ ਵਿੱਚ ਉਹ ਪਾ ਦਿੰਦੇ ਹੈਗੇ ਆ। ਸਾਨੂੰ ਵੀ ਜ਼ਰੂਰਤ ਹੈਗੀ ਬਹੁਤ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਜਿਹੜੀ ਸਾਡੇ ਪੜ੍ਹੀ ਲਿਖੀ ਜਿਹੜੀ ਸਾਡੀ ਬਰੀਡ ਹੈਗੀ ਆ ਜਾਂ ਸਾਡੇ ਸਟੂਡੈਂਟਸ ਹੈਗੇ ਆ ਉਸ ਇਸ ਨੂੰ ਸਮਝਣ ਤੇ ਉਹ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ। ਤੇ ਸਾਨੂੰ ਪੜ੍ਹ ਲਿਖਣ ਦਾ ਤਾਂ ਹੀ ਫਾਇਦਾ ਹੈਗਾ ਜੇਕਰ ਅਸੀਂ ਆਪਣੇ ਵਾਤਾਵਰਨ ਨੂੰ ਸਵੱਛ ਰੱਖਾਂਗੇ, ਸੁੰਦਰ ਰੱਖਾਂਗੇ।
2: ਜੀ ਸਰ, ਤੁਸੀਂ ਸਾਨੂੰ ਬਾਹਰਲੇ ਮੁਲਕਾਂ ਦੇ ਉਦਾਹਰਣ ਵੀ ਦਿੱਤੇ ਤੇ ਸਾਨੂੰ ਉਹਨਾਂ ਨਾਲ ਸਾਡੇ ਸਰੋਤਿਆਂ ਨੂੰ ਜਾਣੂ ਕਰਾਇਆ। ਸਰ, ਤੁਸੀਂ ਸਮੇਂ-ਸਮੇਂ ਤੇ ਵਾਤਾਵਰਨ ਸੰਬੰਧੀ ਸੈਮੀਨਾਰ ਫੀਲਡ ਵਰਕ ਕਰ ਚੁੱਕੇ ਹੋ ਤੇ ਕਰਵਾ ਵੀ ਚੁੱਕੇ ਹੋ, ਉਸ ਨਾਲ ਸੰਬੰਧਿਤ ਟੈਕਨੀਕਸ ਤੇ ਲਰਨਿੰਗਸ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ। ਸਰ, ਮੇਰਾ ਸਵਾਲ ਇਹ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਹੋਰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ?
1: ਦੇਖੋ, ਜਿਹੜੇ ਸਾਹਮਣਾ ਤੇ ਹੈਗਾ ਕਿ ਜੇਕਰ ਅਸੀਂ ਪੋਲੂਸ਼ਨ ਨੂੰ ਕਰਵ ਨਾ ਕੀਤਾ, ਇਹਨੂੰ ਨਾ ਠੱਲ ਪਾਈ ਤੇ ਕੀ ਹੈਗਾ ਕਿ ਸਾਡੀ ਜਿਹੜੀ ਹਿਊਮਨ ਹੈਲਥ ਹੈਗੀ ਆ ਉਹ ਬਹੁਤ ਹੀ ਡੀਗਰੇਡ ਹੋ ਜਾਏਗੀ, ਕਿਉਂਕਿ ਸਾਨੂੰ ਪਤਾ ਹੈਗਾ ਪੋਲੂਸ਼ਨ ਦੇ ਨਾਲ ਸਾਡੇ ਕੈਂਸਰ ਵੱਧ ਰਿਹਾ ਹੈਗਾ, ਸਾਰੀਆਂ ਬਿਮਾਰੀਆਂ ਵੱਧ ਰਹੀਆਂ ਹੈਗੀਆਂ, ਜੌਂਡਿਸ ਹੋ ਰਿਹਾ ਹੈਗਾ, ਹੋਰ ਬਹੁਤ ਸਾਰੀਆਂ ਐਬਨੋਕਸ਼ੀਅਸ ਜਿਹੜੀ ਡਿਜ਼ੀਜ਼ ਹੈਗੀਆਂ ਉਹ ਲੋਕਾਂ ਨੂੰ ਹੋ ਰਹੀਆਂ ਹੈਗੀਆਂ। ਸਭ ਤੋਂ ਵੱਡੀ ਤਾਂ ਜਿਹੜੀ ਹੈਗੀ ਆ ਹਿਊਮਨ ਹੈਲਥ ਨੂੰ ਇਹ ਬਹੁਤ ਇੰਪੈਕਟ ਕਰੇਗਾ, ਕਰ ਵੀ ਰਿਹਾ ਹੈਗਾ। ਨੰਬਰ 2 ਤੇ ਜਿੱਦਾਂ ਤਾਂ ਅਸੀਂ ਕਿਹਾ ਵੀ ਗਲੋਬਲ ਵਾਰਮਿੰਗ ਹੋ ਰਹੀ ਹੈ, ਕਲਾਈਮੇਟ ਚੇਂਜ ਹੋ ਰਿਹਾ ਹੈਗਾ, ਜਿਹੜੀ ਸਾਡੀ ਫੂਡ ਸਿਕਿਉਰਿਟੀ ਨੂੰ ਬਹੁਤ ਹੀ ਜ਼ਿਆਦਾ ਧੱਕਾ ਲੱਗਣ ਵਾਲਾ ਇਨ ਫਿਊਚਰ ਦੇ ਵਿੱਚ, ਕਿਉਂਕਿ ਜਿਹੜੀ ਸਾਡੇ ਕਲਾਈਮੇਟ ਚੇਂਜ ਦੇ ਨਾਲ ਜਿਹੜਾ ਕ੍ਰੋਪਿੰਗ ਪੈਟਰਨ ਹੈਗਾ ਉਹ ਚੇਂਜ ਹੋ ਜਾਏਗਾ। ਚੇਂਜ ਹੋਣ ਦੇ ਨਾਲ ਜਿਹੜੇ ਸਾਡੇ ਹੈਗੇ ਆ ਸਾਨੂੰ ਆਉਣ ਵਾਲੇ ਸਮੇਂ ਵਿੱਚ ਸਾਨੂੰ ਫੂਡ ਦਾ ਜਿਹੜਾ ਹੈਗਾ ਉਹ ਸਾਨੂੰ ਕ੍ਰਾਈਸਿਸ ਚ ਲੈਣਾ ਪੈ ਸਕਦਾ ਹੈਗਾ। ਫਿਰ ਇਸ ਜੇ ਫੂਡ ਦੇ ਕ੍ਰਾਈਸਿਸ ਆ ਜਾਏਗਾ ਤਾਂ ਫਿਰ ਸਾਡੀ ਇਕਨੋਮਿਕ ਇਨਸਟੇਬਿਲਿਟੀ ਬਣ ਜਾਏਗੀ, ਸਾਡਾ ਇਕਨੋਮਿਕ ਜਿਹੜਾ ਸਰਕਲ ਹੈਗਾ ਉਹ ਸਟੇਬਲ ਨਹੀਂ ਰਹੇਗਾ, ਅਤੇ ਇਸ ਕਰਕੇ ਸਾਡੀ ਜਿਹੜੀ ਹੈਗੀ ਆ ਜਿਹੜੀ ਸਾਡੀ GDP ਹੈਗੀ ਜਾਂ ਸਾਡਾ ਗਲੋਬਲ ਸਿਸਟਮ ਹੈਗਾ ਉਹ ਡਾਮਾਡੋਲ ਹੋ ਜਾਏਗਾ। ਇਸ ਕਰਕੇ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਵਾਤਾਵਰਨ ਨੂੰ ਬਚਾਈਏ। ਤਾਂ ਅਸੀਂ ਤੁਹਾਨੂੰ ਪਤਾ ਹੈਗਾ ਕਿ ਵਾਤਾਵਰਨ ਕਲਾਈਮੇਟ ਚੇਂਜ ਦੇ ਨਾਲ ਸਾਡਾ ਜਿਹੜਾ ਹੈਗਾ ਗਲੇਸ਼ੀਅਰਸ ਮੈਲਟ ਕਰ ਰਹੇ ਹੈਗੇ ਆ, ਨਦੀ ਵਿੱਚ ਪਾਣੀ ਜ਼ਿਆਦਾ ਥੱਲੇ ਆ ਰਿਹਾ ਹੈਗਾ, ਸੀ ਲੈਵਲ ਰਾਈਜ਼ ਹੋ ਰਿਹਾ ਹੈਗਾ, ਅਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਫਲੱਡਸ ਆ ਰਹੇ ਹੈਗੇ ਆ, ਇਰੈਟਿਕ ਸਾਡੇ ਸਿਸਟਮ ਹੋ ਗਿਆ ਹੈਗਾ, ਜਿਹੜਾ ਰੇਨ ਹੈਗੀ ਆ ਉਹ ਸਾਡੀ ਕਦੀ ਫਲੱਡ ਆ ਜਾਂਦੀ ਹੈ, ਕਦੀ ਸੋਕਾ ਪੈ ਜਾਂਦਾ ਹੈਗਾ। ਸੋ ਇਸ ਕਰਕੇ ਰੇਨਫਾਲ ਵੀ ਸਾਡਾ ਇਰੈਗੂਲਰ ਹੋ ਚੁੱਕਾ ਹੈਗਾ। ਫਿਰ ਤੁਹਾਨੂੰ ਪਤਾ ਹੈਗਾ ਕਿ ਐਲਕੀ ਫਰਵਰੀ ਵਿੱਚ ਵੀ ਸਾਨੂੰ ਹੀਟ ਵੇਵਸ ਕਾਫੀ ਆ ਗਈਆਂ ਸੀਗੀਆਂ। ਮੈਨੂੰ ਲੱਗਦਾ ਹੈਗਾ ਕਿ ਸਾਡਾ ਇਸ ਕਲਾਈਮੇਟ ਚੇਂਜ ਦੇ ਨਾਲ ਸਾਡਾ ਸਾਰਾ ਜਿਹੜਾ ਸਿਸਟਮ ਹੈਗਾ ਉਹ ਚੇਂਜ ਹੋ ਰਿਹਾ ਹੈਗਾ, ਤੇ ਜੇਕਰ ਅਸੀਂ ਵਾਤਾਵਰਨ ਨੂੰ ਕੰਟਰੋਲ ਨਾ ਕੀਤਾ ਇਹ ਜਿਹੜਾ ਸਾਰਾ ਕੁਛ ਹੈਗਾ ਇਹ ਸਾਡਾ ਖਰਾਬ ਹੋ ਜਾਏਗਾ। ਦਿਨ ਪਰ ਦਿਨ ਸਾਡੀ ਬਾਇਓਡਾਇਵਰਸਿਟੀ ਵੀ ਲੂਜ਼ ਹੋ ਰਹੀ ਹੈਗੀ ਆ। ਤੁਹਾਨੂੰ ਪਤਾ ਹੈਗਾ ਕਿ ਪੋਲੂਸ਼ਨ ਦੇ ਨਾਲ ਅਸੀਂ ਹਰੀਕੇ ਵੈਟਲੈਂਡ ਵਿੱਚੋਂ 115 ਦੇ ਕਰੀਬ ਮੱਛੀਆਂ ਰਿਕਾਰਡ ਕੀਤੀਆਂ ਹੈਗੀਆਂ, ਜਿਹਨਾਂ ਚੋਂ 70% ਜਿਹੜੀਆਂ ਮੱਛੀਆਂ ਹੈਗੀਆਂ ਉਹ ਰੈੱਡ ਲਿਸਟ ਆਫ IUCN 'ਚ ਆ ਚੁੱਕੀਆਂ ਹੈਗੀਆਂ, ਕਿਉਂਕਿ ਅਸੀਂ ਪੋਲੂਸ਼ਨ ਇੰਨਾ ਪਾ ਤਾ, ਉਹਨਾਂ ਦੀ ਪਾਪੂਲੇਸ਼ਨ ਇੰਨੀ ਘੱਟ ਗਈ ਹੈਗੀ ਆ ਅਤੇ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ। ਇਸ ਕਰਕੇ ਜੇਕਰ ਇਸ ਸਿਸਟਮ ਦੇ ਵਿੱਚੋਂ ਇੱਕ ਵੀ ਬਾਇਓਡਾਇਵਰਸਿਟੀ ਦਾ ਕੋਈ ਜਿਹੜਾ ਕੰਪੋਨੈਂਟ ਹੈਗਾ ਲੂਜ਼ ਹੁੰਦਾ ਹੈਗਾ ਤੇ ਸਾਡੀਆਂ ਹੋਰ ਬਾਇਓਡਾਇਵਰਸਿਟੀ ਦੀਆਂ ਕੰਪੋਨੈਂਟ ਦੇ ਉੱਪਰ ਵੀ ਅਸਰ ਪੈਂਦਾ ਹੈਗਾ, ਤੇ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਅਸੀਂ ਆਪਣੇ ਵੈਲਿਊਏਬਲ ਨਾ ਕਿ ਇਨਵੈਲਿਊਏਬਲ ਬਾਇਓਡਾਇਵਰਸਿਟੀ ਨੂੰ ਲੂਜ਼ ਕਰ ਲਾਂਗੇ ਆਪਾਂ।
0: ਜੀ ਸਰ, ਤੁਸੀਂ ਬਿਲਕੁਲ ਸਹੀ ਕਿਹਾ ਤੇ ਬਹੁਤ ਵਧੀਆ ਲੱਗਿਆ ਜਾਣ ਕੇ ਕਿ ਤੁਸੀਂ ਕਾਫੀ ਕੁਛ ਰਿਸਰਚ ਵੀ ਕੀਤੀ ਤੇ ਕਾਫੀ ਵਧੀਆ ਸਟੈਪਸ ਵੀ ਲਏ ਤਾਂ ਕਿ ਜੋ ਹੈ ਇਨਵਾਇਰਮੈਂਟ ਹੈ, ਸਾਡਾ ਵਾਤਾਵਰਨ ਹੈ, ਉਹ ਬਚ ਸਕੇ। ਸਰ, ਅਸੀਂ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਦੇਖਦੇ ਹਾਂ ਤੇ ਉਹ ਸੋਸ਼ਲ ਮੀਡੀਆ ਤੇ ਵਾਤਾਵਰਨ ਬਾਰੇ ਰੀਲਾਂ ਬਹੁਤ ਬਣਾਉਂਦੇ ਹਨ ਤੇ ਪੋਸਟਾਂ ਵੀ ਪਾਉਂਦੇ ਹਨ, ਜਿਸ ਨੂੰ ਅਸੀਂ ਡਿਜੀਟਲ ਐਕਟੀਵਿਜ਼ਮ ਕਹਿੰਦੇ ਹਨ, ਪਰ ਤੁਹਾਨੂੰ ਕੀ ਲੱਗਦਾ ਕਿ ਇਹ ਡਿਜੀਟਲ ਜਾਗਰੂਕਤਾ ਅਸਲ ਵਿੱਚ ਜ਼ਮੀਨ 'ਤੇ ਕੋਈ ਬੂਟਾ ਲਾਉਣ ਜਾਂ ਪਾਣੀ ਬਚਾਉਣ ਵਿੱਚ ਬਦਲ ਰਹੀ ਹੈ ਜਾਂ ਸਿਰਫ ਇਹ ਲਾਈਕਸ ਤਕਸੀਮੇ?

0: ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅਸੀਂ ਕਾਫੀ ਕੁਛ ਆਪਣੇ, ਸਿਰਫ ਜਿਹੜਾ ਜਿਹੜਾ ਮੈਨੂੰ ਇਹ ਲੱਗਦਾ ਹੈਗਾ ਕਿ ਅਸੀਂ ਡੇਲੀ ਸਟੂਡੈਂਟਸ ਨਾਲ ਵਿਚਰ ਰਹੇ ਹੈਗੇ ਹਾਂ ਕਿ ਇਹ ਸਿਰਫ ਰੀਲਾਂ ਬਣਾਉਣ ਵਾਸਤੇ ਹੀ, ਰੀਲਾਂ ਬਣਾਉਣ ਵਾਸਤੇ ਜਾਂ ਲਾਈਕ ਲੈਣ ਵਾਸਤੇ ਹੀ ਹੋ ਰਿਹਾ ਹੈਗਾ। ਮੈਨੂੰ ਜਦੋਂ ਮੈਂ ਕਈ ਵਾਰੀ ਆਪਣੀ ਕਲਾਸ ਪੜ੍ਹਾਉਣ ਜਾਂਦਾ ਹੈਗਾ ਤੇ ਸਾਡੇ ਕਲਾਸਰੂਮ ਦੇ ਵਿੱਚ ਜਿਹੜੇ ਬੱਚੇ ਸਾਡੇ ਪੜ੍ਹਦੇ ਹੈਗੇ ਆ ਉਹਨਾਂ ਨੇ ਆਪਣੇ ਖਾਣ ਪੀਣ ਤੋਂ ਬਾਅਦ ਵਿੱਚ ਉਹਨਾਂ ਦੇ ਕੱਪਸ ਜਿਹੜੇ ਹੈਗੇ ਬੋਟਲਸ ਹੈਗੀਆਂ ਜਾਂ ਲੇਸ ਦੇ ਰੈਪਰਸ ਹੈਗੇ ਆ ਉਹ ਇਸ ਤਰ੍ਹਾਂ ਸਿੱਟੇ ਹੁੰਦੇ ਕਲਾਸ ਵਿੱਚ, ਉਹਨਾਂ ਨੂੰ ਕੋਈ ਅਵੇਅਰਨੈਸ ਨਹੀਂ, ਉਹਨਾਂ ਨੂੰ ਫਰਕ ਪੈਂਦਾ ਹੈਗਾ। ਫਿਰ ਜੇ ਅਸੀਂ ਅੱਜ ਕੱਲ੍ਹ ਮੀਡੀਆ ਸਾਡਾ ਇੰਨਾ ਸਟਰੋਂਗ ਹੋ ਗਿਆ ਜਾਂ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੋ ਗਿਆ ਹੈਗਾ ਤੇ ਉਹਨਾਂ ਨੂੰ ਚਾਹੀਦਾ ਹੈਗਾ ਕਿ ਉਹ ਕੋਈ ਵੀ ਇੱਕ ਟੁਕੜਾ ਵੀ ਕਿਸੇ ਚੀਜ਼ ਦਾ ਆਪਣੇ ਕਲਾਸਰੂਮ ਜਾਂ ਧਰਤੀ ਦੇ ਉੱਪਰ ਨਾ ਸਿੱਟਣ, ਉਹਨੂੰ ਪ੍ਰੋਪਰ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਪਲੇਸ ਕਰਨ, ਤਾਂ ਹੀ ਸਾਡੇ ਜਿਹੜੇ ਨੌਜਵਾਨ ਹੈਗੇ ਆ। ਹੁਣ ਮੈਨੂੰ ਇਹ ਲੱਗਦਾ ਹੈਗਾ ਕਿ ਨੌਜਵਾਨਾਂ ਦੇ ਉੱਪਰ ਬਹੁਤ ਸਾਰਾ ਭਾਰ ਹੈਗਾ ਇਸ ਚੀਜ਼ ਦਾ। ਜੇਕਰ ਸਾਡੇ ਨੌਜਵਾਨ ਅੱਜ ਜਾਗਰੂਕ ਨਹੀਂ ਹੋਣਗੇ ਤਾਂ ਅਸੀਂ ਆਪਣੀ ਜਿਹੜੀ ਅਗਲੀ ਪੀੜ੍ਹੀ ਹੈਗੀ ਉਹਨੂੰ ਕੀ ਦੇਵਾਂਗੇ, ਉਹਨੂੰ ਅਸੀਂ ਕੁਛ ਨਹੀਂ ਦੇ ਸਕਦੇ। ਤੁਹਾਨੂੰ ਪਤਾ ਹੈਗਾ ਕਿ ਸਾਡਾ ਪਾਣੀ ਜਿਹੜਾ ਧਰਤੀ ਦਾ ਹੈਗਾ ਉਹ ਕਿੰਨਾ ਡੀਪ ਚਲ ਗਿਆ ਹੈਗਾ ਕਿ 1 ਮੀਟਰ ਪਾਣੀ ਹਰੇਕ ਸਾਲ ਥੱਲੇ ਜਾ ਰਿਹਾ ਹੈਗਾ, ਕਿਉਂਕਿ ਸਾਡੇ ਪੰਜਾਬ ਵਿੱਚ 15 ਲੱਖ ਟਿਊਬਵੈਲ ਦਿਨ ਰਾਤ ਪਾਣੀ ਕੱਢ ਰਹੇ ਹੈਗੇ ਝੋਨੇ ਦੇ ਵਾਸਤੇ ਜਾਂ ਹੋਰ ਕ੍ਰੋਪਸ ਦੇ ਵਾਸਤੇ ਜਿਹੜੀਆਂ ਕਿ ਪਾਣੀ ਨੂੰ ਵੇਸਟ ਕਰ ਰਹੀਆਂ, ਗਜ਼ਲ ਕਰ ਰਹੀਆਂ ਹੈਗੀਆਂ। ਸੋ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਅਵੇਅਰ ਹੋਈਏ। ਹੁਣ ਸਾਨੂੰ ਪਤਾ ਹੈਗਾ ਕਿ ਸਾਡੇ ਪਲਾਂਟ ਵਿੱਚ ਡੀਫੋਰੈਸਟੇਸ਼ਨ ਹੋ ਰਹੀ ਹੈਗੀ ਆ, ਪਲਾਂਟਸ ਕੱਟੇ ਜਾ ਰਹੇ ਹੈਗੇ ਆ। ਸਾਨੂੰ ਸਭ ਨੂੰ ਪਤਾ ਹੈਗਾ ਕਿ ਜਿਹੜੀ ਫੋਰੈਸਟ ਹੈਗਾ ਉਹ ਧਰਤੀ ਦਾ ਇੱਕ ਲੰਗਸ ਹੈਗੇ ਆ। ਜੇਕਰ ਸਾਰੇ ਸਾਡੇ ਨੌਜਵਾਨਾਂ ਨੂੰ ਚਾਹੀਦਾ ਹੈਗਾ ਕਿ ਰੀਲਾਂ ਬਣਾਉਣ ਦੀ ਬਜਾਏ ਇੱਕ ਇੱਕ ਬੂਟਾ ਲਾਉਣ, ਸਾਡੇ ਫੋਰੈਸਟ ਨੂੰ ਇਨਕਰੀਜ਼ ਕਰਨ, ਅਤੇ ਕੀ ਹੈਗਾ ਸਾਡਾ ਧਰਤੀ ਜਿਹੜੀ ਹੈਗੀ ਆ ਉਹਦੀ ਜਿਹੜੀ ਕਾਰਬਨ ਡਾਈਆਕਸਾਈਡ ਹੈਗੀ ਆ ਉਹ ਅਬਜ਼ਰਵ ਹੋ ਸਕਦੀ ਹੈਗੀ ਆ, ਸਾਨੂੰ ਜ਼ਿਆਦਾ ਆਕਸੀਜਨ ਮਿਲ ਸਕਦੀ ਹੈਗੀ ਆ। ਜੇ ਆਕਸੀਜਨ ਜ਼ਿਆਦਾ ਰਿਲੀਜ਼ ਹੋਏਗੀ ਤਾਂ ਫਿਰ ਸਾਡਾ ਧਰਤੀ ਦਾ ਤਾਪਮਾਨ ਜਿਹੜਾ ਕੂਲ ਰਹੇਗਾ।
1: ਸਮਾਂ ਦੇਖਦੇ ਹੋਏ ਸਰ, ਬਸ ਤੁਹਾਡੇ ਤੋਂ ਇੱਕ ਆਖਰੀ ਸਵਾਲ, ਜਿਹੜੇ ਸਰੋਤੇ ਇਸ ਵੇਲੇ ਰੇਡੀਓ 'ਤੇ ਸਾਨੂੰ ਸੁਣ ਰਹੇ ਨੇ, ਚਾਹੇ ਉਹ ਘਰ ਵਿੱਚ ਬੈਠੀ ਕੋਈ ਮਾਂ ਹੋਵੇ, ਦੁਕਾਨ 'ਤੇ ਬੈਠਾ ਕੋਈ ਵੀਰ ਹੋਵੇ ਜਾਂ ਕਾਰ ਚਲਾ ਰਿਹਾ ਕੋਈ ਨੌਜਵਾਨ, ਉਹਨਾਂ ਲਈ ਤੁਹਾਡਾ ਅੱਜ ਦਾ ਸਭ ਤੋਂ ਵੱਡਾ ਅਤੇ ਖਾਸ ਸੁਨੇਹਾ ਕੀ ਹੈ? ਅਸੀਂ ਆਪਣੀ ਧਰਤੀ ਮਾਂ ਦੇ ਸਾਹਾਂ ਨੂੰ ਕਿਵੇਂ ਬਹਾਲ ਰੱਖ ਸਕਦੇ ਹਾਂ?
0: ਸੋ ਇਸ ਤਰ੍ਹਾਂ ਹੈਗਾ ਵੀ ਜਿਹੜਾ ਸਾਡਾ ਇਸ ਟਾਈਮ ਇਸ 2026 ਦਾ ਜਿਹੜਾ ਸਾਡਾ ਨਾਰਾ ਹੈਗਾ ਉਹ ਕਲਾਈਮੇਟ ਐਕਸ਼ਨ ਅਤੇ ਸਸਟੇਨੇਬਲ ਫਿਊਚਰ ਹੈਗਾ। ਜੇਕਰ ਅਸੀਂ ਕਲਾਈਮੇਟ ਦਾ ਰੌਲਾ ਪਾਈ ਜਾ ਰਹੇ ਹੈਗਾ, ਜੇਕਰ ਕੋਈ ਐਕਸ਼ਨ ਅਸੀਂ ਨਹੀਂ ਕੀਤਾ ਤਾਂ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ। ਹੁਣ ਜ਼ਮਾਨਾ ਹੈਗਾ ਕਿ ਪ੍ਰੈਕਟੀਕਲੀ ਅਸੀਂ ਇਸ ਚੀਜ਼ ਨੂੰ ਨਿਭਾਈਏ ਅਤੇ ਕਲਾਈਮੇਟ ਐਕਸ਼ਨ ਦੇ ਉੱਪਰ ਆਈਏ, ਨਾ ਕਿ ਕਲਾਈਮੇਟ ਚੇਂਜ ਕਰੀਏ। ਅਸੀਂ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਾਈਏ। ਬੂਟੇ ਲਾਉਣੇ ਹੀ ਸਫੀਸ਼ੀਐਂਟ ਨਹੀਂ ਹੈਗਾ, ਬੂਟੇ ਲਾਉਣ ਤੋਂ ਬਾਅਦ ਅਸੀਂ ਉਹਨੂੰ ਬੂਟਿਆਂ ਨੂੰ ਉਹਦੀ ਸੰਭਾਲ ਕਰੀਏ, ਉਹਨਾਂ ਨੂੰ ਵੱਡੇ ਕਰੀਏ, ਅਸੀਂ ਫੋਰੈਸਟ ਦਾ ਜਿਹੜਾ ਹੈਗਾ ਏਰੀਆ ਵਧਾਈਏ ਆਪਣੇ ਪੰਜਾਬ ਦੇ ਵਿੱਚ। ਸਾਡੇ ਪੰਜਾਬ ਦੇ ਵਿੱਚ ਫੋਰੈਸਟ ਏਰੀਆ ਸਿਰਫ 5-6% ਹੈਗਾ, ਲਗਾ ਉਹ ਤੋਂ ਵੀ ਘੱਟ ਹੈਗਾ। ਬਾਕੀ ਗੌਰਮੈਂਟ 5-6% ਜਿਹੜਾ ਹੈਗਾ ਉਹ ਸਾਨੂੰ ਕਹਿ ਰਹੀ ਹੈਗੀ ਆ। ਚਾਹੀਦਾ ਕਿੰਨਾ ਕੁ ਧਰਤੀ ਉੱਪਰ 33%। ਜੇਕਰ 33% ਫੋਰੈਸਟ ਨਹੀਂ ਹੋਏਗਾ ਤੇ ਜਿਹੜੀ ਸਾਡਾ ਹੈਗਾ ਗਲੋਬਲ ਵਾਰਮਿੰਗ ਹੋਈ ਜਾਏਗੀ, ਸਾਡੀਆਂ ਇੰਡਸਟਰੀਆਂ ਪੋਲੂਸ਼ਨ ਕੱਢੀ ਜਾਣਗੀਆਂ ਤੇ ਸਾਡੀ ਧਰਤੀ ਗਰਮ ਹੋਈ ਜਾਏਗੀ। ਇਸ ਕਰਕੇ ਸਾਨੂੰ ਚਾਹੀਦਾ ਹੈਗਾ, ਹਰੇਕ ਸਰੋਤੇ ਨੂੰ ਚਾਹੀਦਾ ਹੈਗਾ ਕੋ 1-2 ਪਲਾਂਟ ਜ਼ਰੂਰ ਇਸ ਧਰਤੀ ਦੇ ਉੱਪਰ ਲਾਉਣ, ਜਿਹੜਾ ਆਪਣਾ ਵੇਸਟ ਹੈਗਾ ਉਹਨੂੰ ਵੇਸਟ ਨਾ ਕਰਨ। ਸਾਡਾ ਜਿਹੜਾ ਵੇਸਟ ਇਜ਼ ਏ ਵੈਲਥ, ਵੇਸਟ ਤੋਂ ਅਸੀਂ ਆਪਣੇ ਚੰਗੀਆਂ ਚੰਗੀਆਂ ਚੀਜ਼ਾਂ ਬਣਾਈਏ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਵਰਮੀ ਕੰਪੋਸਟ ਬਣਾਈਏ, ਵਰਮੀ ਵਾਸ਼ ਬਣਾਈਏ, ਵਰਮੀ ਜਿਹੜੀ ਹੈਗੀ ਆ ਉਹ ਹੋਰ ਚੀਜ਼ਾਂ ਅਸੀਂ ਬਣਾ ਸਕਦੇ ਹੈਗੇ ਹਾਂ। ਪਾਣੀ ਘੱਟ ਅਸੀਂ ਜਿਹੜਾ ਹੈਗਾ ਉਹ ਯੂਜ਼ ਕਰੀਏ, ਪਾਣੀ ਬਚਾਈਏ। ਉਹ ਦਿਨ ਦੂਰ ਨਹੀਂ ਹੈਗਾ ਜਦੋਂ ਸਾਡਾ ਪੰਜਾਬ ਵੀ ਰੇਗਿਸਤਾਨ ਬਣ ਜਾਏਗਾ, ਕਿਉਂਕਿ ਪਾਣੀ ਬਹੁਤ ਡੀਪ ਜਾ ਰਿਹਾ ਹੈਗਾ। ਜਿਉਂ ਜਿਉਂ ਅਸੀਂ ਡੀਪ ਜਾ ਰਹੇ ਹੈਗੇ ਹਾਂ ਸਾਡਾ TDS ਪਾਣੀ ਦਾ ਵਧੀ ਜਾ ਰਿਹਾ ਹੈਗਾ। ਉਸ ਪਾਣੀ ਪੀਣ ਦੇ ਨਾਲ ਜਿਹੜਾ ਸਾਨੂੰ ਕੀ ਹੈਗਾ ਬੜੀਆਂ ਬਿਮਾਰੀਆਂ ਲੱਗ ਰਹੀਆਂ ਹੈਗੀਆਂ। ਇਸ ਲਈ ਮੇਰੀ ਸਾਰਿਆਂ ਨੂੰ ਇਹ ਸੰਦੇਸ਼ ਹੈਗਾ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਈਏ, ਧਰਤੀ ਨੂੰ ਬਚਾਈਏ ਅਤੇ ਅਸੀਂ ਚੰਗੇ ਚੰਗੇ ਸਟੈਪ ਜਿਹੜੇ ਲਈਏ ਤਾਂ ਅਸੀਂ ਜਿਹੜਾ ਅਸੀਂ ਆਪਣੇ ਧਰਤੀ ਮਾਂ ਨੂੰ ਬਚਾ ਸਕਦੇ ਹਾਂ।
2: ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਦਿੱਤੀ ਵਾਤਾਵਰਨ ਦੇ ਰਾਹੀਂ, ਕਿਉਂਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਹੈ। ਤੁਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਇਨਫੋਰਮੇਸ਼ਨ ਵੀ ਸਾਡੇ ਸਰੋਤਿਆਂ ਨਾਲ ਸ਼ੇਅਰ ਕੀਤੀ, ਸਾਂਝੀਆਂ ਕੀਤੀਆਂ, ਜੋ ਮੈਨੂੰ ਲੱਗਦਾ ਕਿ ਕਾਫੀਆਂ ਨੂੰ ਨਹੀਂ ਪਤਾ ਹੋਣਗੀਆਂ। ਅਤੇ ਜਿਵੇਂ ਤੁਸੀਂ ਆਪਣੇ ਫੀਲਡ ਵਰਕ ਬਾਰੇ ਵੀ ਦੱਸਿਆ ਅਤੇ ਉਹ ਇੱਕ ਬਹੁਤ ਹੀ ਵਧੀਆ ਸਟੈਪ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਛੋਟੇ ਪੱਧਰ 'ਤੇ ਰਹਿ ਕੇ ਇਹ ਚੀਜ਼ਾਂ ਨੂੰ ਵੱਡੇ ਵੱਡੇ ਪੱਧਰਾਂ 'ਤੇ ਲੈ ਕੇ ਜਾਈਏ, ਕਿਉਂਕਿ ਕੱਲ੍ਹ ਨੂੰ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਲਈ ਵੀ ਕੁਛ ਨਾ ਕੁਛ ਬਚਣਾ ਚਾਹੀਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਪ੍ਰੋਗਰਾਮ ਵਿਬਡਿਓਰ ਵਿੱਚ ਸਾਡੇ ਨਾਲ ਜੁੜਨ ਲਈ ਅਤੇ ਕੀਮਤੀ ਸਮਾਂ ਕੱਢ

0: ਲਈ। ਥੈਂਕ ਯੂ
1: ਸ਼ੁਕਰੀਆ
0: ਸਰ।
1: ਤੁਹਾਡਾ ਵੀ ਸਾਰਿਆਂ ਦਾ ਜੀ। ਓਕੇ
2: ਜੀ, ਮੈਨੂੰ ਮਰਹੂਮ ਪਦਮ ਸ਼੍ਰੀ ਰਾਈਟਰ ਤੇ ਕਵੀ ਸੁਰਜੀਤ ਪਾਤਰ ਦੀਆਂ ਕੁਝ ਸਤਰਾਂ ਯਾਦ ਆ ਗਈਆਂ ਕਿ ਕਿਵੇਂ ਕਰਾਂ ਖਾਮੋਸ਼ ਉਜੜਦੇ ਜੰਗਲ ਨੂੰ, ਕਿਵੇਂ ਸਮਝਾਂ ਹਰ ਇੱਕ ਰੁੱਖ ਦੀ ਪੀੜ ਨੂੰ। ਉਹ ਰੁੱਖ ਜੋ ਹਰ ਮੁਸੀਬਤ ਨਾਲ ਲੜਦੇ ਸਨ, ਉਹ ਜੰਗਲ ਜੋ ਇਨਸਾਨ ਦੀ ਢਾਲ ਬਣ ਕੇ ਖੜ੍ਹੇ ਸਨ।
0: ਸੋ ਉਮੀਦ ਕਰਦੇ ਹਾਂ ਤੁਸੀਂ ਅੱਜ ਦਾ ਪ੍ਰੋਗਰਾਮ ਜੋ ਹੈ ਕਾਫੀ ਇੰਜੋਏ ਕੀਤਾ ਹੋਵੇਗਾ। ਨਿਊ ਇਨਫੋਰਮੇਸ਼ਨ ਤੁਸੀਂ ਜਾਣੀ ਹੋਏਗੀ, ਤੇ ਕਿਉਂਕਿ ਸਾਡੇ ਕੋਲ ਸਮਾਂ ਘੱਟ ਹੈ, ਅਗਲੀ ਵਾਰ ਫੇਰ ਮਿਲਾਂਗੇ ਇੱਕ ਨਵੇਂ ਯੁਵਾ ਦੋਸਤ ਦੇ ਨਾਲ। ਸੋ ਮੈਨੂੰ ਸ਼ਿਰੀਨ ਨੂੰ
2: ਤੇ ਮੈਨੂੰ ਰੋਹਨ
0: ਦਿਓ ਇਜਾਜ਼ਤ। ਨਮਸਕਾਰ।

FM band 100.2 MHz live streaming ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਵਿੱਚ ਜਾਣੀ ਠੀਕ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਤੇ ਖਬਰਾਂ ਤੋਂ ਠੀਕ ਬਾਅਦ ਤੁਸੀਂ ਸੁਣੋਗੇ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਦੋ ਭਾਸ਼ਾਈ ਲੜੀ ਤਹਿ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਸਾਰਣ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿਚ ਸੜਕ ਬਿਜਲੀ ਤੇ ਉਦਯੋਗਿਕ ਖੇਤਰਾਂ ਨਾਲ ਸਬੰਧਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਪੰਜਾਬ ਸਮੇਤ ਦੇਸ਼ ਭਰ ਚ ਸਮਾਗਮਾਂ ਦਾ ਆਯੋਜਨ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਕੀਤਾ ਉਦਘਾਟਨ ਪੰਜਾਬ ਚ ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ ਤੇ ਅੱਜ ਸਵੇਰੇ ਵਾਪਰੇ ਇਕ ਸੜਕ ਹਾਦਸੇ ਚ ਇਕੋ ਪਰਿਵਾਰ ਦੇ ਦੋ

0: ਵਿਅਕਤੀਆਂ ਦੀ ਮੌਤ 14 ਜ਼ਖ਼ਮੀ ਅਤੇ ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿਚ ਪ੍ਰਗਿਆਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿਚ ਸੜਕ, ਬਿਜਲੀ ਤੇ ਉਦਯੋਗਿਕ ਖੇਤਰਾਂ ਨਾਲ ਸਬੰਧਤ 18,800 ਕਰੋੜ ਤੋਂ ਵਾਧੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੇ ਵਿਕਾਸ ਨੂੰ ਤੇਜ਼ ਕਰਨਗੇ ਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਚ ਮਦਦ ਕਰਨਗੇ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿਚੋਂ ਇਕ ਸੂਰਤ ਵਿਚ ਹੋਣ ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਇਕ ਹਰੇ ਭਰੇ ਤੇ ਸਾਫ਼ ਭਵਿੱਖ ਵੱਲ ਵੱਧ ਰਹੀ ਹੈ ਤੇ ਭਾਰਤ ਵੀ ਇਸ ਚ ਸਰਗਰਮੀ ਨਾਲ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ,
1: ਸੂਰਤ ਸਿਰਫ ਸਵੱਛਤਾ ਔਰ ਸਰਕੂਲਰ ਇਕਾਨਮੀ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਗ੍ਰੀਨ ਗ੍ਰੋਥ ਕੇ ਦੂਸਰੇ ਮਾਧਿਅਮੋਂ ਕਾ ਵੀ ਅਭੂਤਪੂਰਵ ਗਤੀ ਸੇ ਵਿਸਤਾਰ ਹੋ ਰਹਾ ਹੈ। ਸੂਰਤ ਐਸੀ ਵਿਵਸਥਾ ਬਣਾਉਣੇ ਮੇ ਜੁਟਾ ਹੈ ਜਹਾਂ ਸੜਕੋਂ ਪਰ ਚਲਨੇ ਵਾਲੀ ਸਾਰੀ ਬਸੇਂ ਇਲੈਕਟ੍ਰਿਕ ਹੋਗੀ।
0: ਸੂਰਤ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪਹਿਲਾਂ ਹਜ਼ੀਰਾ ਦਾ ਦੌਰਾ ਕੀਤਾ, ਉਥੇ ਚੱਲ ਰਹੇ ਉਦਯੋਗਿਕ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਅੱਜ ਦਮਨ ਦਾ ਵੀ ਦੌਰਾ ਕਰ ਰਹੇ ਨੇ, ਜਿੱਥੇ ਉਹ ਲਗਭਗ 2,970 ਕਰੋੜ ਤੋਂ ਵੱਧ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਵੀ ਰੱਖਣਗੇ। ਉਪ ਰਾਸ਼ਟਰਪਤੀ ਸੀ ਵੀ ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਾਤਾਵਰਣ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਬੂਟੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ, ਵਾਯੂਮੰਡਲ ਵਿਚ ਕਾਰਬਨ ਨਿਕਾਸ ਨੂੰ ਘਟਾਉਣ ਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਇਕ ਵੀਡੀਓ ਸੁਨੇਹੇ ਚ ਉਪ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਨੇ ਹਰੇਕ ਨਾਗਰਿਕ ਨੂੰ ਆਪਣੇ ਘਰ ਦੇ ਨੇੜੇ ਜਾਂ ਢੁਕਵੀਂ ਜਾਂ ਥਾਂ ਤੇ ਘੱਟੋ ਘੱਟ ਇਕ ਬੂਟਾ ਲਗਾਉਣ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਇਸ ਮੁਹਿੰਮ ਦੇ ਹਿੱਸੇ ਵਜੋਂ ਰਾਸ਼ਟਰਪਤੀ ਭਵਨ ਵਿਖੇ ਇਕ ਬੂਟਾ ਵੀ ਲਗਾਇਆ। ਉਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਕ ਪੇੜ ਮਾਂ ਕੇ ਨਾਮ ਵਰਗੀਆਂ ਪਹਿਲਕਦਮੀਆਂ ਨੇ ਹਰ ਸਾਲ ਲਗਭਗ 1,10,000 ਹੈਕਟੇਅਰ ਜੰਗਲਾਤ ਰਕਬੇ ਨੂੰ ਵਧਾਉਣ ਚ ਯੋਗਦਾਨ ਪਾਇਆ। ਉਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਦਹਾਕੇ ਦੌਰਾਨ ਇਸ ਦਿਸ਼ਾ ਚ ਕਈ ਉਪਰਾਲੇ ਕੀਤੇ ਨੇ। ਸ੍ਰੀ ਮੋਦੀ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਵਾਤਾਵਰਣ ਸੁਰੱਖਿਆ ਲਈ ਸਮਰਪਿਤ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਤ੍ਰਿਪੁਰਾ ਵਿਚ ਲੰਕਾਮੁਰਾ ਸਰਹੱਦੀ ਚੌਕੀ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਹੱਦੀ ਸੁਰੱਖਿਆ ਲਈ ਇਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ। ਅਮਿਤ ਸ਼ਾਹ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਵਾਤਾਵਰਣ ਯੋਗਦਾਨ ਨੂੰ ਉਜਾਗਰ ਕਰਦਿਆਂ ਕਿਹਾ,
2: 2019 ਤੋਂ ਲੈ ਕੇ ਅੱਜ ਤੱਕ ਹਮਾਰੇ ਸਭੀ CAPF ਨੇ ਜਵਾਨੋਂ ਨੇ ਲਗਭਗ 6,40,00,000 ਰੁੱਖਸੋਂ ਕੋ ਲਗਾਨੇ ਕਾ ਕਾਮ ਕੀਆ। ਇਸ ਸਾਲ ਹਮਨੇ ਥੋੜੇ ਕਮ ਰੁੱਖ ਲਗਾਨੇ ਕਾ ਨਿਰਣੈ ਕੀਆ ਹੈ। ਇਸ ਸਾਲ ਹਮ 40,00,000 ਸੇ 60,00,000 ਰੁੱਖ ਲਗਾਨੇ ਵਾਲੇ ਹੈ ਔਰ ਅਗਲੇ ਸਾਲ ਹਮ ਸਭ ਕਾ ਇੱਕ ਸਾਮੂਹਿਕ ਸੰਕਲਪ ਪੜਨੇ ਵਾਲਾ ਹੈ ਕਿ ਅਗਲੇ ਸਾਲ ਇੱਕ ਹੀ ਵਰਸ ਮੇ CAPF ਕੇ ਜਵਾਨ 2 ਕਰੋੜ ਸੇ ਜ਼ਿਆਦਾ ਵਰੁਕਸੋਂ ਕਾ ਲਗਾਨੇ ਕਾ ਕਾਮ ਕਰੇਂਗੇ ਔਰ ਪਰਿਆਵਰਣ ਕੀ ਔਰ ਦੇਸ਼ ਕੀ ਸੇਵਾ ਕਰੇਂਗੇ।
0: ਉਧਰ ਵਾਤਾਵਰਣ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਰਾਜਧਾਨੀ ਚ 18 ਨਮੋ ਆਕਸੀਜਨ ਪਾਰਕਾਂ ਦਾ ਉਦਘਾਟਨ ਕੀਤਾ। ਇਧਰ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਚ ਬੂਟੇ ਲਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ। ਇਹ ਪਹਿਲਕਦਮੀ ਦੇਸ਼ ਵਿਆਪੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਕੀਤੀ ਗਈ। ਵਿਗਿਆਨ ਤੇ ਤਕਨਾਲੋਜੀ ਅਤੇ ਧਰਤੀ ਵਿਗਿਆਨ ਰਾਜ ਮੰਤਰੀ ਜਤਿੰਦਰ ਸਿੰਘ ਨੇ ਅੱਜ ਜੰਮੂ ਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਇਹ ਨਵਾਂ ਕੇਂਦਰ ਜੰਮੂ, ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਲਈ ਮੌਸਮ ਪੇਸ਼ੀਨਗੋਈ ਸੇਵਾਵਾਂ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰੇਗਾ। ਮੰਤਰੀ ਨੇ ਕਿਹਾ ਕਿ ਸਹੀ ਅਤੇ ਸਮੇਂ ਸਿਰ ਮੌਸਮ ਪੇਸ਼ੀਨਗੋਈ ਖੇਤੀਬਾੜੀ, ਹਵਾਬਾਜ਼ੀ, ਸੈਰ ਸਪਾਟੇ ਤੇ ਆਫ਼ਤ ਪ੍ਰਬੰਧਨ ਵਰਗੇ ਖੇਤਰਾਂ ਨੂੰ ਫਾਇਦਾ ਦੇਵੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅਰਥ ਵਿਵਸਥਾ ਨੇ ਵਿੱਤੀ ਸਾਲ 2025-26 ਚ ਆਪਣੀ ਮਜ਼ਬੂਤ ਗਤੀ ਬਣਾਈ ਰੱਖੀ ਹੈ। ਅਸਲ ਕੁੱਲ ਘਰੇਲੂ ਉਤਪਾਦ ਵਿਚ ਸਾਲ 2024-25 ਦੇ 7.1% ਦੇ ਮੁਕਾਬਲੇ 2025-26 ਚ 7.7% ਵਧਣ ਦਾ ਅਨੁਮਾਨ ਹੈ। ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੇ ਅੱਜ ਵਿੱਤੀ ਸਾਲ 2025-26 ਲਈ ਸਾਲਾਨਾ GDP ਦੇ RC ਅਨੁਮਾਨ ਤੇ ਇਸ ਸਾਲ ਜਨਵਰੀ ਤੋਂ ਮਾਰਚ ਲਈ ਤਿਮਾਹੀ ਅਨੁਮਾਨ ਜਾਰੀ ਕੀਤੇ। ਅੰਕੜੇ ਦਰਸਾਉਂਦੇ ਨੇ ਕਿ ਨਿਰਮਾਣ, ਵਪਾਰ, ਹੋਟਲ ਆਵਾਜਾਈ ਤੇ ਰੀਅਲ ਅਸਟੇਟ ਨਾਲ ਸਬੰਧਤ ਖੇਤਰਾਂ ਨੇ ਪਿਛਲੇ ਵਿੱਤੀ ਸਾਲ 'ਚ ਦੋਹਰੇ ਅੰਕਾਂ ਦੀ ਵਿਕਾਸ ਦਰ ਦਰਜ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 'ਚ ਲਗਾਤਾਰ ਦੂਜੀ ਵਾਰ ਆਪਣੀ ਮੁਦਰਾ ਨੀਤੀ ਸਮੀਖਿਆ ਦੌਰਾਨ ਅੱਜ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰਦਿਆਂ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਸਰਵਸੰਮਤੀ ਨਾਲ ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹੈ ਕਿ ਪੋਲੀਮਰ ਆਧਾਰਿਤ ਕਰੰਸੀ ਨੋਟਾਂ ਦੀ ਤਜਵੀਜ਼ ਬੈਂਕ ਵੱਲੋਂ ਵਿਚਾਰ ਅਧੀਨ ਹੈ। ਉਨਾਂ ਕਿਹਾ ਕਿ ਇਹ ਤਜਵੀਜ਼ ਅਜੇ ਸ਼ੁਰੂਆਤੀ ਗੇੜ ਤੇ ਹੈ। ਕੁਝ ਗਾਹਕਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਬੈਂਕ ਸ਼ਾਖਾਵਾਂ ਤੇ ਏਟੀਐਮ 'ਚ ਨੋਟਾਂ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਹੈ। ਇਨ੍ਹਾਂ ਮੁੱਦਿਆਂ ਬਾਰੇ ਉਨ੍ਹਾਂ ਕਿਹਾ ਕਿ ਬੈਂਕ ਕੋਲ ਕਾਫ਼ੀ ਨਕਦੀ ਹੈ ਤੇ ਕਿਸੇ ਵੀ ਕਮੀ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਭਾਰਤ ਦੇ ਯਾਤਰੀ ਵਾਹਨ ਬਾਜ਼ਾਰ 'ਚ ਮਈ 'ਚ ਲਗਭਗ 4,40,000 ਵਾਹਨਾਂ ਦੀ ਵਿਕਰੀ ਦਰਜ ਕੀਤੀ ਗਈ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 23% ਦਾ ਵਾਧਾ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਆਟੋਮੋਬਾਈਲ ਸੈਕਟਰ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਇਹ ਵਾਧਾ ਵਿਸ਼ਵ ਵਿਆਪੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਮਜ਼ਬੂਤ ਖਪਤਕਾਰ ਮੰਗ ਨੂੰ ਦਰਸਾਉਂਦਾ ਏ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ NHRC ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਬੀਤੀ 1 ਜੂਨ ਨੂੰ ਇੱਕ ਫੈਕਟਰੀ ਦੇ ਅੰਦਰ ਸੀਵਰੇਜ ਲਾਈਨ ਦੀ ਹੱਥੀਂ ਸਫਾਈ ਕਰਦੇ ਸਮੇਂ ਜ਼ਹਿਰੀਲੇ ਧੂੰਏ ਕਾਰਨ 3 ਵਿਅਕਤੀਆਂ ਦੀ ਮੌਤ ਤੇ 2 ਹੋਰਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਾ ਆਪਣੇ ਪੱਧਰ ਤੇ ਨੋਟਿਸ ਲਿਆ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਪੰਜਾਬ 'ਚ ਕੇਂਦਰੀ ਜਾਂਚ ਬਿਊਰੋ CBI ਦੀ ਮੋਹਾਲੀ ਸਥਿਤ ਅਦਾਲਤ ਨੇ ਕਰੋੜਾਂ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ 'ਚ ਅੱਜ ਸਮੀਰ ਦੁਆ ਨੂੰ ਦੋਸ਼ੀ ਠਹਿਰਾਇਆ ਅਤੇ 15,000 ਰੁਪਏ ਦੇ ਜੁਰਮਾਨੇ ਦੇ ਨਾਲ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਸੂਤਰਾਂ ਮੁਤਾਬਕ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਮੈਸਰਜ਼ ਜੀਡੀ ਇਸਪਾਤ ਉਦਯੋਗ 'ਚ ਭਾਈਵਾਲ ਦਲੀਪ ਦੁਆ ਅਤੇ ਸਮੀਰ ਦੁਆ ਅਤੇ ਹੋਰਨਾਂ ਖਿਲਾਫ਼ ਇੰਡੀਅਨ ਓਵਰਸੀਜ਼ ਬੈਂਕ ਨਾਲ ਧੋਖਾਧੜੀ ਕਰਨ ਦੀ ਅਪਰਾਧਕ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਗਲਤ ਤੇ ਮਨਘੜਤ ਜਾਣਕਾਰੀ ਦੇ ਆਧਾਰ 'ਤੇ ਬੈਂਕ ਤੋਂ 4 ਕਰੋੜ ਤੋਂ ਦੀ ਨਕਦ ਕਰਜ਼ਾ ਹੱਦ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ, ਜਿਸ ਕਾਰਨ ਬੈਂਕ ਨੂੰ ਕਾਫ਼ੀ ਨੁਕਸਾਨ ਹੋਇਆ। ਅੰਮ੍ਰਿਤਸਰ ਪਠਾਨਕੋਟ ਕੌਮੀ ਸ਼ਾਹਰਾਹ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 14 ਵਿਅਕਤੀ ਜ਼ਖਮੀ ਹੋਏ ਨੇ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਾਤਾ ਵੈਸ਼ਨੋ ਦੇਵੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ 4-ਪਹੀਆ ਵਾਹਨ ਬਟਾਲਾ ਨੇੜੇ ਉਦੋਵਾਲ ਅੱਡੇ 'ਤੇ ਟਿੱਪਰ ਨਾਲ ਜਾ ਟਕਰਾਇਆ। ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਸ਼ਰਧਾਲੂ ਜ਼ਖਮੀ ਹੋ ਗਏ, ਸਾਰਿਆਂ ਨੂੰ ਮਾਨਸਾ ਦੇ ਇਲਾਕੇ ਦੇ ਰਹਿਣ ਵਾਲੇ ਨੇ। ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆ ਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ ਹੈ। ਇਸ ਜਿੱਤ ਨਾਲ ਪ੍ਰਗਿਆ ਨੰਦਾ 15 ਅੰਕਾਂ 'ਤੇ ਪਹੁੰਚ ਗਏ ਨੇ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਸੜਕ, ਬਿਜਲੀ ਅਤੇ ਉਦਯੋਗਿਕ ਖੇਤਰਾਂ ਨਾਲ ਸਬੰਧਤ 18,800 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਵਾਤਾਵਰਨ ਸੁਰੱਖਿਆ, ਪਾਏਦਾਰ ਜੀਵਨ ਸ਼ੈਲੀ ਅਤੇ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ 'ਚ ਨਵੇਂ ਸਥਾਪਿਤ ਕੀਤੇ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ ਅਤੇ ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆ ਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ। ਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸਵੇਰੇ 8:30 ਤੇ। ਨਮਸਕਾਰ।
3: ਦਿਸ ਇਜ਼ ਆਕਾਸ਼ਵਾਣੀ ਇਨ ਦ ਸਪੈਸ਼ਲ ਸੀਰੀਜ਼ 12 ਇਅਰਸ ਆਫ ਦ ਮੋਦੀ ਗਵਰਨਮੈਂਟ। Now we bring you an exclusive interview with Bharat Kheda, Secretary, Ministry of Micro, Small and Medium Enterprises, on major reforms and initiatives for the growth and empowerment of MSMEs. Interviewer is Arjun J. Chaudhary.
4: Vishesh Shrinkla, Modi Sarkar ke 12 saal ke antargat aaj suniye sukshm, laghu aur madhyam udyogon ke vikas ke liye pramukh neetigat sudharon aur pehlon par sukshm, laghu aur madhyam udyam mantralay ke sachiv भरत खेड़ा के साथ विशेष साक्षात्कार कर रहे हैं अर्जुन जी चौधरी।
5: A warm welcome to our listeners on Akashvani, and today we're joined by Shri Bharat Kheda, who is the secretary at the Ministry of Micro, Small and Medium Enterprises, and we will be discussing about the major reforms and initiatives in the growth and empowerment of MSMEs. Bharat Kheda ji, a warm welcome to you on this podcast.
6: It's a matter of pleasure to be here with you today.
5: And the reason why we are having this special discussion on MSMEs is the growth of the number of the entities that are in business right now, entrepreneurship, the employment that all of this has brought in, and really the contribution to the gross domestic product of the economy as well. But we'll try and simplify it for the benefit of our listeners on Akashvani. Bharat Kheda ji, agar hum isko saral tarike se dekhe, to entrepreneurship ka role kya raha hai MSMEs mein?
6: देखिए, एमएसएमईज में सबसे इम्पॉर्टेंट अगर कोई चीज है तो वो है इनोवेशन, और मैं ये समझता हूँ एंटरप्रेन्योरशिप डेवलप करने का ये एक जरिया है। और इसी फीलिंग के साथ आज के समय में स्टार्टअप्स और एमएसएमईज पूरी अर्थव्यवस्था में बहुत इम्पॉर्टेंट रोल अदा कर रहे हैं। इनफैक्ट इन द लास्ट फ्यू ईयर्स दिस इकोसिस्टम हैज रियली इवॉल्व्ड एंड गॉट ट्रांसफॉर्म्ड आई वुड से इन इंडिया, एंड टुडे इट कॉन्ट्रीब्यूट्स ऑलमोस्ट 30% टू द जीडीपी, 35% to manufacturing, 60% to employment, and 48% to exports. So that is the reason why a lot of people say it has become the backbone of the Indian economy.
5: Usually, anyone engaged in entrepreneurship is looking at a business opportunity, and then they're looking to create a system to exploit that opportunity. How do you see the government supporting this energy and spirit of the entrepreneur?
6: I would say the policy support has been a major enabler for the growth of this ecosystem, and the way the policy has also, you know, transformed in the last few years, a lot of new policy interventions have come up. The definition itself of MSME has been refined, has enlarged the scope that is covered within it. Today, any enterprise with an investment of 125 crore and up to a turnover of 500 crore is classified within the definition of MSME. So definition has really been enlarged for all the three categories, micro, small and medium. So they have an incentive to scale up without really getting into the fear of losing out on incentives. So they have put in investment, they have scaled up themselves. Plus a lot of new enterprises who were not part of the ecosystem have now become part of this entire spectrum. And that has been possible on account of formalization of enterprises. The government has also brought out a lot of new policy interventions to give them support for various forms, for credit, for equity, for marketing. So I'm sure, you know, this has been the major contributor which has brought in entrepreneurship to the forefront.
5: Entrepreneurship by itself was always a theoretical concept in many ways, and usually when anybody looked at a career, they were looking for employment, working for somebody else. But an entrepreneur has a special spirit, and they're looking to build a business and employment is generated. And usually if you look at case studies of the United States of America, it's built on the foundation of entrepreneurship. How do you see government playing a very important role from the year 2014 till 2026 now? How do you see a shift in the thinking, the mindset, and then shaping policy?
6: You know, the government has been able to convince the youth that self-employment and entrepreneurship is a possible avenue for growth. Gone are the times when any youngster in college would only look forward to seeking government employment or employment in the private sector. So as it happens with any economy, these opportunities are always limited. You cannot keep expanding only in these sectors. So when government came up with the policy of Startup India, so that boosted the spirit of our youngsters. They anyways had the entrepreneurial spirit in them because globally these things were quite common. So they felt that probably the environment is very conducive to set up their own enterprise. And they have also been deriving satisfaction out of the fact that instead of seeking employment, now they are giving employment. So this has really pulled the Gen Z, the new generation, into the fold of this MSME ecosystem. And I feel the government's proactive policies have been a big enabler in this direction.
5: So agar hum entrepreneurship ki baat kare and we talk about MSMEs in that regard, Bharat Khera ji, how do you see the role of human resources and finance, especially trade finance?
6: Aap dekhein, kisi bhi enterprise ke liye सबसे क्रिटिकल जो पेन पॉइंट रहा है वो रहा है एक्सेस टू फाइनेंस, बिकॉज दे वर नॉट इन अ पोजिशन टू स्केल अप और इन्वेस्ट बिकॉज दे डिडंट हैव इजी एक्सेस टू क्रेडिट एज वेल एज टू इक्विटी. So probably that has been made possible due to some good positive policy interventions. A credit guarantee scheme government ne shuru kari thi for particularly for micro and small enterprises. And usme agar aap dekhen to takriban 14 lakh crore ki credit guarantee government ne provide kari hai taki enterprises aage badh karke aa saken. Aur pichle 3 saalon ke andar इसमें 10 लाख करोड़ की क्रेडिट गारंटी, 14 लाख में से 10 लाख करोड़ की जो क्रेडिट गारंटी है पिछले 3 ही सालों में दी गई है. इससे भी एक सपोर्ट मिली इनको एक्सेस करने के लिए. उसके साथ साथ गवर्नमेंट ने इक्विटी में भी इन्फ्यूजन करने के लिए सपोर्ट प्रदान करी है. पहले भी एक फंड सेटअप किया था गवर्नमेंट ने पूंजी निवेश करने का ऐसे एंटरप्राइजेज में जिनमें ग्रोथ का पोटेंशियल है, और इस बजट में भी एक एसएमई ग्रोथ फंड और एक टॉप अप फंड फॉर माइक्रो एंटरप्राइजेज के नाम से कुछ और प्रयास किए हैं। तो एक्सेस आज के समय में आसान हो गया एंटरप्राइजेज के लिए, जो सबसे बड़ी चुनौती गिनी जाती है।

FM ਐਨ 100.2 ਮੈਗਾਹਰਟਸ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਠੀਕ ਰਾਤ ਦੇ 8 ਵੱਜ ਰਹੇ ਨੇ। ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰ ਲੈਂਦੇ ਹਾਂ ਹੁਣ ਤੱਕ ਦੀਆਂ ਕੁਝ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਗੁਜਰਾਤ ਅਤੇ ਦਮਨ ਵਿੱਚ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਅਰਥਵਿਵਸਥਾ ਨੇ ਵਿੱਤੀ ਸਾਲ 2025-26 ਵਿੱਚ ਆਪਣੀ ਮਜ਼ਬੂਤ ਗਤੀ ਬਣਾਈ। ਅਸਲ ਕੁੱਲ ਘਰੇਲੂ ਉਤਪਾਦ ਵਿੱਚ 2024-25 ਦੇ 7.1% ਦੇ ਮੁਕਾਬਲੇ 2025-26 ਵਿੱਚ 7.7% ਵਧਣ ਦਾ ਅਨੁਮਾਨ ਹੈ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਵਿੱਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲੁਧਿਆਣਾ ਵਿੱਚ ਬੀਤੀ 1 ਜੂਨ ਨੂੰ ਇੱਕ ਫੈਕਟਰੀ ਦੇ ਅੰਦਰ ਸੀਵਰੇਜ ਦੇ ਜ਼ਹਿਰੀਲੇ ਧੂੰਏ ਕਾਰਨ 3 ਵਿਅਕਤੀਆਂ ਦੀ ਮੌਤ ਅਤੇ 2 ਹੋਰਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲਾ ਨੇ ਜਲੰਧਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਸਿੰਚਾਈ ਕਰਨ ਸੰਬੰਧੀ ਪ੍ਰੋਜੈਕਟ ਦਾ ਕੀਤਾ ਉਦਘਾਟਨ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25% ਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ ਜਾਂਚ ਦੀ 8 ਜੂਨ ਤੱਕ ਵੇਰਵੇ ਸਮੇਤ ਰਿਪੋਰਟ ਮੰਗੀ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ 1 ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ 1 ਦਿਨ ਬਾਅਦ ਅੱਜ 4 ਹੋਰ ਮੁਲਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਮਨੀ ਨਾਲ ਕਾਬੂ ਕੀਤਾ। ਪੰਜਾਬ 'ਚ ਅੰਮ੍ਰਿਤਸਰ, ਪਠਾਨਕੋਟ, ਸ਼ਾਹਰਾਹ ਅਤੇ ਬੀਤੇ ਕੱਲ੍ਹ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 2 ਵਿਅਕਤੀਆਂ ਦੀ ਮੌਤ ਅਤੇ 14 ਜ਼ਖਮੀ। ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ

0: ਪ੍ਰਗਿਆਨੰਦਾ ਰਮੇਸ਼ ਬਾਬੂ ਨੇ ਭਾਰਤ ਦੇ ਹੀ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ। ਇਹ ਸਨ ਹੁਣ ਤੱਕ ਦੀਆਂ ਕੁਝ ਮੁੱਖ ਸੁਰਖੀਆਂ। ਜੀ ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ, ਅਤੇ ਇੱਕ ਸਾਡੇ ਸਰੋਤੇ ਸਾਡੇ ਨਾਲ ਜੁੜ ਗਏ ਨੇ, ਆਓ ਕਰਦੇ ਉਹਨਾਂ ਨਾਲ ਗੱਲ। ਹੈਲੋ
1: ਭੈਣ ਜੀ, ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਨਾਂ ਦੱਸ ਦਿਓ ਆਪਣਾ।
1: ਤੇਜਾ ਸਿੰਘ, ਪਿੰਡ ਸਵਾਈ ਸਿੰਘ ਵਾਲਾ, ਜ਼ਿਲ੍ਹਾ ਪਟਿਆਲਾ ਜੀ।
0: ਠੀਕ ਹੈ ਜੀ ਤੇਜਾ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਣੀ 'ਚ ਕਿਹੜਾ ਗੀਤ ਸੁਣੋਗੇ?
1: ਨਰਿੰਦਰ ਬੀਬਾ ਦਾ ਸੁਣਾ ਦਿਓ ਜੀ, ਮਰ ਗਿਆ ਜੀ, ਮੈਂ ਕਿਹਾ ਮੈਂ ਮੁੰਡਿਆਂ ਪਾਂਗਣਾ ਜੀ।
0: ਠੀਕ ਹੈ ਜੀ, ਸੁਣਵਾ ਰਹੇ ਨਰਿੰਦਰ ਬੀਬਾ ਦਾ ਗੀਤ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਠੀਕ ਹੈ ਜੀ,
0: ਗੀਤ ਸੁਣਾਂਗੇ ਨਰਿੰਦਰ ਬੀਬਾ ਦਾ, ਪਰ ਇੱਕ ਵਕਫੇ ਤੋਂ ਬਾਅਦ।
2: ਲਓ ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲਓ ਆ ਮਿਠਾਈ, ਆ ਸਮੋਸੇ, ਤੇ ਆ ਵੇਖੋ ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
3: ਕੁੜੇ ਮਨਦੀਪ, ਹਾਂ ਪਲੇਟਾਂ ਤੋਂ ਕਿੱਥੋਂ ਖਰੀਦ ਕੇ ਲਿਆਈ ਹੈ?
2: ਕਿਉਂ, ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
3: ਲੈ ਤੈਨੂੰ ਨੀ ਪਤਾ, 1 ਜੁਲਾਈ 2022 ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
2: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
3: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 ਜੁਲਾਈ 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
2: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
3: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
4: ਵਾਤਾਵਰਣ ਬਚਾਓ, ਧਰਤੀ ਬਚਾਓ।

0: ਅਤੇ ਸੰਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਠੀਕ ਰਾਤ ਦੇ 8:15 ਹੋ ਰਹੇ ਨੇ ਅਤੇ ਪੇਸ਼ ਹੈ ਪ੍ਰੋਗਰਾਮ ਅੰਬਰ। ਅਤੇ ਅੱਜ ਦੇ ਪ੍ਰੋਗਰਾਮ ਅੰਬਰ 'ਚ ਤੁਸੀਂ ਸੁਣੋਗੇ ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਨਾਲ ਮੁਲਾਕਾਤ, ਅਤੇ ਮੁਲਾਕਾਤ ਕਰ ਰਹੇ ਨੇ ਕਰਮਜੀਤ ਕੌਰ।
1: ਅੱਜ ਦਾ ਅੰਬਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਕਰਮਜੀਤ ਕੌਰ। ਕਿਸੇ ਨੇ ਬੜਾ ਸੋਹਣਾ ਕਿਹਾ, ਕਹਿੰਦੇ ਕਿ ਬਜ਼ੁਰਗ ਉਹ ਕਿਤਾਬ ਹੁੰਦੇ ਨੇ ਜਿਹਦੇ ਹਰ ਪੰਨੇ 'ਤੇ ਤਜਰਬੇ ਦੀ ਸਿਆਹੀ ਨਾਲ ਜ਼ਿੰਦਗੀ ਦੇ ਸਬਕ ਲਿਖੇ ਹੁੰਦੇ ਨੇ। ਅੱਜ ਅਸੀਂ ਇਸ ਤਰ੍ਹਾਂ ਦੀ ਹੀ ਇੱਕ ਸ਼ਖਸੀਅਤ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਨੇਕਾਂ ਰੰਗ ਵੇਖੇ ਨੇ, ਬੇਸ਼ੁਮਾਰ ਤਜਰਬੇ ਇਕੱਠੇ ਕੀਤੇ ਨੇ, ਆਪਣੀ ਮਿਹਨਤ, ਸੰਘਰਸ਼ ਅਤੇ ਸਬਰ ਦੇ ਨਾਲ ਇੱਕ ਪੂਰਾ ਯੁੱਗ ਜੀ ਕੇ ਦਿਖਾਇਆ। ਕਹਿੰਦੇ ਨੇ ਕਿ ਬਜ਼ੁਰਗ ਉਹ ਦਰਖਤ ਹੁੰਦੇ ਨੇ ਜਿਨ੍ਹਾਂ ਦੀ ਛਾਂ ਹੇਠ ਕਈ ਪੀੜ੍ਹੀਆਂ ਸੁੱਖ ਅਤੇ ਸੁਰੱਖਿਆ ਮਹਿਸੂਸ ਕਰਦੀਆਂ ਨੇ। ਅੱਜ ਦੇ ਇਸ ਤੇਜ਼ ਰਫ਼ਤਾਰ ਜ਼ਮਾਨੇ ਦੇ ਵਿੱਚ ਅਕਸਰ ਨਵੀਆਂ ਚੀਜ਼ਾਂ ਦੇ ਪਿੱਛੇ ਅਸੀਂ ਦੌੜਦੇ ਹਾਂ, ਪਰ ਇਹ ਭੁੱਲ ਜਾਂਦੇ ਹਾਂ ਕਿ ਸਾਡੀ ਜਿਹੜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਉਹ ਸਾਡੇ ਆਪਣੇ ਬਜ਼ੁਰਗ ਨੇ। ਉਹਨਾਂ ਦੇ ਕੋਲ ਉਹ ਗਿਆਨ ਹੈ ਜਿਹੜਾ ਸਾਨੂੰ ਕਿਤੋਂ ਵੀ ਨਹੀਂ ਮਿਲਦਾ, ਕਿਤਾਬਾਂ 'ਚੋਂ ਵੀ ਨਹੀਂ ਮਿਲਦਾ, ਅਤੇ ਉਹਨਾਂ ਦੇ ਕੋਲ ਉਹ ਤਜਰਬੇ ਨੇ ਜਿਹੜੇ ਕਿ ਕਿਸੇ ਵੀ ਸਕੂਲ ਜਾਂ ਕਾਲਜ ਦੇ ਵਿੱਚ ਪੜ੍ਹਾਏ ਨਹੀਂ ਜਾਂਦੇ। ਅੱਜ ਸਾਡੇ ਨਾਲ ਇੱਕ ਖਾਸ ਸ਼ਖਸੀਅਤ, ਜਿਨ੍ਹਾਂ ਨੂੰ ਅਸੀਂ ਬਹੁ ਪੱਖੀ ਸ਼ਖਸੀਅਤ ਕਹਿ ਸਕਦੇ ਹਾਂ, ਭਗਵਾਨ ਦਾਸ ਗੁਪਤਾ ਜੀ ਨੇ, ਜਿਹੜੇ ਕਿ ਇੱਕ ਲੇਖਕ ਨੇ। ਬੜੇ ਲੰਬੇ ਸਮੇਂ ਤੋਂ ਅਖਬਾਰਾਂ ਦੇ ਵਿੱਚ, ਮੈਗਜ਼ੀਨਾਂ ਦੇ ਵਿੱਚ ਉਹਨਾਂ ਦੇ ਆਰਟੀਕਲ ਛਪ ਰਹੇ ਨੇ। ਇੱਕ ਉਹਨਾਂ ਦੀ ਕਿਤਾਬ ਉਹਨਾਂ ਨੇ ਲਿਖੀ ਹੈ, ਸਫ਼ਰਨਾਮਾ। ਸਮਾਜ ਸੇਵੀ ਨੇ, ਮੋਟੀਵੇਸ਼ਨਲ ਸਪੀਕਰ ਨੇ, ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਜਿਹੜੀ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਇੱਕ ਇਕਾਈ ਹੈ, ਉਸ ਦੇ ਅੰਡਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਅਰਧ ਕਾਨੂੰਨੀ ਸਵੈ ਸੇਵਕ ਦੇ ਤੌਰ 'ਤੇ ਕੰਮ ਕਰ ਰਹੇ ਨੇ। ਅਲੱਗ ਅਲੱਗ ਸਕੂਲਾਂ ਕਾਲਜਾਂ ਦੇ ਵਿੱਚ, ਪਿੰਡਾਂ ਦੀਆਂ ਸੱਥਾਂ ਦੇ ਵਿੱਚ, ਟਰੱਕ ਯੂਨੀਅਨਾਂ ਜਾਂ ਫਿਰ ਕਾਰ ਸਟੈਂਡ, ਬਹੁਤ ਸਾਰੀਆਂ ਥਾਵਾਂ 'ਤੇ ਜਾ ਕੇ ਕਾਨੂੰਨ ਅਤੇ ਸਮਾਜਿਕ ਕੁਰੀਤੀਆਂ ਦੇ ਬਾਰੇ 'ਚ ਜਾਗਰੂਕਤਾ ਫੈਲਾਉਂਦੇ ਨੇ। ਉਹਨਾਂ ਦੀ ਜ਼ਿੰਦਗੀ ਦੇ ਅਲੱਗ ਅਲੱਗ ਪੰਨਿਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ, ਅੱਜ ਅਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਭਗਵਾਨ ਦਾਸ ਗੁਪਤਾ ਜੀ,

0: ਤੁਹਾਡਾ ਬਹੁਤ ਬਹੁਤ ਸਵਾਗਤ। ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਸਟੂਡੀਓ 'ਚ ਪਹੁੰਚੇ।
1: ਧੰਨਵਾਦ ਜੀ।
0: ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਸਰ ਕਿ ਤੁਸੀਂ ਕਿੱਥੋਂ ਦੇ ਜੰਮਪਲ ਹੋ, ਆਪਣੀ ਸਿੱਖਿਆ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ।
1: ਮੇਰਾ ਜਨਮ ਪਿੰਡ ਮੰਡੌਰ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ ਸੀ।
0: ਜੀ
1: 1960 ਦੇ ਵਿੱਚ ਮੇਰਾ ਜਨਮ ਹੋਇਆ ਅਤੇ ਮੈਂ ਚਾਰ ਵੱਖ-ਵੱਖ ਪ੍ਰਾਇਮਰੀ ਸਕੂਲਾਂ ਤੋਂ ਹੁੰਦਾ ਹੋਇਆ ਫਿਰ ਵਾਪਿਸ ਆ ਕੇ ਮੰਡੌਰ ਤੋਂ ਹੀ ਜਿਹੜੀ 5ਵੀਂ ਪਾਸ ਕੀਤੀ। ਫਿਰ ਉੱਥੇ ਹੀ ਮੈਨੇ ਸਰਕਾਰੀ ਹਾਈ ਸਕੂਲ ਮੰਡੌਰ ਤੋਂ ਹੀ ਜਿਹੜੀ ਹੈ ਉਹ 10ਵੀਂ ਪਾਸ ਕੀਤੀ ਸੀਗੀ
0: ਜੀ ਇਹ ਵੱਖ ਵੱਖ ਪ੍ਰਾਇਮਰੀ ਸਕੂਲਾਂ ਦਾ ਕੀ
1: ਜੀ।
0: ਕਾਰਨ ਰਿਹਾ?
1: ਹਾਂ, ਕਿਉਂਕਿ ਮੈਂ ਸ਼ੁਰੂ ਤੋਂ ਜਿਸ ਤਰ੍ਹਾਂ ਮੈਨੂੰ ਮਾਂ ਬਾਪ ਕਹਿੰਦੇ ਵੀ ਤੂੰ ਬੜਾ ਸ਼ਰਾਰਤੀ ਹੁੰਦਾ ਸੀਗਾ
0: ਜੀ
1: ਅਤੇ ਆਪਸ 'ਚ ਸਾਰਿਆਂ ਨਾਲ ਥੋੜ੍ਹਾ ਬਹੁਤਾ ਵੀ ਵਧੀਆ ਤਾਲਮੇਲ ਨਹੀਂ ਸੀ ਭੈਣਾਂ ਭਰਾਵਾਂ ਨਾਲ ਰੱਖਦਾ,
0: ਜੀ
1: ਤਾਂ ਕਿਉਂਕਿ ਜ਼ਿਆਦਾ ਹੁਸ਼ਿਆਰ ਹੋਣ ਕਰਕੇ ਨੈਚੁਰਲ ਹੈ, ਜਿਵੇਂ ਡਾਕਟਰ ਵੀ ਕਹਿੰਦੇ ਨੇ ਵੀ ਜਿਹੜਾ ਬੱਚਾ ਹੁਸ਼ਿਆਰ ਹੁੰਦਾ ਉਹ ਥੋੜ੍ਹਾ ਸ਼ਰਾਰਤੀ ਵੀ ਜ਼ਿਆਦਾ ਹੁੰਦਾ।
0: ਜੀ
1: ਅਤੇ ਮੇਰੇ ਭੂਆ ਜੀ ਆਏ ਇੱਕ ਦਿਨ ਅਤੇ ਮੇਰੇ ਮੰਮੀ ਪਾਪਾ ਨੇ ਉਹਨੂੰ ਸ਼ਿਕਾਇਤ ਕੀਤੀ ਤਾਂ ਉਹ ਕਹਿੰਦੇ ਵੀ ਮੈਂ ਤਾਂ ਆਪਣੇ ਭਤੀਜੇ ਨੂੰ ਆਪਣੇ ਨਾਲ ਹੀ ਲੈ ਜਾਂਦੀ ਹਾਂ। ਤਾਂ ਫਿਰ ਉਹ
0: ਜੀ
1: ਆਪਣੇ ਪਿੰਡ ਨੌਰਾ ਸੀਗਾ ਉਹਨਾਂ ਦਾ,
0: ਜੀ
1: ਨਾਭੇ ਤੋਂ ਥੋੜ੍ਹਾ 15 ਕਿਲੋਮੀਟਰ ਅੱਗੇ ਹੈ, ਉੱਥੇ ਉਹਨਾਂ ਨੇ ਜਿੰਨੇ ਜਾ ਕੇ ਮੈਨੂੰ ਜਿਹੜਾ ਹੈ ਪਹਿਲੀ ਕਲਾਸ ਦੇ ਵਿੱਚ ਮੈਨੂੰ ਭਰਤੀ ਕਰਵਾਤਾ ਜਾ ਕੇ।
0: ਜੀ
1: ਉਸ ਤੋਂ ਬਾਅਦ ਕੁਦਰਤੀ ਸਾਡਾ ਜਿਹੜਾ ਪਰਿਵਾਰ ਸੀ, ਜਿਹੜੇ ਮੇਰੇ ਬਾਊ ਜੀ ਅਤੇ ਬੀਬੀ ਸੀਗੇ, ਉਹ ਪਟਿਆਲੇ ਆ ਕੇ ਰਹਿਣ ਲੱਗ ਗਏ।
0: ਜੀ
1: ਸੋ ਮੈਨੂੰ ਉੱਥੇ ਵੀ ਫਿਰ ਦੋ ਸਕੂਲਾਂ ਦੇ ਵਿੱਚ ਜਿਹੜਾ ਹੈ ਤੀਸਰੀ ਅਤੇ ਫਿਰ ਚੌਥੀ ਮੈਨੇ ਉੱਥੋਂ ਕੀਤੀ।
0: ਜੀ
1: ਫਿਰ ਅਸੀਂ ਦੁਬਾਰਾ ਫਿਰ ਪਿੰਡ ਦੇ ਵਿੱਚ ਆ ਕੇ ਰਹਿਣ ਲੱਗ ਗਏ ਤਾਂ ਫਿਰ ਮੈਨੇ 5ਵੀਂ ਜਿਹੜੀ ਹੈ ਪਹਿਲੇ ਦਰਜੇ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੰਡੌਰ ਤੋਂ ਜਿਹੜੀ ਹੈ ਪਾਸ ਕੀਤੀ। ਫਿਰ
0: ਜੀ
1: ਉੱਥੇ ਹੀ ਫਿਰ ਮੈਨੇ 10ਵੀਂ ਕੀਤੀ ਸਾਡੇ
0: ਜੀ
1: ਮੇਰੇ ਪਿੰਡ ਤੋਂ ਹੀ, ਪੁਸ਼ਤੈਨੀ ਪਿੰਡ ਜਿਹੜਾ ਹੈਗਾ ਜੀ।
0: ਜੀ ਤੇ ਤੁਸੀਂ 10ਵੀਂ ਤੱਕ ਹੀ ਪੜ੍ਹੇ ਹੋ?
1: ਨਹੀਂ, ਮੈਂ 10ਵੀਂ ਤੋਂ ਬਾਅਦ 2 ਸਾਲ ਦਾ ਕੋਰਸ ਹੈ ITI ਦਾ,
0: ਜੀ
1: ਸਰਕਾਰੀ ਇੰਡਸਟਰੀਅਲ ਟ੍ਰੇਨਿੰਗ ਸੈਂਟਰ ਜਿਹੜਾ ਪਟਿਆਲੇ ਦੇ ਵਿੱਚ ਹੈਗਾ। ਉੱਥੇ ਮੈਨੇ ਡਰਾਫਟਮੈਨ ਸਿਵਲ ਦੀ ਜਿਹੜੀ ਹੈ ਉੱਥੇ 2 ਸਾਲ ਦਾ ਮੈਨੇ ਫਸਟ ਕਲਾਸ ਦੇ ਵਿੱਚ ਹੀ ਕੋਰਸ ਪੂਰਾ ਕੀਤਾ ਜੀ।
0: ਜੀ ਅਸੀਂ ਤੁਹਾਡੀ ਵਿਆਹੁਤਾ ਜ਼ਿੰਦਗੀ ਬਾਰੇ ਅਤੇ ਬੱਚਿਆਂ ਬਾਰੇ ਜਾਣ ਸਕਦੇ ਹਾਂ ਜੀ?
1: ਜੀ ਬਿਲਕੁਲ ਜੀ, ਸੰਨ 1985 ਦੇ ਵਿੱਚ ਮਿਸਿਜ਼ ਪ੍ਰੇਮ ਗੁਪਤਾ ਜਿਹੜੇ ਦਿੜਬੇ ਦੇ ਰਹਿਣ ਵਾਲੇ ਸੀਗੇ
0: ਜੀ
1: ਉਹਨਾਂ ਨਾਲ ਮੇਰੀ ਜਿਹੜੀ ਮੁਲਾਕਾਤ ਹੈ, ਮੇਰੇ ਜੋ ਸਾਡੂ ਅਤੇ ਮੇਰੇ ਸਾਲੀ ਸੀਗੇ ਨਾਭੇ, ਉਹ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਸੀਗੇ। ਉਹਨਾਂ ਨੇ ਫਿਰ ਮੇਰੀ ਜਿਹੜੀ ਹੈ ਉੱਥੇ ਉਹਨਾਂ ਦੇ ਘਰ ਦੇ ਵਿੱਚ ਮੇਰੀ ਕੁਦਰਤੀ ਮੇਲ ਹੋ ਗਿਆ, ਜਾਣ ਪਛਾਣ ਕਰਾਈ। ਤਾਂ ਫਿਰ ਮੈਨੇ ਉੱਥੇ ਹੀ ਜਿਹੜਾ ਹੈ ਚੁੰਨੀ ਦਾ ਪ੍ਰੋਗਰਾਮ ਸਿਰਫ 5 ਬੰਦੇ ਲਿਜਾ ਕੇ ਜਿਹੜਾ ਹੈਗਾ ਵਿਆਹ ਕਰ ਲਿਆ ਸੀ, ਬਿਲਕੁਲ ਸਾਦੀ ਮੈਰਿਜ ਕੀਤੀ ਸੀ
0: ਜੀ ਤੇ ਬੱਚੇ ਜਿਹੜੇ ਨੇ
1: ਜੀ।
0: ਉਹ
1: ਹਾਂਜੀ, ਮੇਰੀਆਂ 2 ਬੇਟੀਆਂ ਨੇ ਜੀ,
0: ਜੀ
1: ਦੋਨੋਂ ਗਜ਼ਟਡ ਅਫਸਰ ਨੇ। ਇੱਕ ਮੇਰਾ ਬੇਟਾ ਵੀ ਹੈ, ਉਹ ਵੀ ਪੰਜਾਬ ਸਰਕਾਰ ਦੇ ਵਿੱਚ ਰੈਵਨਿਊ 'ਚ ਮੁਲਾਜ਼ਮ ਹੈਗਾ। ਅਤੇ ਮੇਰੀ ਡਾਟਰ ਇਨ ਲਾ ਵੀ ਉਹ ਵੀ ਸਾਇੰਸ ਟੀਚਰ ਹੈ ਜੀ,
0: ਕਿਆ ਬਾਤ
1: ਸ਼ਿਕਸ਼ਾ
0: ਹੈ।
1: ਵਿਭਾਗ ਦੇ ਵਿੱਚ ਜੀ।
0: ਤੇ ਸਰ ਸੌਖੀ ਕਦੇ ਵੀ ਕਿਸੇ ਦੀ ਜ਼ਿੰਦਗੀ ਨਹੀਂ ਰਹੀ ਹੁੰਦੀ ਤੇ ਜਦੋਂ ਵੀ ਤੁਸੀਂ ਆਪਣੀ ਸਿੱਖਿਆ ਦੀ ਸ਼ੁਰੂਆਤ ਕੀਤੀ ਤੁਸੀਂ
1: ਜੀ
0: ਦੱਸਿਆ ਹੈ ਨਾ, ਉਸ ਤੋਂ ਬਾਅਦ ਵਿਆਹੁਤਾ ਜਿਹੜੀ ਜ਼ਿੰਦਗੀ ਰਹੀ ਉਹ ਕਿਵੇਂ ਦੀ ਜ਼ਿੰਦਗੀ ਰਹੀ ਤੇ ਬੱਚਿਆਂ ਦੀ ਪਰਵਰਿਸ਼ ਦੇ ਸਮੇਂ ਤੁਹਾਨੂੰ ਕਿਸ ਤਰੀਕੇ ਦੀਆਂ
1: ਜੀ
0: ਜਿਹੜੀਆਂ ਸੀ ਮੁਸ਼ਕਿਲਾਂ ਆਈਆਂ ਜਾਂ ਫਿਰ ਇੱਥੋਂ ਤੱਕ ਬੱਚਿਆਂ ਨੂੰ ਪਹੁੰਚਾਉਣ ਦੇ ਵਿੱਚ ਕਿੰਨੀ ਕੁ ਮਿਹਨਤ ਕਰਨੀ ਪਈ?
1: ਦੇਖੋ, ਮੁਸ਼ਕਲ ਤਾਂ ਮੈਨੂੰ ਸ਼ੁਰੂ ਦੇ ਵਿੱਚ ਹੀ ਬਹੁਤ ਆਈ,
0: ਜੀ
1: ਜਿਵੇਂ ਵੀ ਕਿਸੇ ਦੀ ਪ੍ਰੀਖਿਆ ਲੈਣੀ ਹੁੰਦੀ ਹੈ। ਜਦੋਂ ਮੈਂ ਪੜ੍ਹਾਈ ਲਿਖਾਈ ਆਪਣੀ ਪੂਰੀ ਕਰਕੇ ਮੈਂ ਕਿਸੇ ਜੋਬ ਦੀ ਉਡੀਕ ਸੀ ਕਿ ਮੈਂ, ਕਿਉਂਕਿ ਸਰਕਾਰੀ ਨੌਕਰੀ ਮੇਰੇ ਲਈ ਉਦੋਂ ਮੁਸ਼ਕਲ ਨਹੀਂ ਸੀ, ਆਰਾਮ ਨਾਲ ਮਿਲਦੀ ਸੀ।
0: ਜੀ
1: ਪਰ ਮੈਨੂੰ ਸਾਡੇ ਉੱਥੇ ਮੰਡੌਰ ਟੀਬੀ ਵਾਲੇ ਸੰਤ ਮਸ਼ਹੂਰ ਸੀਗੇ, ਔਰ ਸੰਤ ਬਾਬਾ ਬਾਲਕ ਨਾਥ ਜੀ, ਉਹਨਾਂ ਦੇ ਅਗਾਹੇ ਬਗਾਹੇ ਦਰਸ਼ਨ ਕਰਦੇ ਰਹਿੰਦੇ ਸੀ। ਇੱਕ ਦਿਨ ਪਤਾ ਨਹੀਂ ਕੀ ਕੋਈ ਰਮਜ ਸੀ ਉਹਨਾਂ ਦੀ ਮਾਲਕ ਵੱਲੋਂ, ਉਹ ਮੈਨੂੰ ਕਹਿਣ ਲੱਗੇ ਕਾਕਾ ਕੀ ਕਰਦਾ ਹੁੰਦਾ? ਮੈਂ ਕਿਹਾ ਜੀ ਮੈਂ ਪੜ੍ਹਾ, ਅਜੇ ਤਾਂ ਮੈਂ ਵਿਹਲਾ ਹੈਗਾ, ਪੜ੍ਹਾਈ ਖਤਮ ਕਰਕੇ ਹਟਿਆ, ਅਤੇ ਕੀ ਕਰਨਾ ਤੈਨੇ? ਮੈਂ ਕਿਹਾ ਜੀ ਮੈਂ ਕਿਸੇ ਨੌਕਰੀ ਦੀ ਉਹਦੇ 'ਚ ਹਾਂ, ਵੀ ਮੈਂ ਬਿਜ਼ਨਸਮੈਨ ਨਹੀਂ ਬਣਨਾ, ਮੈਂ ਤਾਂ ਕੋਈ ਨੌਕਰੀ ਹੀ ਕਰਨੀ ਹੈ। ਉਹ
0: ਜੀ
1: ਕਹਿੰਦੇ ਵੀ ਮੇਰੀ ਇੱਕ ਗੱਲ ਮੰਨੇਗਾ ਕਾਕਾ? ਮੇਰੇ ਮੂੰਹ 'ਚੋਂ ਨਿਕਲ ਗਿਆ, ਮੈਂ ਕਿਹਾ ਜੀ ਜੇ ਮੰਨਣ ਵਾਲੀ ਹੋਈ ਤਾਂ ਮੈਂ ਜ਼ਰੂਰ ਮੰਨੂੰਗਾ। ਉਹ ਕਹਿੰਦੇ ਵੀ ਤੂੰ ਕਿਸੇ ਦੇ ਮਤਹਿਤ ਕੰਮ ਨਹੀਂ ਕਰਨਾ।
0: ਜੀ
1: ਦੇਖੋ ਹੁਣ ਇਹ ਕਿਵੇਂ ਹੋ ਸਕਦਾ, ਜਿਸ ਬੰਦੇ ਨੇ 10ਵੀਂ ਉਸ ਸਮੇਂ 1977 'ਚ 10ਵੀਂ ਕੀਤੀ, 77-79 'ਚ ਮੈਨੇ ਫਸਟ ਕਲਾਸ ਦੇ ਵਿੱਚ 2 ਸਾਲ ਦਾ ਜਿਹੜਾ ਕੋਰਸ ਜਿਹਨੂੰ ਡਿਪਲੋਮਾ ਕਹਿੰਦੇ ਹਾਂ ਅਸੀਂ ITI ਦਾ, ਭਾਰਤ ਸਰਕਾਰ ਕਰਾਉਂਦੀ ਸੀ ਉਦੋਂ,
0: ਜੀ
1: ਔਰ ਉਦੋਂ ਸਾਡੇ ਤੋਂ 1 ਸਾਲ ਪਹਿਲਾਂ ਬੌਂਡ ਭਰਿਆ ਜਾਂਦਾ ਸੀ।
0: ਜੀ
1: ਸਿਰਫ ਮੇਰੇ ਵੇਲੇ ਉਹ ਬੌਂਡ ਖਤਮ ਹੋਇਆ, 76 ਤੱਕ 3 ਸਾਲ ਸਰਕਾਰੀ ਨੌਕਰੀ ਦਾ ਬੌਂਡ ਭਰਿਆ ਜਾਂਦਾ ਸੀ
0: ਜੀ
1: ਕਿ ਤੁਸੀਂ 3 ਸਾਲ ਘੱਟੋ ਘੱਟ

0: ਸਰਕਾਰ ਦੀ ਨੌਕਰੀ ਕਰੋਗੇ, ਕਿਉਂਕਿ ਉਹਦੇ ਖਰਚਾ ਬਹੁਤ ਸਰਕਾਰ ਦਾ ਹੁੰਦਾ ਸੀ, ਭਾਰਤ ਸਰਕਾਰ ਦਾ। ਹੁਣ ਸੰਤ ਕਹਿ ਰਹੇ ਨੇ ਵੀ ਤੂੰ ਕਿਸੇ ਦੇ ਮਤਹਿਤ ਕੰਮ ਨਹੀਂ ਕਰਨਾ, ਅਤੇ ਬੜਾ ਬੜਾ ਮੇਰੇ ਲਈ ਮੁਸ਼ਕਲ ਸੀ। ਚਲੋ ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਸੱਤ ਵਚਨ ਕਹਿ ਕੇ ਆ ਗਿਆ
1: ਜੀ,
0: ਅਤੇ ਕਾਫੀ ਸਮਾਂ ਨਿਕਲ ਗਿਆ। ਨਾ ਤਾਂ ਮੈਨੂੰ, ਮੈਂ ਕੰਮ 'ਤੇ ਜਾਇਆ ਕਰਾਂ ਕਿਸੇ ਨੌਕਰੀ ਲਈ ਭਾਲ, ਜਾਂ ਜਿੱਥੇ ਮੈਨੂੰ ਕੋਈ ਚਿੱਠੀ ਪੱਤਰ ਰੁਜ਼ਗਾਰ ਵਿਭਾਗ ਤੋਂ ਆ ਵੀ ਜਾਇਆ ਕਰੇ, ਕੋਈ ਨਾ ਕੋਈ ਕਾਰਨ ਐਸਾ ਬਣ ਜਾ ਕਰੇ ਕੁਦਰਤ ਵੱਲੋਂ, ਮੈਂ ਉਸ ਇੰਟਰਵਿਊ ਦੇ ਵਿੱਚ ਪਹੁੰਚ ਨਾ ਸਕਾਂ। ਇੱਕ ਵਾਰੀ ਬੜੀ ਕਮਾਲ ਦੀ ਗੱਲ ਹੋਈ, ਮੈਂ ਚੰਡੀਗੜ੍ਹ ਚਲਾ ਵੀ ਗਿਆ, ਚੰਡੀਗੜ੍ਹ ਇੰਟਰਵਿਊ ਦੇਣਾ ਸੀਗਾ ਸਿੰਚਾਈ ਵਿਭਾਗ 'ਚ, ਪਰ ਪਤਾ ਨਹੀਂ ਉੱਥੇ ਕੀ ਕਾਰਨ ਕੋਈ ਐਸਾ ਬਣਿਆ, ਮਨ 'ਚ ਕੁਛ ਤਬਦੀਲੀ ਆ ਗਈ। ਜਦੋਂ ਮੇਰਾ ਨਾਮ ਬੋਲਣ ਲੱਗੇ ਤਾਂ ਮੈਂ ਉਹ ਦਫ਼ਤਰ ਦੇ ਵਿੱਚ ਅੰਦਰ ਇੰਟਰਵਿਊ ਦੇਣ ਵਾਸਤੇ ਨਹੀਂ ਗਿਆ, ਮੈਂ ਵਾਪਿਸ ਆ ਗਿਆ। ਅਤੇ ਕਾਫੀ ਸਮਾਂ ਉਹ ਬੜੀ ਸਟਰਗਲ ਵਾਲੀ ਲਾਈਫ ਸੀ। ਮੈਨੂੰ ਲੋਕਾਂ ਨੇ ਇਹ ਵੀ ਕਿਹਾ ਵੀ ਤੂੰ ਤਾਂ ਨਿਕੰਮਾ ਹੈ ਯਾਰ, ਦੱਸ ਓਏ ਮੂਰਖ, ਤੈਨੂੰ ਦੱਸ ਇੰਨਾ ਵਧੀਆ ਤੂੰ ਕੋਰਸ ਪਾਸ ਕੀਤਾ, ਤੂੰ ਸਰਕਾਰੀ ਨੌਕਰੀ ਕਰ ਲੈ। ਬਾਬਾ ਜੀ ਨੂੰ ਅਸੀਂ ਕਹਿ ਦਾਂਗੇ, ਉਹਨਾਂ ਨੂੰ ਕਹਿ ਦਾਂਗੇ। ਮੈਂ ਕਿਹਾ ਵੀ ਨਹੀਂ, ਸੰਤਾਂ ਦੇ ਬਚਨ ਹੁੰਦੇ ਨੇ, ਜੋ ਉਹਨਾਂ ਨੇ ਕਹਿਤਾ ਇਹਦੇ ਵਿੱਚ ਕੋਈ ਰਮਜ ਹੈ
1: ਜੀ,
0: ਕੋਈ ਰਾਜ ਹੈ, ਕੋਈ ਗੱਲ ਹੈ। ਤਾਂ ਉਸੇ ਜਦੋਂ ਮੈਂ ਸਟਰਗਲ ਲਾਈਫ ਚੱਲ ਰਿਹਾ ਸੀ
1: ਜੀ,
0: ਫਿਰ ਮੇਰਾ ਜਿਹੜਾ ਹੈ ਦੁੱਧ ਦੇ ਕਾਰੋਬਾਰ ਦੇ ਵਿੱਚ ਮੈਂ ਸ਼ੁਰੂ ਕਰਤਾ ਸਾਡੇ ਪਿੰਡ ਦੇ ਵਿੱਚ, ਤਾਂ ਮੈਨੂੰ ਬਹੁਤ ਸਫਲਤਾ ਮਿਲੀ ਉਹਦੇ ਵਿੱਚ
1: ਜੀ।
0: ਤਾਂ ਮੈਂ 35 ਸਾਲ ਲਗਾਤਾਰ ਇਹੀ, ਫਿਰ ਮੈਂ ਦੁੱਧ ਦਾ ਹੀ ਕੰਮ ਕੀਤਾ, ਸਾਫ਼ ਸੁਥਰਾ ਕੰਮ ਕੀਤਾ, ਸਾਰਾ ਇਲਾਕਾ ਸਾਰਾ ਪੰਜਾਬ ਜਾਣਦਾ। ਮੇਰਾ ਸੰਬੰਧ ਮਿਲਕ ਫੂਡ ਬਹਾਦਰਗੜ੍ਹ ਫੈਕਟਰੀ ਨਾਲ ਵੀ ਲੰਬਾ ਸਮਾਂ ਪਿਆ
1: ਜੀ।
0: ਮੈਂ ਸਾਫ਼ ਸੁਥਰਾ ਕੰਮ ਕੀਤਾ, ਕਿਸੇ ਤਰ੍ਹਾਂ ਦਾ ਗਲਤ ਕੰਮ ਨਹੀਂ ਕੀਤਾ, ਕਿਸੇ ਦੇ ਮਤਹਿਤ ਕੰਮ ਨਹੀਂ ਕੀਤਾ ਸਾਰੀ ਉਮਰ। ਹੁਣ ਮੇਰੀ ਉਮਰ 65 ਸਾਲ ਹੋ ਗਈ, ਮੈਨੇ ਉਸ ਤੋਂ ਬਾਅਦ ਕਿਸੇ ਦੇ ਮਾਤਹਿਤ ਕੰਮ ਨਹੀਂ ਕੀਤਾ। ਮੈਂ ਆਪਣੇ ਕੰਮ ਪ੍ਰਤੀ ਆਪ ਹੀ ਜਿਹੜਾ ਹੈਗਾ, ਮੈਨੂੰ ਮੈਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਬਹੁਤ ਲੋਕਾਂ ਨੂੰ। ਉਹ ਸੰਤਾਂ ਦੀ ਗੱਲ ਬਿਲਕੁਲ ਪੂਰੀ ਹੋਈ, ਮੈਨੂੰ ਕਿਸੇ ਗੱਲ ਦੀ ਘਾਟ ਨਹੀਂ ਰਹੀ। ਮੈਨੂੰ ਸਰਕਾਰ ਨੇ ਵੀ ਕਈ ਵਾਰੀ ਮਾਨ ਸਨਮਾਨ ਮਿਲਿਆ, ਇੱਥੋਂ ਤੱਕ ਪੰਜਾਬ ਸਰਕਾਰ ਤੋਂ ਬਿਨਾਂ, ਹਰਿਆਣਾ ਸਰਕਾਰ 'ਚ, ਹਿਮਾਚਲ ਸਰਕਾਰ ਨੇ, ਭਾਰਤ ਸਰਕਾਰ ਨੇ ਵੀ ਕਾਫੀ ਜਿਹੜਾ ਮੈਨੂੰ ਮਾਨ ਸਨਮਾਨ ਬਹੁਤ ਮਿਲਿਆ ਹੈਗਾ।
1: ਅਤੇ
0: ਮੈਨੂੰ, ਪਰ ਮੈਂ ਇਹ ਗੱਲ ਆਪਣੇ ਬੱਚਿਆਂ 'ਤੇ ਲਾਗੂ ਨਹੀਂ ਕੀਤੀ
1: ਜੀ।
0: ਮੇਰੇ ਬੱਚੇ ਜਦੋਂ ਵੀ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਸਾਰੇ ਤਕਰੀਬਨ ਐਡਜਸਟ ਹੋ ਗਏ, ਭਾਵੇਂ ਭਾਰਤ ਸਰਕਾਰ ਸੀ ਭਾਵੇਂ ਪੰਜਾਬ ਸਰਕਾਰ ਸੀ, ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਵੀ ਨੌਕਰੀ ਜਿਹੜੀ ਹੈ ਉਹ ਸਭ ਤੋਂ ਵਧੀਆ ਜਿਹੜਾ ਹੈ ਅੱਛਾ ਕੰਮ ਹੈ, ਅਗਰ ਤੁਹਾਨੂੰ ਸਰਕਾਰੀ ਨੌਕਰੀ ਮਿਲਦੀ ਹੈ ਤਾਂ ਬਹੁਤ ਵਧੀਆ ਸੀ, ਮੇਰੇ ਨਾਲ ਕੋਈ ਵੀ ਕਾਰਨ ਰਹੇ ਹੁਣ, ਪਰ ਤੁਸੀਂ ਨੌਕਰੀ ਜਿਹੜੀ ਹੈ ਕਰੋ ਔਰ ਆਪਣੀ ਜ਼ਿੰਦਗੀ ਜਿਹੜੀ ਹੈ ਸਫਲ ਜਿਹੜਾ ਜੀਵੋ, ਦੇਸ਼ ਦੀ ਸੇਵਾ ਕਰੋ, ਇੱਕ ਬਹੁਤ ਅੱਛਾ ਕੰਮ ਹੈ ਜੀ।
1: ਜੀ, ਅਸੀਂ ਜਾਣਨਾ ਚਾਹਾਂਗੇ ਸਰ ਵੀ ਤੁਸੀਂ ਆਪਣਾ ਬਹੁਤ ਵਧੀਆ ਕੰਮ ਕਰਦੇ ਸੀ, ਨੌਕਰੀ ਭਾਵੇਂ ਤੁਸੀਂ ਨਹੀਂ ਕੀਤੀ, ਆਪਣਾ ਬਿਜ਼ਨਸ ਕੀਤਾ, ਹੈ ਨਾ, ਤਾਂ ਫਿਰ ਸਮਾਜ ਸੇਵਾ ਵੱਲ ਰੁਝਾਨ ਕਿਵੇਂ ਹੋਇਆ?
0: ਹਾਂਜੀ, ਸਮਾਜ ਸੇਵਾ ਦਾ ਇਹ ਸੀਗੀ ਕਿਉਂਕਿ ਸਾਡੀ ਪੁਸ਼ਤੈਨੀ, ਮੇਰੇ ਜਿਹੜੇ ਦਾਦਾ ਦੇ ਦਾਦਾ ਜੀ ਸੀਗੇ
1: ਜੀ,
0: ਅਤੇ ਉਹ ਮਤਲਬ ਸੇਠ ਬਹਾਦਰਮੱਲ, ਫਿਰ ਉਹਨਾਂ ਦੇ ਅੱਗੇ ਬੇਟੇ ਸੀ ਸੇਠ ਆਤਮਾ ਮੱਲ, ਜਿਨ੍ਹਾਂ ਦੇ ਨਾਂ 'ਤੇ ਅੱਜ ਵੀ 2-3 ਰਸਤਿਆਂ ਦਾ ਨਾਮ ਜਿਹੜਾ, ਭਾਵੇਂ ਉੱਥੇ ਸੜਕਾਂ ਬਣ ਗਈਆਂ, ਫਿਰ ਵੀ ਉਹ ਕਿਸੇ ਟਾਈਮ ਕਹਿੰਦੇ ਸੀ ਇਹ ਆਤਮਾ ਮੱਲ ਦੀ ਪਹੀ ਹੈ, ਕਿਉਂਕਿ ਉਹ ਆਪਣੀ ਜਿਹੜੀ ਘੋੜੀ 'ਤੇ ਚੜ੍ਹ ਕੇ ਉਸ ਰਸਤੇ 'ਤੇ ਜਾਇਆ ਕਰਦੇ ਸੀ, ਇਸ ਕਰਕੇ ਉਹ ਨਾ ਹੀ ਉਹਨਾਂ ਦੇ ਨਾਂ 'ਤੇ ਪੈ ਗਿਆ ਸੀ। ਉਸ ਟਾਈਮ ਸਾਧਨ ਹੀ ਸਿਰਫ ਘੋੜੀ ਘੁੜੀ ਇੱਦਾਂ ਦੇ ਕੋਈ ਸਾਧਨ ਹੁੰਦੇ ਸੀ, ਹੋਰ ਤਾਂ ਕੋਈ ਗੱਡੀਆਂ ਬੱਸਾਂ ਹੁੰਦੀਆਂ ਨਹੀਂ ਸੀਗੀਆਂ। ਤਾਂ ਉਹ ਜਿਹੜੇ ਕੀ ਕਰਦੇ ਸੀ ਰਸਤੇ 'ਚ ਪਿਆਊ ਲਵਾ ਦੇਣੇ, ਸੇਠਾਂ ਦੇ ਕੰਮ ਇਹੋ ਜਿਹੇ ਹੁੰਦੇ ਸੀ, ਜਾਂ ਉਹ ਕੁਸ਼ਤੀਆਂ ਕਰਾਉਣ ਦੇ ਬਹੁਤ ਸ਼ੌਂਕ ਰੱਖਦੇ ਸੀ, ਕੁਸ਼ਤੀ ਮੇਲਾ ਕਰਾਇਆ ਕਰਦੇ ਸੀ, ਕਿਤੇ ਖੂਹ ਪਟਵਾ ਦੇਣਾ। ਸਾਡੇ ਪਿੰਡ ਦੇ ਵਿੱਚ ਇੱਕ ਵੱਡਾ ਸ਼ਿਵ ਦੁਆਲਾ ਬਣਿਆ ਹੋਇਆ ਜੋ ਸਾਡੇ ਪੁਰਖਿਆਂ ਨੇ ਬਣਾਇਆ ਹੋਇਆ
1: ਜੀ।
0: ਇਸ ਤਰ੍ਹਾਂ ਦੀ ਜਿਹੜੀ ਪੁਸ਼ਤੈਨੀ ਕੰਮ ਹੈ ਸਾਡੇ, ਫਿਰ ਅੱਗੇ ਸਾਡੇ ਦਾਦਾ ਜੀ ਮੇਰੇ ਸੇਠ ਹੀਰਾ ਮੱਲ ਜੀ, ਮੇਰੇ ਪਿਤਾ ਜੀ ਸੇਠ ਲਾਲਾ ਮੱਲ ਜੀ, ਇਹ ਸਾਡੇ ਖੂਨ 'ਚ ਸਮਾਜ ਸੇਵਾ ਜਿਹੜੀ ਵਸੀ ਵੀ ਸੀ, ਅੱਗੇ ਚੱਲੀ ਗਈ। ਪਰ ਮੈਨੂੰ ਜਿਹੜਾ ਮੇਰਾ ਜ਼ਿੰਦਗੀ ਦਾ ਜਿਵੇਂ ਕਹਿੰਦੇ ਟਰਨਿੰਗ ਪੁਆਇੰਟ ਜਿਹੜਾ ਮਿਲਿਆ, ਤਾਂ ਮੈਨੂੰ ਸੰਪਰਕ 'ਚ ਜਿਹੜਾ ਹੈਗਾ ਹੋਣਾ ਪਏਗਾ ਕੁਦਰਤ ਤੌਰ 'ਤੇ, ਸਾਡੇ ਨੇੜੇ ਹੀ ਪਿੰਡ ਹੈ 1.5 ਕਿਲੋਮੀਟਰ ਦੇ ਰੱਖੜਾ, ਸੂਬੇਦਾਰ ਕਰਤਾਰ ਸਿੰਘ ਜੀ ਰੱਖੜਾ ਨਾਲ ਮੈਂ 12-13 ਸਾਲ ਉਹਨਾਂ ਦਾ ਨਾਲ ਸਾਥ ਉਹਨਾਂ ਦਾ ਮਾਣਿਆ। ਉਹ ਵੱਡੇ ਸਮਾਜ ਸੇਵਕ ਸੀਗੇ, ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਤਾਂ ਇਹਦੇ ਵਿੱਚ ਮੇਰੀ ਸਮਾਜ ਸੇਵਾ ਦੀ ਚਿਣਗ ਜਿਹੜੀ ਹੈ ਉਹ ਚਿੰਗਾਰੀ ਬਣ ਗਈ, ਹੋਰ ਵੀ ਵਾਧਾ ਹੋਇਆ। ਫਿਰ ਮੈਂ ਵੀ ਇਹੀ ਚੀਜ਼ ਜ਼ਿੰਦਗੀ 'ਚ ਮਨ ਬਣਾ ਲਿਆ ਵੀ ਇਹ ਗੱਲ ਜ਼ਰੂਰੀ ਨਹੀਂ ਹੈ ਵੀ ਜਿਸ ਕੋਲ ਪੈਸਾ ਹੈ ਜਾਂ ਫਾਲਤੂ ਪੈਸਾ ਹੈ ਉਹੀ ਸਮਾਜ ਸੇਵਕ ਬਣ ਸਕਦਾ, ਥੋੜ੍ਹੇ 'ਚੋਂ ਥੋੜ੍ਹੀ ਵੀ ਸੇਵਾ ਜਿਹੜੀ ਹੈ। ਪਰ ਹਾਂ, ਇੱਕ ਚੀਜ਼ ਮੈਨੂੰ ਜ਼ਰੂਰ ਇਹ ਗੱਲ ਮੈਂ ਸਾਂਝੀ ਕਰਨੀ ਚਾਹੂੰਗਾ ਵੀ ਬਿਨਾਂ ਪੈਸੇ ਤੋਂ ਸੇਵਾ ਹੋ ਸਕਦੀ ਹੈ, ਇਹ ਸੀ ਕੋਈ ਗੱਲ ਨਹੀਂ। ਪਰ ਜੇ ਬੰਦੇ ਕੋਲ ਕੁਛ ਨਾ ਕੁਛ ਸਰਪਲਸ ਹੈ, ਮੰਨ ਲਓ ਵੀ ਮੇਰੇ ਕੋਲ 100 ਰੁਪਇਆ, ਤਾਂ ਉਹਦੇ 'ਚ ਮੈਂ 90 ਲੋਕਾਂ ਨੂੰ ਦੇ ਸਕਦਾ, ਸੇਵਾ 'ਤੇ ਲਾ ਸਕਦਾ। ਜੇ ਮੈਂ ਆਪਣਾ ਹੀ ਨਹੀਂ ਕਮਾਉਂਦਾ ਜਾਂ ਮੈਂ ਕਿਸੇ 'ਤੇ ਡਿਪੈਂਡੈਂਟ ਹਾਂ, ਵਿਹਲਾ ਰਹਿਣਾ, ਤਾਂ ਉਹ ਮੇਰੇ ਖਿਆਲ ਕੋਈ ਸਮਾਜ ਸੇਵਾ ਦੇ ਵਿੱਚ ਯੋਗਦਾਨ ਕੋਈ ਖਾਸ ਨਹੀਂ ਪੈ ਸਕੂਗਾ।
1: ਜੇ
0: ਅਸੀਂ ਪਹਿਲਾਂ ਆਪਣਾ ਵਪਾਰ ਜ਼ਰੂਰੀ ਹੈ, ਪਹਿਲਾਂ ਪਰਿਵਾਰ ਜ਼ਰੂਰੀ ਹੈ। ਜੇ ਸਾਡਾ ਪਰਿਵਾਰ ਖੁਸ਼ਹਾਲ ਹੈ, ਅਸੀਂ ਭਾਵੇਂ ਨੌਕਰੀ ਕਰਦੇ ਹਾਂ ਭਾਵੇਂ ਕੋਈ ਵਪਾਰ ਕਰਦੇ ਹਾਂ, 4 ਪੈਸੇ

0: ਵੀ ਮੈਨੂੰ ਥੋੜ੍ਹੇ ਹੋਰ ਪੈਸੇ ਦਿਓ, ਮੈਂ ਆਪਣੀ ਫੀਸ ਜਮ੍ਹਾਂ ਕਰਾਉਣੀ, ਮੈਂ ਤਾਂ ਫਲਾਣੇ ਮੁੰਡੇ ਦੀ ਫੀਸ ਜਮ੍ਹਾਂ ਕਰਾਇਆ। ਮਤਲਬ
1: ਜੀ
0: ਮੁਸ਼ਕਲ ਹਾਲਾਤਾਂ ਦੇ ਵਿੱਚ ਵੀ ਮੇਰੀ ਸੋਚ ਜਿਹੜੀ ਇਸ ਤਰ੍ਹਾਂ ਦੀ ਬਣੀ ਸੀ।
1: ਜੀ ਅਤੇ ਸਮਾਜ ਸੇਵੀ ਦੇ ਤੌਰ 'ਤੇ ਕੋਈ ਇਸ ਤਰ੍ਹਾਂ ਦੀ ਘਟਨਾ ਜਿਹਦੇ ਲਈ ਤੁਹਾਨੂੰ ਇੰਨਾ ਜਿਹੜਾ ਇਹ ਔਖਾ ਕੰਮ ਹੈ ਕਰਨ ਵਾਸਤੇ ਪ੍ਰੇਰਣਾ ਜਿਹੜੀ ਅੰਦਰੋਂ ਹਰ ਵਕਤ ਆਉਂਦੀ ਰਹਿੰਦੀ ਹੈ,
0: ਜੀ
1: ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਜਿਹਦੇ ਕਰਕੇ ਤੁਹਾਡਾ ਮਨ ਕੀਤਾ ਹੋਵੇ ਵੀ ਇਹ ਤਾਂ ਕੰਮ ਚੰਗਾ ਨਹੀਂ, ਇਹਦੇ 'ਚ ਅੜਚਣਾ ਬਹੁਤ ਆਉਂਦੀਆਂ ਨੇ, ਕਦੇ ਇੱਦਾਂ ਵੀ ਲੱਗਿਆ ਵੀ ਇਹ ਛੱਡ ਦੇਣਾ ਚਾਹੀਦਾ?
0: ਨਹੀਂ, ਐਸੀ ਤਾਂ ਨਹੀਂ ਕੋਈ ਗੱਲ ਹੋਈ, ਪਰ ਇੱਕ ਵਾਰੀ ਮੈਂ, ਕਿਉਂਕਿ ਸਾਡੇ ਜਿਹੜੇ ਪਿਤਾ ਜੀ ਸੀਗੇ ਸੇਠ ਰਾਮ ਲਾਲ ਜੀ, ਉਹ 42 ਸਾਲ ਦੀ ਉਮਰ ਦੇ ਵਿੱਚ ਹੀ ਕਾਫੀ ਬਿਮਾਰ ਰਹਿਣ ਲੱਗ ਗਏ ਸੀ, ਭਾਵੇਂ ਕਿ ਉਹ ਫਿਰ 62 ਸਾਲ ਦੀ ਉਮਰ ਤੱਕ ਜੀਏ, ਔਰ ਜਿਹੜੀ ਅਗਲੀ ਲਾਈਫ ਹੈ ਜਿਹੜੀ ਉਹਦੀ ਪਿਛਲੇ 20 ਸਾਲ ਨੇ, ਬਹੁਤ ਵਧੀਆ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ, ਪਰ ਇੱਕ ਸਮਾਂ ਐਸਾ ਆ ਗਿਆ ਸੀ ਡਾਕਟਰਾਂ ਨੇ ਇੱਕ ਤਰ੍ਹਾਂ ਦੇ ਜਵਾਬ ਦੇਣ ਵਾਲਾ ਕੰਮ ਕਰ ਦਿੱਤੇ, ਤਾਂ ਮੈਂ ਉਹਨਾਂ ਦੇ ਕਾਗਜ਼ ਲੈ ਕੇ ਜਿਹੜਾ ਉੱਥੇ ਖੜ੍ਹਾ ਸੀ, ਤਾਂ ਮੇਰੇ ਤੋਂ ਪਹਿਲਾਂ ਵਿਅਕਤੀ ਨੂੰ ਉਹਨੇ ਡਾਕਟਰ ਨੇ ਕੁਛ ਦਵਾਈਆਂ ਜਿਹੜੀਆਂ ਲਿਖਤੀਆਂ, ਉਸ ਟਾਈਮ ਦੇ ਵਿੱਚ ਮੈਨੂੰ ਲੱਗਦਾ 150 ਰੁਪਏ ਦੀਆਂ ਦਵਾਈਆਂ ਉਹਨੇ ਕੁਝ ਲਿਖੀਆਂ, ਵਿਚਾਰਾ ਆਲੇ ਦੁਆਲੇ ਦੇਖਣ ਲੱਗ ਗਿਆ ਉਹਨੇ, ਕਿਹਾ ਇੰਨੇ ਕੁ ਦੀਆਂ ਆਉਣਗੀਆਂ, ਤਾਂ ਮੇਰੀ ਜੇਬ 'ਚ ਕੁਛ ਪੈਸੇ ਸੀਗੇ, ਮੈਂ ਉਹਨੂੰ ਕਿਹਾ ਭਾਈ ਕੋਈ ਗੱਲ ਨਹੀਂ, ਮੈਂ ਤੇਰੀਆਂ ਇਹ ਤੂੰ ਇਹ ਨਾ ਸੋਚ, ਲੋੜ ਮੇਰੀ ਵੀ ਵੱਡੀ ਹੈ, ਕਿਉਂਕਿ ਮੇਰਾ ਖਰਚਾ ਜਿਹੜਾ ਦੱਸਿਆ ਬਾਊ ਜੀ 'ਤੇ ਉਹ ਜ਼ਿਆਦਾ ਹੋਣਾ, ਪਰ ਕੋਈ ਗੱਲ ਨਹੀਂ, ਮੈਂ ਫਿਲਹਾਲ ਤੇਰੀ ਮੈਂ ਮਦਦ ਕਰਨ ਦੇ ਵਿੱਚ ਸਮਰੱਥ ਹਾਂ, ਜਿੰਨੀ ਕੁ ਤੇਰੀ ਜ਼ਰੂਰਤ ਹੈ ਉਹ ਮੈਂ ਤੇਰਾ ਮੈਂ ਇਲਾਜ, ਚਲੋ ਮੈਂ ਕੋਈ ਗੱਲ ਨਹੀਂ, ਤੂੰ ਆ ਮੇਰੇ ਤੋਂ ਪੈਸੇ ਲੈ ਲੈ ਭਾਈ, ਤੂੰ ਆਪਣੇ ਵੀ ਬਜ਼ੁਰਗਾਂ ਦਾ ਜਿਹੜਾ ਤੂੰ ਕਰਾਉਣ ਆਇਆ ਇਹੀ ਇਲਾਜ, ਤੂੰ ਆਪਣਾ ਕਰਾ ਲੈ, ਮੈਨੂੰ ਕੋਈ ਹੋਰ ਮਾਲਕ ਕਿਰਪਾ ਕਰ ਦੂਗਾ। ਸੋ ਮੈਨੂੰ ਭਾਵੇਂ, ਦੇਖੋ ਦਿੱਕਤਾਂ ਤਾਂ ਆਉਂਦੀਆਂ ਨਹੀਂ, ਲੋਕਾਂ ਨੇ ਵੀ ਬੜਾ ਕਿਹਾ ਵੀ ਦੇਖਿਆ ਅਰੇ ਚੰਗਾ ਭਲਾ, ਨਾ ਤਾਂ ਬਹੁਤਾ ਆਪਣੇ ਕੰਮ ਕਾਰ ਵੀ ਧਿਆਨ ਨਹੀਂ ਦਿੰਦਾ, ਕਿਉਂਕਿ ਮੈਂ ਮੈਨੂੰ ਮਾਲਕ 'ਤੇ ਬੜਾ ਭਰੋਸਾ ਸੀ, ਮੈਨੇ ਕਦੇ ਇਸ ਚੀਜ਼ ਦੀ ਜ਼ਿਆਦਾ ਉਹ ਨਹੀਂ ਕੀਤੀ, ਕੰਮ 'ਤੇ ਵੀ ਜ਼ਰੂਰ ਮੈਂ, ਦੇਖੋ ਆਪਣਾ ਇੰਟੈਂਸ਼ਨ ਜ਼ਰੂਰੀ ਹੈ, ਕਿਉਂਕਿ ਸਾਡਾ ਦੁੱਧ ਦਾ ਕੰਮ ਸੀ, ਸਵੇਰੇ ਵੀ ਸ਼ਾਮ ਵੀ, ਪਰ ਫਿਰ ਵੀ ਮੈਨੂੰ ਵਕਤ ਬਹੁਤ ਮਿਲ ਜਾਂਦਾ ਸੀਗਾ, ਸਮਾਜ ਸੇਵਾ ਲਈ ਬਹੁਤ ਵਕਤ ਮਿਲ ਜਾਂਦਾ ਸੀ, ਜਿਸ ਲਈ ਫਿਰ ਮੈਂ ਚੱਲ ਸੋ ਚੱਲ, ਮੈਨੂੰ ਐਪਰੀਸ਼ੀਏਸ਼ਨ ਵੀ ਬਹੁਤ ਮਿਲੀ, ਜਿਵੇਂ ਦੱਸਿਆ ਪੰਜਾਬ ਸਰਕਾਰ ਨੇ ਮੈਨੂੰ 2 ਵਾਰੀ, ਅਤੇ ਜ਼ਿਲ੍ਹਾ ਜਿਹੜੀ ਹੈਗੀ ਆ ਸਾਡੀ ਐਡਮਿਨਿਸਟ੍ਰੇਸ਼ਨ ਹੈ, ਉਹਨੇ ਕਈ ਵਾਰੀ ਹੜ੍ਹਾਂ 'ਚ ਸੇਵਾ ਕਰਨ ਲਈ, ਕਰੋਨਾ 'ਚ ਸੇਵਾ ਕਰਨ ਲਈ, ਹੋਰ ਵੱਖ ਵੱਖ ਤਰ੍ਹਾਂ ਦੀਆਂ ਸਮਾਜਿਕ ਸੇਵਾਵਾਂ ਦੇ ਵਿੱਚ ਵਧੀਆ ਯੋਗਦਾਨ ਪਾਉਣ ਲਈ ਉਹਨਾਂ ਨੇ ਮੈਨੂੰ, ਪੰਜਾਬ ਸਰਕਾਰ ਜਿਹੜੀ ਹੈ, ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਵੀ, ਹਿਮਾਚਲ ਸਰਕਾਰ ਨੇ, ਕਈ ਵਾਰੀ ਐਸੇ ਮੌਕੇ ਮਿਲੇ ਕਿ ਮੈਨੂੰ ਜਿਹੜਾ ਹੈ, ਮੈਂ ਇਸ ਲਈ ਕਿਸੇ ਦੀ ਕਦੇ ਕੋਈ ਸਿਫਾਰਿਸ਼ ਨਹੀਂ ਹੋਰ ਨਹੀਂ, ਮੈਨੂੰ ਸਿੱਧੇ ਤੌਰ 'ਤੇ ਜਿਹੜਾ ਹੈ ਸਰਕਾਰਾਂ ਨੇ ਔਰ ਐਡਮਿਨਿਸਟ੍ਰੇਸ਼ਨ ਨੇ ਬਾਰ ਬਾਰ ਜਿਹੜਾ ਹੈ
1: ਸਨਮਾਨਿਤ ਕੀਤਾ,
0: ਸਨਮਾਨਿਤ ਕੀਤਾ,
1: ਤੇ ਜਿਹੜੇ ਇਹ ਸਨਮਾਨ ਨੇ ਇਹ ਤੁਹਾਡੀ ਪ੍ਰੇਰਣਾ ਦਾ ਮੁੱਖ ਸਰੋਤ ਰਹੇ।
0: ਬਿਲਕੁਲ ਬਿਲਕੁਲ, ਮੈਨੂੰ ਹੌਸਲਾ ਮਿਲਦਾ ਗਿਆ ਜੀ, ਮੈਨੂੰ ਪ੍ਰੇਰਣਾ ਵੀ ਮਿਲੀ, ਔਰ ਜਿਵੇਂ ਤੁਹਾਨੂੰ ਦੱਸਿਆ ਵੀ ਮੇਰੇ ਸਮਾਜ ਸੇਵਾ ਖੂਨ 'ਚ ਸੀਗੀ, ਔਰ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਰੱਖੜਾ ਮੇਰੇ ਹੋਰ ਵੀ ਪ੍ਰੇਰਣਾ ਸਰੋਤ ਬਣੇ
1: ਜੀ। ਅਤੇ ਜਿਹੜਾ ਇਹ ਜ਼ਿੰਦਗੀ ਦਾ ਸਫ਼ਰ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਵੀ ਹਾਲੇ ਵੀ ਕੋਈ ਇਸ ਤਰ੍ਹਾਂ ਦੀਆਂ ਇੱਛਾਵਾਂ ਨੇ ਜਿਹੜੀਆਂ ਤੁਸੀਂ ਹੋਰ ਕਿਸੇ ਮੁਕਾਮ 'ਤੇ ਪਹੁੰਚਣਾ, ਬਹੁਤ ਕੁਝ ਹੋਰ ਹਾਸਲ ਕਰਨਾ? ਇੱਕ ਤੁਸੀਂ ਪ੍ਰੋਗਰਾਮ ਤੋਂ ਪਹਿਲਾਂ ਦੱਸ ਰਹੇ ਸੀ ਕਿ ਤੁਸੀਂ ਨਾ ਕਈ ਵਾਰ ਜਿਹੜਾ ਸੱਭਿਆਚਾਰਕ ਦੌਰਾ ਕੀਤਾ, ਆਪਣਾ ਸਟੈਚੂ ਆਫ ਯੂਨਿਟੀ ਤੁਸੀਂ ਦੇਖ ਕੇ ਆਏ ਹੋ, ਵੱਖ ਵੱਖ ਜਗ੍ਹਾ 'ਤੇ ਜਾਂਦੇ ਰਹਿੰਦੇ ਹੋ, ਇਹ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਸਟੈਚੂ ਆਫ ਯੂਨਿਟੀ ਗੁਜਰਾਤ ਤੁਸੀਂ ਬਾਰ ਬਾਰ ਕਿਉਂ ਗਏ?
0: ਜੀ, ਮੈਂ ਪਹਿਲੀ ਵਾਰ 2022 ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਅਹਿਮਦਾਬਾਦ, ਅਹਿਮਦਾਬਾਦ ਤੋਂ ਇਹ ਤਕਰੀਬਨ 200 ਕਿਲੋਮੀਟਰ ਜਿਹੜਾ ਹੈਗਾ ਅੱਗੇ ਹੈਗਾ ਏਕਤਾ ਨਗਰ ਵਸਿਆ ਹੋਇਆ, ਇਹ ਕਿਸੇ ਸਮੇਂ ਆਦਿਵਾਸੀਆਂ ਦਾ ਇਲਾਕਾ ਸੀ ਪੂਰਾ, ਇੱਥੇ ਨੂੰ ਨਾ ਕੋਈ ਆਵਾਜਾਈ ਸੀ, ਨਾ ਸੜਕ, ਰੇਲ, ਹਵਾਈ, ਕੁਛ ਨਹੀਂ ਸੀ ਜਾਂਦਾ, ਉਹ ਆਦਿਵਾਸੀਆਂ ਦੇ ਕਬਜ਼ੇ ਦਾ ਇਲਾਕਾ ਸੀ, ਔਰ ਨਰਮਦਾ ਨਦੀ ਦੇ ਬਿਲਕੁਲ ਉੱਤੇ ਇਹ ਜਿਹੜਾ ਹੈਗਾ ਇਲਾਕਾ ਵਸਿਆ ਹੋਇਆ, ਤਾਂ ਜਿਹੜੀ ਉੱਥੇ ਦੀ ਸਰਕਾਰ ਹੈ, ਜੋ ਇਸ ਟਾਈਮ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਜੀ, ਉਸ ਸਮੇਂ ਉਹ ਉੱਥੇ ਦੇ ਮੁੱਖ ਮੰਤਰੀ ਸੀਗੇ, ਉਹਨਾਂ ਦੇ ਮਨ ਦੇ ਵਿੱਚ ਇੱਕ ਚੀਜ਼ ਆਈ ਵੀ ਮੈਂ, ਕਿਉਂਕਿ ਵੱਲਭ ਭਾਈ, ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਗੁਜਰਾਤੀ ਜਿਹੜੇ ਨੇ ਉਹ ਰੱਬ ਮੰਨਦੇ ਨੇ, ਤਾਂ ਨਿਰਣਾ ਸੀ ਮੋਦੀ ਸਾਹਿਬ ਦਾ, ਇੱਕ ਸੁਪਨਾ ਸੀ ਵੀ ਇਹਨਾਂ ਦਾ ਵੱਡਾ ਸਟੈਚੂ ਜਿਹੜਾ ਹੈ, ਬਹੁਤ ਵੱਡਾ ਸਟੈਚੂ, ਨਰਮਦਾ ਨਦੀ ਦੇ ਵਿੱਚ ਡੈਮ ਦੇ ਕੋਲ ਉਹ ਬਣਾਇਆ ਜਾਏ, ਤਾਂ ਕਿ ਲੋਕ ਉੱਥੇ ਨੂੰ ਜਿਹੜਾ ਆਲੇ ਦੁਆਲੇ ਦੇਖਣ ਆਉਣ, ਉਹ ਹੋਰ ਵੀ ਉੱਥੇ ਜਿਵੇਂ ਚਿੜੀਆ ਘਰ ਵੀ, ਜਿਹਨੂੰ ਕਹਿ ਦਿੰਦੇ ਹਾਂ, ਜੀਵ ਜੰਤੂ ਰੱਖੇ ਹੋਏ ਨੇ, ਪ੍ਰਦਰਸ਼ਨੀ ਲੱਗਦੀ ਹੈ ਰਾਤ ਨੂੰ, ਉੱਥੇ ਲੇਜ਼ਰ ਸ਼ੋਅ ਵੀ ਹੁੰਦਾ ਹੈ, ਔਰ ਬਹੁਤ ਵੱਡੀ ਟਿਕਟ ਜਿਹੜੀ ਅੱਜ ਲੋਕ ਉੱਥੇ 1250 ਰੁਪਏ ਦੇ ਲਗਭਗ ਟਿਕਟ ਜਿਹੜੀ ਲੱਗਦੀ ਹੈ, ਉਹ ਲੋਕ ਲਗਾ ਕੇ ਲਾਈਨਾਂ ਦੀਆਂ ਲਾਈਨਾਂ ਲੱਗਦੀਆਂ ਨੇ, ਭੀੜ, ਆਪਣੀ ਗੱਡੀ ਨਹੀਂ ਤੁਸੀਂ ਲਿਜਾ ਸਕਦੇ, 5 ਕਿਲੋਮੀਟਰ ਪਿੱਛੇ ਤੁਹਾਨੂੰ ਆਪਣੀ ਗੱਡੀ ਖੜ੍ਹੀ ਕਰਨੀ ਪੈਂਦੀ ਹੈ, ਫਿਰ ਜਿਹੜੀ ਆ ਇਲੈਕਟ੍ਰਿਕ ਗੱਡੀਆਂ ਰਾਹੀਂ ਉੱਥੇ, ਕਿਉਂਕਿ ਪ੍ਰਦੂਸ਼ਣ ਨਾ ਫੈਲੇ, ਆਲਾ ਦੁਆਲਾ ਸਾਫ਼ ਸਫਾਈ ਬਹੁਤ ਜ਼ਿਆਦਾ, ਤਾਂ ਉਹਨਾਂ ਦੇ ਮਨ 'ਚ ਸੀ ਵੀ ਜਦੋਂ ਸਟੈਚੂ ਦੀ ਗੱਲ ਚੱਲੀ ਤਾਂ ਉਹਨਾਂ ਨੇ ਆਵਾਮ

0: ਮਹਾਨ ਕੀਤਾ ਪਬਲਿਕ ਨੂੰ ਕਿ ਆਪਾਂ ਨੇ ਸਰਦਾਰ ਵੱਲਭ ਭਾਈ ਪਟੇਲ ਦਾ ਬੜਾ ਕਾਫੀ 178 ਮੀਟਰ ਦੇ ਕਰੀਬ ਜਿਹੜਾ ਉਹ ਬਣਿਆ ਵਾ, ਬਹੁਤ ਵੱਡਾ ਤਗੜਾ, ਕਿਉਂਕਿ ਇੱਕ ਪੈਰ ਵੀ ਜਿਹੜਾ ਉਹ ਦੋ ਢਾਈ ਕਮਰਿਆਂ ਜਿੱਡਾ, ਬਹੁਤ ਵੱਡਾ ਦਿਖ, ਉਹਦੇ 'ਚ ਚਾਰ ਜਿਹੜੀਆਂ ਨੇ ਲਿਫਟਾਂ ਕੰਮ ਕਰਦੀਆਂ ਨੇ ਔਰ ਅੰਦਰੋਂ ਪੂਰਾ ਹੌਲੀ ਸੌਲੀ ਪੂਰਾ ਟੋਟਲ ਏਅਰ ਕੰਡੀਸ਼ਨਡ ਹੈ, ਬਹੁਤ ਹੀ ਖੂਬਸੂਰਤ ਬਣਿਆ ਹੋਇਆ ਔਰ ਦੇਖਣ ਵਾਲੀ ਚੀਜ਼ ਹੈ ਉਹ ਸਾਰੀ। ਅੰਦਰ ਵੀ ਉਹਦੇ ਪ੍ਰਦਰਸ਼ਨੀਆਂ, ਦਫ਼ਤਰ, ਹੋਰ ਬਹੁਤ ਕੁਛ ਬਣਿਆ ਹੋਇਆ, ਡਿਪਾਰਟਮੈਂਟ ਦੇ ਦਫ਼ਤਰ ਵੀ ਨੇ ਉੱਥੇ ਅੰਦਰ, ਕਿਉਂਕਿ ਉਹਨਾਂ ਨੇ 572 ਰਾਜਿਆਂ ਨੂੰ ਜਿਹੜਾ ਹੈਗਾ ਭਾਰਤ ਸਰਕਾਰ ਦੇ ਅੰਡਰ ਦੇ ਵਿੱਚ ਕੀਤਾ ਸੀ, ਜਿਹੜੇ ਛੋਟੇ ਛੋਟੇ ਰਾਜ ਲਈ ਬੈਠੇ ਸੀ। ਗ੍ਰਹਿ ਮੰਤਰੀ ਵੀ ਰਹੇ ਕਈ ਸਾਲ, ਉਹ ਗੁਜਰਾਤ ਦੇ ਮੁੱਖ ਮੰਤਰੀ ਰਹੇ ਔਰ ਲੋਕਾਂ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਮਾਨਤਾ ਸੀ, ਬੱਚਾ ਬੱਚਾ, ਤਾਂ ਉਹਨਾਂ ਨੇ ਵਾਹਨ ਕੀਤਾ ਵੀ ਜੋ ਕੁਛ ਵੀ ਤੁਹਾਡੇ ਕੋਲ ਫਾਲਤੂ ਸਮਾਨ ਹੈ, ਭਾਵੇਂ ਉਹ ਲੋਹਾ ਹੈ, ਪਿੱਤਲ ਹੈ, ਤਾਂਬਾ ਹੈ, ਪਲਾਸਟਿਕ ਹੈ, ਸੋਨਾ ਚਾਂਦੀ, ਲੋਕਾਂ ਨੇ ਇੰਨਾ, ਸਰਕਾਰ ਦਾ ਯੋਗਦਾਨ ਉਹ 'ਚ ਘੱਟ ਰਿਹਾ, ਪਬਲਿਕ ਦਾ ਇੰਨਾ ਯੋਗਦਾਨ ਰਿਹਾ ਵੀ ਜਿੰਨਾ ਉੱਥੇ ਪੈਸਾ ਲੱਗਣਾ ਸੀ ਉਸ ਤੋਂ ਵੀ ਵੱਧ ਉਹਨਾਂ ਨੇ ਜਿਹੜਾ ਦਾਨ ਪੁੰਨ ਦੇ ਤੌਰ 'ਤੇ ਪੈਸਾ ਸਰਕਾਰ ਕੋਲ ਭਰਤੀ ਕਰਾਤਾ। ਮੈਨੂੰ ਇਹ ਗੱਲ ਬੜੀ ਮਨ ਨੂੰ ਲੱਗ ਗਈ, ਮੈਂ ਉੱਥੇ ਵਾਕਈ ਇਸ ਗੱਲ ਦੀ ਸੱਚਾਈ ਜਾਣਨ ਲਈ ਕਈ ਵਾਰ ਮੈਨੇ ਕਈ ਦੌਰੇ ਕੀਤੇ ਆ, ਹੁਣ ਮੈਂ 15 ਦਿਨ ਹੋਏ ਨੇ, ਮੈਂ ਫਿਰ ਜਾ ਕੇ ਆਇਆ। ਉੱਥੇ ਫਿਲਮ ਸਿਟੀ ਵੀ ਬਣ ਰਹੀ ਹੈ ਅਹਿਮਦਾਬਾਦ ਦੇ ਵਿੱਚ, ਉਹ ਵੀ ਮੈਂ ਦੇਖ ਕੇ ਆਇਆ 1200 ਵਿਘੇ ਦੇ ਵਿੱਚ, ਬਹੁਤ ਵਧੀਆ ਉੱਥੇ ਜਿਹੜੀ ਦੇਖਣ ਵਾਲੀ ਚੀਜ਼ ਮੈਨੂੰ ਲੱਗੀ। ਔਰ ਖਾਸ ਤੌਰ 'ਤੇ ਪ੍ਰਭਾਵਿਤ ਮੈਂ ਸਟੈਚੂ ਆਫ ਯੂਨਿਟੀ, ਜਿਹੜਾ ਏਕਤਾ ਨਗਰ ਵਸਾਇਆ ਇਹਨਾਂ ਨੇ, ਭਾਵੇਂ ਕਿ ਮੈਂ ਕਈ ਆਦਿਵਾਸੀ ਵਾਸੀਆਂ ਨੂੰ ਵੀ ਮਿਲਿਆ, ਆਦਿਵਾਸੀਆਂ ਨੇ ਕਿਹਾ ਦੇਖੋ ਜੀ ਹਮੇ ਪੈਸਾ ਤੋਂ ਬਹੁਤ ਦੇ ਦਿਆ ਇਹਨਾਂ ਨੇ, ਸਾਡੀ ਜੀਵਨ ਪੱਧਰ ਵੀ ਉੱਚਾ ਪਰ ਸਾਡਾ ਸੱਭਿਆਚਾਰ ਖੋਲਿਆ, ਸਾਡੇ 'ਚ ਲੋਕਾਂ ਦੀ ਇੰਟਰਫੇਰੈਂਸ ਹੋਣ ਲੱਗ ਗਈ। ਪਹਿਲਾਂ ਅਸੀਂ ਆਪਣੀ ਜ਼ਿੰਦਗੀ ਆਪਣੀ ਜਿਉਂਦੇ ਸੀ, ਅਸੀਂ ਆਪਣੀ ਦਾਰੂ ਵੀ ਕੱਢਦੇ ਸੀ, ਪੀਂਦੇ ਸੀ, ਜੋ ਅਸੀਂ ਤਾਂ ਨਾਚ ਗਾਣੇ ਮੌਜਾਂ ਕਰਦੇ ਸੀ, ਸਾਡੀ ਉਹ ਆਜ਼ਾਦੀ ਸਰਕਾਰ ਨੇ ਖੋਲ੍ਹੀ, ਸੋ ਇਸ ਚੀਜ਼ ਦਾ ਤਾਂ ਸਾਨੂੰ ਹੋਇਆ ਨੁਕਸਾਨ, ਪਰ ਸਾਨੂੰ ਇਹ ਦੇਖ ਕੇ ਖੁਸ਼ੀ ਵੀ ਬੜੀ ਹੁੰਦੀ ਹੈ ਵੀ ਜਿਸ ਇਲਾਕੇ 'ਚ ਕੋਈ ਸਾਧਨ ਨਹੀਂ ਸੀ, ਜਾਣ ਆਉਣ ਦਾ ਤਰੀਕਾ ਨਹੀਂ ਸੀ, ਕੁਛ ਨਹੀਂ ਸੀਗਾ, ਉਹ ਸਾਨੂੰ ਜਿਹੜਾ ਮਿਲ ਗਿਆ, ਤਾਂ ਮੈਂ ਇਸ ਗੱਲ ਤੋਂ ਕਰਮਜੀਤ ਜੀ ਬਹੁਤ ਪ੍ਰਭਾਵਿਤ ਹੋਇਆ। ਇਸ ਦੇ ਨਾਲ ਫਿਰ ਮੈਨੇ ਇਹ ਚੀਜ਼ ਮਨ 'ਚ ਬਣਾਇਆ ਵੀ ਕਿਉਂ ਨਾ ਮੈਂ ਸਰਕਾਰ ਨੂੰ ਲਿਖਾਂ, ਇੱਥੇ ਦੀ ਸਾਡੀ ਪੰਜਾਬ ਸਰਕਾਰ ਨੂੰ, ਕਿ ਸਾਡੇ ਪੰਜਾਬ ਦੇ ਵਿੱਚ ਵੀ ਕਰਤਾਰ ਸਿੰਘ ਸਰਾਭਾ, ਸਰਦਾਰ ਸ਼ਹੀਦ ਊਧਮ ਸਿੰਘ ਜੀ, ਉਹਦੇ ਨਾਲ ਸਰਦਾਰ ਭਗਤ ਸਿੰਘ ਜੀ ਜਿਹੜੇ ਬਹੁਤ ਵੱਡੇ, ਰਾਜਗੁਰੂ ਸੁਖਦੇਵ ਜੀ, ਹੋਰ ਵੀ ਜਿਹੜੀਆਂ ਇੱਦਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ, ਕਿਉਂਕਿ ਇਹਨਾਂ ਲਈ ਜਿਹੜਾ ਹੈਗਾ ਇੱਕ ਵੱਡੇ ਸਟੈਚੂ ਜਿਹੜੇ ਨੇ ਉਹ ਇੱਥੇ ਸਥਾਪਿਤ ਕੀਤੇ ਜਾਣ, ਲੋਕ ਉਹਨਾਂ ਨੂੰ ਦੇਖਣ ਲਈ ਆਉਣ, ਤਾਂ ਮੈਂ, ਕਿਉਂਕਿ ਮੈਂ ਮੇਰੇ ਸਰਦਾਰ ਬਲਜੀਤ ਸਿੰਘ ਜੀ ਜੋ ਬਹੁਤ ਵੱਡੇ ਉੱਘੇ ਜਿਹੜੇ ਨੇ ਮੂਰਤੀਕਾਰ ਨੇ, ਉਹਨਾਂ ਨਾਲ ਵੀ ਮੈਂ ਗੱਲ ਕੀਤੀ, ਉਹ ਕਹਿੰਦੀ ਮੈਂ ਬਿਲਕੁਲ ਨਿਸ਼ਕਾਮ ਸੇਵਾਵਾਂ ਇਹਦੇ ਲਈ ਮੈਂ ਦੇਣ ਨੂੰ ਤਿਆਰ ਹਾਂ, ਸਰਕਾਰ ਸਾਥ ਦੇਵੇ, ਸਰਕਾਰ ਕੋਈ ਥਾਂ ਨਿਯਤ ਕਰੇ, ਔਰ ਮਤਲਬ ਵੱਲਭ ਭਾਈ ਪਟੇਲ ਵਰਗਾ ਹੀ ਜਿਵੇਂ ਗੁਜਰਾਤ ਦੇ ਵਿੱਚ ਇੱਕ ਚੀਜ਼ ਬਣੀ ਵੀ ਹੈ, ਪ੍ਰਦਰਸ਼ਨੀ ਲੱਗਦੀ ਹੈ, ਐਡੇ ਵਧੀਆ ਲੋਕ ਟਿਕਟਾਂ ਲਾ ਕੇ ਦੇਖਣ ਆਉਂਦੇ ਨੇ, ਐਸੀ ਇੱਕ ਜਿਹੜੀ ਚੀਜ਼ ਆ ਬਣ ਸਕਦੀ। ਪੰਜਾਬ ਦੇ ਲੋਕ ਬੜੇ ਦਿਲ ਖੋਲ ਬੰਦੇ ਨੇ, ਔਰ ਮੈਂ ਸਮਝਦਾ ਵੀ ਜੇ ਸਰਕਾਰ ਆਹਵਾਨ ਕਰੇ ਇਸ ਚੀਜ਼ ਨੂੰ ਕਰੇ, ਤਾਂ ਸਰਕਾਰ ਦਿਲ ਖੋਲ੍ਹ ਕੇ ਲੋਕ ਜਿਹੜੇ ਨੇ ਉਹ ਬਹੁਤ ਵੱਡਾ ਪੈਸਾ ਇਹਦੇ ਲਈ ਦਾਨ ਕਰਨਗੇ। ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉੱਦਾਂ ਦੇ ਇੱਕ ਸਟੈਚੂ ਜਿਹੜਾ ਹੈਗਾ ਵੱਡਾ ਸਟੈਚੂ, ਜਦੋਂ ਵੀ ਇੱਛਾ ਲੱਗੇ ਸਰਕਾਰ ਦੀ ਇੱਕ ਕਮੇਟੀ ਬਣਾ ਕੇ, ਭਾਵੇਂ ਸਰਦਾਰ ਭਗਤ ਸਿੰਘ ਦਾ ਵੀ ਹੋ ਸਕਦਾ ਹੈ, ਸਰਦਾਰ ਕਰਤਾਰ ਸਿੰਘ ਸਰਾਭਾ ਦਾ ਵੀ ਹੋ ਸਕਦਾ ਹੈ, ਸਰਦਾਰ ਊਧਮ ਸਿੰਘ ਦਾ ਹੋ ਸਕਦਾ ਹੈ, ਜਾਂ ਤਿੰਨਾਂ ਦੇ ਵੀ ਥਾਂ ਥਾਂ ਇਹਨਾਂ ਦੇ ਇਲਾਕੇ ਦੇ ਵਿੱਚ ਵੱਡੇ ਜਿਹੜੇ ਨੇ ਤਕੜੇ ਸਟੈਚੂ ਖੜ੍ਹੇ ਕੀਤੇ ਜਾ ਸਕਦੇ ਨੇ। ਮੇਰਾ ਉੱਥੇ ਦੌਰੇ ਕਰਨ ਦਾ ਮੇਨ ਮਕਸਦ ਜ਼ਿਆਦਾ ਇਹੀ ਸੀਗਾ ਜੀ, ਮੈਨੂੰ ਅੱਛਾ ਵੀ ਲੱਗਿਆ, ਉਹ ਚੀਜ਼ ਬਹੁਤ ਵਧੀਆ ਲੱਗੀ, ਮੈਂ ਬੜੀ ਨੇੜਲੇ ਪੱਧਰ ਤੋਂ ਜਾ ਕੇ ਪੂਰੀ ਜਾਣਕਾਰੀ ਵੀ ਹਾਸਿਲ ਕੀਤੀ ਵੀ ਅੱਜ ਕਿੰਨਾ ਮਟੀਰੀਅਲ ਲੱਗਿਆ, ਕਿੰਨਾ ਪੈਸਾ ਲੱਗਿਆ, ਔਰ ਇਹ ਜਾਣ ਕੇ ਮੈਨੂੰ ਜ਼ਿਆਦਾ ਖੁਸ਼ੀ ਹੋਈ ਵੀ ਪਬਲਿਕ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ
1: ਜੀ। ਤੇ ਤੁਸੀਂ ਇਸ ਬਾਬਤ ਕੋਈ ਪੱਤਰ ਸੌਂਪ ਚੁੱਕੇ ਜਾਂ ਹਾਲੇ ਦੇਣਾ?
0: ਜੀ ਹਾਂ ਬਿਲਕੁਲ, ਹੁਣ ਅਸੀਂ ਅੱਛੇ ਲੈਵਲ 'ਤੇ, ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਇਸ ਸੰਬੰਧ ਦੇ ਵਿੱਚ ਮਿਲਣਾ ਚਾਹੁੰਦਾ, ਕਿਉਂਕਿ ਹੁਣ ਮੈਂ ਜਾਣਕਾਰੀ ਉਹ ਇੰਨੀ ਇਕੱਤਰਿਤ ਕਰ ਲਈ, ਕਿਉਂਕਿ ਜੋ ਜਿਸ ਤਰੀਕੇ ਨਾਲ ਉਹਨਾਂ ਨੇ ਫੰਡ ਇਕੱਠਾ ਕੀਤਾ ਜਾਂ ਜਿਸ ਤਰੀਕੇ ਨਾਲ ਸਰਕਾਰ ਨੇ ਉੱਥੇ ਸੜਕਾਂ ਬਣਾਈਆਂ, ਹੋਰ ਫੈਸਿਲਿਟੀਆਂ ਦਿੱਤੀਆਂ, ਹੋਟਲ ਬਣਾਏ ਵੱਖ ਵੱਖ ਖਾਲੀ ਥਾਵਾਂ 'ਤੇ, ਇੱਥੇ ਵੀ ਕੋਈ ਜਗ੍ਹਾ ਨਿਯਤ ਕਰਕੇ, ਕੋਈ ਬਹੁਤ ਜਗ੍ਹਾ ਵਿਹਲੀ ਪਈ ਆ ਸਾਡੇ ਪੰਜਾਬ ਦੇ ਵਿੱਚ, ਕਿਉਂਕਿ ਹੁਸ਼ਿਆਰਪੁਰ, ਨਵਾਂ ਸ਼ਹਿਰ, ਬੰਗਾ ਏਰੀਏ ਦੇ ਵਿੱਚ ਸਰਦਾਰ ਭਗਤ ਸਿੰਘ ਦਾ ਹੈਗਾ, ਇਹਨਾਂ ਦੇ ਇਲਾਕਾ ਕੋਈ ਨਾ ਕੋਈ ਉੱਥੇ ਜਿੱਦਾਂ ਖਾਲੀ ਥਾਂ ਪਈ ਹੈ ਕਿੰਨੀ ਜ਼ਿਆਦਾ, ਉਹ ਜਿਹੜਾ ਭੀੜ ਬਾਣ ਪਿਆ, ਬਿਲਕੁਲ ਉੱਥੇ ਕੋਈ ਖੇਤੀਬਾੜੀ ਵੀ ਨਹੀਂ ਹੁੰਦੀ, ਇੰਨੀ ਕੋਈ ਜਗ੍ਹਾ ਲੈ ਕੇ ਉੱਥੇ ਕਰੇ, ਤਾਂ ਮੈਂ ਪੂਰੀ ਆਪਣੀ ਜ਼ਿੰਦਗੀ ਉਸ ਨੂੰ ਦੇਣਾ ਚਾਹੁੰਦਾ। ਸਰ ਮੇਰੇ ਨਾਲ ਸਰਦਾਰ ਬਲਜੀਤ ਸਿੰਘ ਜਿਹੜੇ ਬੜੇ ਉੱਘੇ ਮੂਰਤੀਕਾਰ ਨੇ, ਇਹ ਵੀ ਆਪਣਾ ਪੂਰਾ ਸਮਾਂ ਦੇਣ ਨੂੰ ਤਿਆਰ ਨੇ, ਉੱਥੇ ਪੂਰੀ ਆਪਣੀ ਅਸੀਂ ਵਧੀਆ ਉਸ ਨੂੰ ਡਿਵੈਲਪ

0: ਕਰ ਸਕਦੇ ਹਾਂ
1: ਜੀ।
0: ਜੀ।
1: ਤੇ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਤੁਹਾਡੀ ਕਾਮਯਾਬੀ ਦੇ ਪਿੱਛੇ ਸਭ ਤੋਂ ਵੱਡਾ ਹੱਥ ਕਿਹਦਾ ਰਿਹਾ, ਤੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸਾਡੀ ਅੱਜ ਦੀ ਪੀੜ੍ਹੀ ਦੀ ਜ਼ਿੰਦਗੀ ਹੈ ਤੇ ਆਪਣੀ ਜ਼ਿੰਦਗੀ ਬਾਰੇ ਕਿੰਨਾ ਕੁ ਫਰਕ ਸਮਝਦੇ ਹੋ ਉਸ ਸਮੇਂ ਦਾ ਤੇ ਇਸ ਸਮੇਂ ਦਾ? ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਜਨਮ ਹੈ ਉਹ 1960
0: 60 ਜੀ
1: ਚ ਹੋਇਆ
0: ਜੀ
1: ਤੇ ਹੁਣ ਅਸੀਂ 2026 ਚ ਜੀ ਰਹੇ ਹਾਂ,
0: ਜੀ
1: ਤੁਹਾਨੂੰ ਕਿੰਨਾ ਕੁ ਇਸ ਸਮੇਂ ਦੇ ਦੌਰਾਨ ਫਰਕ ਲੱਗਦਾ?
0: ਦੇਖੋ ਮੈਡਮ, ਮੈਂ ਅਕਸਰ ਮੇਰੇ ਦੋਸਤ ਵੀ ਆ ਆਮ ਤੌਰ 'ਤੇ ਮੈਂ ਕਹਿੰਦਾ ਰਹਿੰਦਾ ਵੀ ਕਦੋਂ ਮੇਰੇ 'ਤੇ ਜਵਾਨੀ ਆਈ ਮੈਨੂੰ ਪਤਾ ਨਹੀਂ।
1: ਜੀ
0: ਮੈਨੂੰ ਕਿਉਂਕਿ ਸੰਘਰਸ਼ਮਈ ਲਾਈਫ ਚੱਲ ਰਹੀ ਸੀ ਉਦੋਂ, ਕੁਦਰਤੀ ਤੌਰ 'ਤੇ
1: ਜੀ
0: ਮੈਂ ਚਲੋ ਆਪਣੇ ਆਪ ਨੂੰ ਸੈੱਟ ਕਰਨਾ ਸੀ, ਫਿਰ ਮੈਂ ਆਪਣੇ ਬੱਚਿਆਂ ਨੂੰ ਸੈੱਟ ਕਰਨ ਦਾ ਵੀ ਸਮਾਂ ਲੰਘ ਗਿਆ, ਪਰ ਆਈ ਕਦੋਂ ਮੈਨੂੰ ਪਤਾ ਨਹੀਂ। ਪਰ ਮੈਂ ਰਾਤਾਂ ਤਾਂ ਗਿਣਦੇ ਹੀ ਨਹੀਂ, ਇਸ ਟਾਈਮ ਮੈਂ 66 ਸਾਲ ਦਾ ਹੋ ਗਿਆ, ਮੈਂ ਤਾਂ ਆਪਣੀ 33 ਦਾ ਮੰਨਦਾ, ਅਤੇ
1: ਜੀ
0: ਮੈਂ ਜਵਾਨੀ ਜਾਣ ਨਹੀਂ ਦੇਣੀ।
1: ਜੀ ਤੇ ਸਾਡੇ ਜਿਹੜੇ ਸਰੋਤੇ ਨੇ ਜਾਂ ਉਹ ਲੋਕ ਨੇ ਜਿਹੜੇ ਜ਼ਿੰਦਗੀ ਦਾ ਸਫ਼ਰ ਕਰ ਰਹੇ ਨੇ, ਕਹਿੰਦੇ ਨੇ ਕਿ ਜਿਹੜਾ ਬੰਦਾ ਆਪਣੇ ਤਜਰਬਿਆਂ ਤੋਂ ਸਿੱਖਦਾ ਹੈ ਉਹ ਸਿਆਣਾ ਹੁੰਦਾ ਹੈ, ਪਰ ਅਸੀਂ ਜਿਹੜੇ ਕਿ ਤੁਹਾਡੇ ਤਜਰਬਿਆਂ ਤੋਂ ਸਿੱਖਣਾ ਚਾਹੁੰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਸਮਝਦਾਰ ਕਹਾਈਏ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਜ਼ਿੰਦਗੀ ਦਾ ਹੁਣ ਤੱਕ ਦਾ ਜਿੰਨਾ ਤੁਸੀਂ ਸਫ਼ਰ ਤੈਅ ਕੀਤਾ ਉਹਦਾ ਕੋਈ ਤੱਤਸਾਰ ਤੁਹਾਡੇ ਕੋਲ ਹੈ?
0: ਬਿਲਕੁਲ ਹੈ ਜੀ, ਕਿਉਂਕਿ ਇਹਦਾ ਵੀ ਵੈਸੇ ਜਿਵੇਂ ਤੁਸੀਂ ਦੱਸਿਆ, ਮੇਰੀ ਸਫਲਤਾ ਦੇ ਜੋ ਵੀ ਚਲੋ ਜਿੰਨਾ ਕੁ ਵੀ ਮੈਨੂੰ ਸਫਲਤਾ ਮਾਲਕ ਨੇ ਬਖਸ਼ੀ ਹੈ,
1: ਜੀ
0: ਉਹਦਾ ਜਿਹੜਾ ਪੂਰਾ ਕ੍ਰੈਡਿਟ ਹੈ ਮੈਂ ਆਪਣੇ ਮਾਤਾ ਪਿਤਾ ਨੂੰ ਦੇਣਾ ਚਾਹੁੰਦਾ,
1: ਜੀ
0: ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਜਿਹੜਾ ਹੈ ਮਾਤਾ ਪਿਤਾ ਦਾ ਮੇਰਾ ਸਹਿਯੋਗ ਰਿਹਾ। ਉਹਨਾਂ ਨੇ ਕਦੇ ਵੀ ਮੈਨੂੰ ਇਸ ਇੱਧਰ ਜਾਣ ਤੋਂ ਨਹੀਂ ਰੋਕਿਆ, ਸਮਕਾ ਮੈਨੂੰ ਹੱਲਾਸ਼ੇਰੀ ਦਿੱਤੀ।
1: ਜੀ
0: ਫਿਰ ਮੇਰੀ ਧਰਮ ਪਤਨੀ ਸ਼੍ਰੀਮਤੀ ਪ੍ਰੇਮ ਲਤਾ ਗੁਪਤਾ ਔਰ ਬੱਚਿਆਂ ਨੇ ਵੀ, ਅੱਜ
1: ਜੀ
0: ਬੱਚੇ ਵੀ ਦੇਖੋ ਮੈਨੂੰ ਪੂਰਾ ਸਾਥ ਦਿੰਦੇ ਨੇ।
1: ਜੀ
0: ਜਿੰਨਾ ਕੁ ਵੀ ਹੁਣ ਮੇਰੀ ਤਾਂ ਇਹ ਹੋ ਗਈ, ਮੈਂ 10% ਤੋਂ ਸ਼ੁਰੂ ਕੀਤਾ ਸੀ, ਜੋ ਸਾਡੇ ਬਾਬਾ ਨਾਨਕ ਜੀ ਨੇ ਇੱਕ ਸਾਰਿਆਂ ਨੂੰ ਕਿਹਾ ਸੀ, ਭਾਈ 10ਵਾਂ ਦਸੌਂਦ ਕੱਢੋ।
1: ਜੀ
0: ਹੁਣ ਮੈਂ ਆਪਣੀ ਕਮਾਈ ਦਾ 90% ਕੱਢ ਦਿੰਦਾ, ਮੈਂ ਆਪਣੇ ਲਈ 10% ਰੱਖਦਾ, ਮੇਰੇ ਲਈ 10% ਹੀ ਬਹੁਤ ਹੈ। ਅਤੇ
1: ਜੀ
0: ਬੱਚੇ ਵੀ ਆਪਣੀ ਆਪਣੀ ਕਮਾਈ ਦੇ ਵਿੱਚੋਂ ਪਰ ਮੰਥ ਜਿੰਨਾ ਵੀ ਉਹਨਾਂ ਦਾ ਉਹ ਜੀ ਕਰਦਾ ਹੈਗਾ, ਤਾਂ ਤਕਰੀਬਨ ਆਪਣੇ ਆਪਣੇ ਤੌਰ ਤਰੀਕੇ 'ਤੇ ਵੀ ਸੇਵਾ ਕਰੀ ਜਾਂਦੇ ਨੇ, ਅਤੇ ਮੈਨੂੰ ਵੀ ਲਿਆ ਕੇ ਫੜਾ ਦਿੰਦੇ ਨੇ ਵੀ ਪਾਪਾ ਇਹ ਤੁਸੀਂ ਚੰਗੇ ਕੰਮ 'ਤੇ ਕਿਤੇ ਨਾ ਕਿਤੇ ਸਾਡੀ ਸੇਵਾ ਇਹ ਜਿਹੜੀ ਆ ਲਗਾ ਦਿਉ।
1: ਜੀ
0: ਦੋਸਤ ਮਿੱਤਰ ਵੀ ਇੱਦਾਂ ਹੀ ਕਰਦੇ ਨੇ, ਅਤੇ ਬਹੁਤ ਵੱਡਾ ਭਰਮਾ ਹੁੰਗਾਰਾ ਮੈਨੂੰ ਦੋਸਤਾਂ ਮਿੱਤਰਾਂ ਤੋਂ, ਰਿਸ਼ਤੇਦਾਰਾਂ ਤੋਂ, ਆਪਣੇ ਪਰਿਵਾਰ ਤੋਂ ਇਸ ਪ੍ਰਤੀ ਮਿਲਿਆ, ਤਾਂ ਹੀ ਮੈਨੂੰ ਇਹਦੀ ਜਿਹੜੀ ਸਫਲਤਾ ਮਿਲੀ।
1: ਤੇ ਤੁਸੀਂ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਜਿਹੜਾ ਅੰਬਰ ਸਾਡਾ ਪ੍ਰੋਗਰਾਮ ਹੈ ਇਹ ਬਜ਼ੁਰਗਾਂ ਦਾ ਪ੍ਰੋਗਰਾਮ ਹੁੰਦਾ ਤੇ ਉਹਨਾਂ ਦੇ ਤਜਰਬਿਆਂ ਤੋਂ ਅਸੀਂ ਸਿੱਖਣਾ ਹੁੰਦਾ, ਸਾਡੇ ਸਰੋਤੇ ਤੁਹਾਡੇ ਤੋਂ ਕੀ ਸਿੱਖ ਸਕਦੇ ਨੇ ਜਾਂਦੇ ਜਾਂਦੇ, ਕੀ ਕਹਿਣਾ ਚਾਹੋਗੇ?
0: ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਨੌਜਵਾਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਸਰਕਾਰੀ ਨੌਕਰੀਆਂ ਦੇ ਪਿੱਛੇ ਨਾ ਭੱਜੋ।
1: ਜੀ
0: ਕਿਸੇ ਵੀ ਕਿੱਤਾ ਭੁੱਖ ਜਿਹੜਾ ਵੀ ਹੈ, ਜਿਹੜਾ ਤੁਹਾਡਾ ਪਿਤਾ ਪੁਰਖੀ ਹੈਗਾ ਉਹ ਕਰੋ, ਤਾਂ ਹੋਰ ਵੀ ਤੁਸੀਂ ਕਾਮਯਾਬ ਹੋ। ਅਗਰ ਨਹੀਂ ਉੱਧਰ ਤੁਹਾਡਾ ਨਹੀਂ ਮਨ ਲੱਗਦਾ, ਜੋ ਤੁਹਾਡੇ ਮਨਪਸੰਦ ਦਾ ਕਿੱਤਾ ਹੈਗਾ ਉਹਨੂੰ ਕਰੋ, ਔਰ ਇਹ ਛੋਟੀ ਉਮਰ ਤੋਂ ਹੀ ਪੈ ਜਾਓ, ਬਹੁਤਾ ਤੁਸੀਂ ਇਸ ਚੀਜ਼ ਦੀ ਇੰਤਜ਼ਾਰ ਨਾ ਕਰੋ, ਔਰ ਉਹਨੂੰ ਥੋੜ੍ਹਾ ਥੋੜ੍ਹਾ ਸੇਵਿੰਗ ਜਿਹੜੀ ਹੈ ਤੁਸੀਂ ਜ਼ਿੰਦਗੀ 'ਚ ਕਰਦੇ ਜਾਓਗੇ, ਤੁਹਾਡੀ ਛੋਟੀ ਛੋਟੀ ਸੇਵਿੰਗ ਹੀ ਤੁਹਾਨੂੰ ਪੈਰਾਂ 'ਤੇ ਖੜ੍ਹੇ ਕਰ ਦੂਗੀ, ਔਰ ਕੰਮ ਦੇ ਵਿੱਚ ਮੁਹਾਰਤ ਹਾਸਲ ਕਰਕੇ ਕਿਸੇ ਚੀਜ਼ ਨੂੰ ਹੱਥ ਪਾਓ, ਫਿਰ ਤੁਸੀਂ ਉਹਦੇ 'ਚ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਵੱਡੇ ਵੱਡੇ ਹਰ ਤਰ੍ਹਾਂ ਦਾ ਹੁਨਰ ਜਿਹੜਾ ਤੁਹਾਡਾ ਬਿਲਕੁਲ ਬੋਲੂਗਾ, ਭਾਵੇਂ ਚਾਹੇ ਤੁਸੀਂ ਕੋਈ ਸਮੋਸੇ ਹੀ ਵੇਚਣ ਲੱਗ ਜਾਓ, ਇਹ ਨਹੀਂ ਗੱਲ, ਪਰ ਸਮੋਸਾ ਵੀ ਇਹੋ ਜਿਹਾ ਬਣਾਉਣਾ ਜਲਦੀ ਜਲਦੀ ਹੋਰ ਕਿਤੇ ਨਾ ਮਿਲੇ, ਲੋਕ ਉੱਥੇ ਤੁਹਾਡੇ ਭੱਜੇ ਆਉਣਗੇ, ਲਾਈਨਾਂ ਲੱਗਣਗੀਆਂ, ਭਾਵੇਂ ਭਟੂਰੇ ਛੋਲੇ ਵੇਚ ਲਓ, ਰੇਹੜੀ ਲਾ ਲਓ, ਕੰਮ ਕਦੇ ਕੋਈ ਮਾੜਾ ਨਹੀਂ ਹੁੰਦਾ, ਹਰ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਤੁਹਾਨੂੰ ਸਫਲਤਾ ਵੱਲ ਲਿਜਾ ਸਕਦਾ।
1: ਜੀ ਭਗਵਾਨ ਦਾਸ ਗੁਪਤਾ ਜੀ, ਤੁਸੀਂ ਆਕਾਸ਼ਵਾਣੀ ਦੇ ਸਟੂਡੀਓ 'ਚ ਆਏ, ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਅਤੇ ਨਾਲ ਨਾਲ ਸਾਨੂੰ ਇੰਨਾ ਸੋਹਣੇ ਜਿਹੜੇ ਤਜਰਬੇ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੇ ਕੀਤੇ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਆਕਾਸ਼ਵਾਣੀ ਪਟਿਆਲਾ ਦਾ ਵੀ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ।
1: ਇਸ ਦੇ ਨਾਲ ਹੀ ਅੱਜ ਦਾ ਅੰਬਰ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ।
2: ਹੁਣੇ ਤੁਸੀਂ ਸੁਣ ਰਹੇ ਸੀ ਉੱਘੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਨਾਲ ਮੁਲਾਕਾਤ। ਮੁਲਾਕਾਤ ਕਰ ਰਹੇ ਸਨ ਕਰਮਜੀਤ ਕੌਰ।
1: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ। ਜੇ

0: ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ, ਰੁੱਖ ਲਗਾਓ ਵਾਤਾਵਰਣ ਬਚਾਓ।
1: ਲਓ ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲੋ ਆ ਮਿਠਾਈ, ਆ ਸਮੋਸੇ ਤੇ ਆ ਵੇਖੋ, ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
2: ਕੁੜੇ ਮਨਦੀਪ, ਹਾਂ ਪਲੇਟਾਂ ਤੋਂ ਕਿੱਥੋਂ ਖਰੀਦ ਕੇ ਲਿਆਈ ਆ?
1: ਕਿਉਂ, ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
2: ਲੈ, ਤੈਨੂੰ ਨੀ ਪਤਾ, 1 July 2022 ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
1: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
2: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 July 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕੇਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
1: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
2: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
3: ਵਾਤਾਵਰਣ ਬਚਾਓ, ਧਰਤੀ ਬਚਾਓ।
4: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਤੋਂ ਠੀਕ ਬਾਅਦ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।
5: समाचार संध्या के साथ मैं मुकेश कुमार। प्रधानमंत्री नरेंद्र मोदी ने सूरत और दमण में कई विकास परियोजनाओं का शुभारंभ किया। प्रधानमंत्री ने ऊर्जा क्षेत्र में आत्मनिर्भरता पर बल दिया, कहा भारत आर्थिक विकास और पर्यावरण संरक्षण के बीच संतुलन बनाकर हरित भविष्य की ओर अग्रसर। वित्त वर्ष 2025-26 में भारत की सकल घरेलू उत्पाद वृद्धि दर 7.7% रहने का अनुमान। गृह मंत्री अमित शाह ने कहा स्मार्ट बॉर्डर परियोजना लागू किए जाने के अंतिम चरण में संवेदनशील सीमावर्ती क्षेत्रों में अगले वर्ष इसे प्रायोगिक आधार पर शुरू किया जाएगा। दक्षिण पश्चिम मॉनसून अरब सागर, गोवा और कर्नाटक के कई क्षेत्रों में पहुंचा और भारत पाकिस्तान को 5-3 से हराकर Under-18 एशिया कप हॉकी के फाइनल में पहुंचा। प्रधानमंत्री नरेंद्र मोदी ने आज सूरत और दमण में कई विकास परियोजनाओं का शुभारंभ किया है। प्रधानमंत्री नरेंद्र मोदी ने दमण में 9,270 करोड़ रुपए की विकास परियोजनाओं का शुभारंभ किया। प्रधानमंत्री ने नमो अस्पताल और नमो हवाई अड्डे का भी उद्घाटन किया। प्रधानमंत्री इस समय एक जनसभा को संबोधित कर रहे हैं, आइए सुनते हैं।
6: मैं देशवासियों को आर्थिक क्षेत्र की इस नई ऊंचाई को प्राप्त करने के लिए बहुत बहुत बधाई देता हूं और मैं देश को फिर आश्वस्त करता हूं कि देश दुनिया भर में चल रहे इन संकटों का सामना करते हुए रिफॉर्म, परफॉर्म और ट्रांसफॉर्म के रास्ते पर ऐसे ही दृढ़ संकल्प के साथ तेज गति से आगे बढ़ता ही रहेगा, ये मेरी देशवासियों को गारंटी है। साथियों, आज हमारे लिए

ਤਾਂ ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜਤਿੰਦਰ ਸਿੰਘ, ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪਹਿਰ ਕਲਾਂ ਪਟਿਆਲਾ ਤੋਂ ਹੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜ਼ਿਲ੍ਹਾ ਮੁਰਾਦਾਬਾਦ ਤੋਂ, ਉੱਤਰ ਪ੍ਰਦੇਸ਼ ਤੋਂ, ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਇਰਫਾਨ ਇਸਰਾਰ ਅਤੇ ਨਰਗਿਸ ਖਾਤੂਨ। ਪਿੰਡ ਸਾਵਤ ਖੇੜਾ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਕੋਟਪਾ ਨਰਾਇਣਪੁਰ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ। ਅਤੇ ਗਾਜ਼ੀਪੁਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਾਂਜਲ ਰਾਏ। ਸਾਨੂੰ ਫਰਮਾਇਸ਼ ਭੇਜ ਰਹੇ ਨੇ ਸਟਰਾਂਗ ਰੋਡ ਪਟਿਆਲਾ ਤੋਂ ਹੁਸਨਜੀਤ ਸਿੰਘ, ਹਰਜੋਤ ਸਿੰਘ, ਨਵਜੋਤ ਕੌਰ। ਫਰਮਾਇਸ਼ ਭੇਜ ਰਹੇ ਨੇ ਜੀ ਰਘਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਯਾਮ ਅਤੇ ਲੱਡੂ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਫਰਮਾਇਸ਼ ਸਾਨੂੰ ਭੇਜ ਰਹੇ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਛੱਤੀਸਗੜ੍ਹ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਬਲਕਰਨ ਵਰਮਾ, ਅੰਜਨੀ ਜੋਤੀ ਵਰਮਾ, ਪ੍ਰਹਲਾਦ ਰਾਜੇਂਦਰ ਵਰਮਾ ਅਤੇ ਉਮੇਸ਼ ਮਿਥਲੇਸ਼ ਵਰਮਾ। ਸਹਾਰਨਪੁਰ ਤੋਂ ਫਰਮਾਇਸ਼ ਭੇਜਦੇ ਨੇ ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ। ਹਿਸਾਰ ਤੋਂ ਫਰਮਾਇਸ਼ ਭੇਜਦੇ ਨੇ ਜੀ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ। ਨਰਵੇਲ ਮਹਾਰਾਸ਼ਟਰ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਪੀਐਸ ਨਹਵਾਕਰ, ਨਿਰਮਲਾ ਅਤੇ ਵਿਸ਼ਾਲ। ਮਲਕਾਪੁਰ ਤੋਂ ਫਰਮਾਇਸ਼ ਭੇਜ ਰਹੇ ਨੇ ਨਾਰਾਇਣ ਇੰਗਲੇ, ਸੋਪਾਨ ਤਾਇੜੇ ਅਤੇ ਆਸ਼ੀਸ਼ ਮੁਹਰਕਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚਾਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਜਜੋਰੀਆ, ਆਰਦੂ ਜਜੋਰੀਆ ਅਤੇ ਗੁੱਡੂ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ, ਰਜਤ, ਮਿਅੰਕ ਭਾਟੀਆ। ਫਰਮਾਇਸ਼ ਸਾਨੂੰ ਭੇਜਦੇ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਆਫੀਸ, ਇਬਰਾਹਿਮ ਸਿਦਾਮ ਅਤੇ ਅਦੀਪ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਸਿਧਾਰਥ ਨਗਰ, ਦਰਿਆਪੁਰ ਤੋਂ ਗਜਨਾਨਨ ਯੈਲੇ, ਨਵਦੀਪ ਯੈਲੇ, ਸ਼ੇਰੀ ਵਡਨੇਗਰ ਅਕੋਲਾ, ਆਦਿਤਿਆ ਦਾਮੋਦਰ ਅਤੇ ਅਰੁਣਾ ਦਾਮੋਦਰ। ਬਾਗਪਤ ਤੋਂ ਸੰਜੇ ਡਿੰਗੀਆ, ਨਮਨ ਅਤੇ ਅਪਾ ਡਿੰਗੀਆ। ਅਗਲੀ ਫਰਮਾਇਸ਼ ਭੇਜ ਰਹੇ ਨੇ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਥਰ, ਕੁਸ਼ਲ, ਨੀਤੀ ਸ਼ਾਹ ਅਤੇ ਇਹਨਾਂ ਦਾ ਪੂਰਾ ਪਰਿਵਾਰ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੇ ਰਲ ਮਿਲੀ ਫਰਮਾਇਸ਼ 'ਤੇ ਬਲਕਾਰ ਸਿੱਧੂ ਦੀ ਆਵਾਜ਼ 'ਚ ਇਹ ਗੀਤ।

ਜੀ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਬਾਲੀਆ ਮੁੰਬਈ ਤੋਂ ਅਹਿਮਦ ਭਾਈ ਫੂਲਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ, ਆਮਨਾ ਨਸਰੀਨ, ਆਸਮਾ ਪਰੀ, ਰਾਬੀਆ ਅਤੇ ਆਸ਼ੂ ਅਹਿਮਦ ਫੂਲਵਾਲੇ। ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਮਸਤਾਨਪੁਰਾ ਤੋਂ ਅਨੰਤਾ ਭਗਤ, ਅਰੁਣਾ ਭਗਤ, ਚੇਤਨ ਅਤੇ ਸੁਲੋਚਨਾ ਭਗਤ, ਪਿੰਚਨ ਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ SAS ਨਗਰ ਤੋਂ ਫਰਮਾਇਸ਼ ਸਾਨੂੰ ਭੇਜ ਰਹੇ ਨੇ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦਾ ਪੂਰਾ ਪਰਿਵਾਰ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ, ਸੋਨੂ, ਪੱਪੀ ਅਤੇ ਸੋਨੂ ਭਾਟੀਆ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਚੇਤੰਨਿਆ ਮਸਕੀਨ ਅਤੇ ਆਸ਼ੀਸ਼ ਰਾਜਾ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਬੀਪੀ ਰੰਜੂ, ਅਸ਼ੋਕ, ਸੁਸ਼ੀਲ, ਬੀਕੇਪੁਰੀ, ਕੈਲਾਸ਼, ਨੀਲਮ, ਰਾਮਾ, ਪਾਲੀਪੁਰੀ ਅਤੇ ਸੁਨੀਲ ਪਾਠਕ, ਬੀਕੇਪੁਰੀ ਅਤੇ ਵਿਨੋਦਪੁਰੀ। ਛੱਤੀਸਗੜ੍ਹ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਗੁਲਾਬਦਾਸ ਮਾਣਿਕਪੁਰੀ, ਰਾਜਾਦਾਸ ਮਾਣਿਕਪੁਰੀ ਅਤੇ ਰਾਣੀ ਮਾਣਿਕਪੁਰੀ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਫਰਮਾਇਸ਼ ਸਾਨੂੰ ਭੇਜ ਰਹੇ ਨੇ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਾਵਿਤਰੀ, ਸੁਮਨ ਸਬਲਾਨੀਆ ਅਤੇ ਬੇਟੀ ਅੰਸ਼ੂ। ਫਾਜ਼ਿਲਕਾ ਰੋਡ ਮਲੋਟ ਪੰਜਾਬ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਅਤੇ ਫਰਮਾਇਸ਼ ਸਾਨੂੰ ਅਗਲੀ ਭੇਜ ਰਹੇ ਨੇ ਜੀ ਪਟਿਆਲਾ ਤੋਂ ਪਰਮਜੀਤ ਸੈਣੀ, ਯੁਵਰਾਜ ਸੈਣੀ, ਰਾਜੇਸ਼, ਸਿਮੀ ਅਤੇ ਨਿਮੀ। ਨਵੀਂ ਦਿੱਲੀ ਤੋਂ ਜੈਰਾਮ ਖੋਰਵਾਲ, ਸਚਿਨ, ਅਮਨ, ਦੀਪਾਂਸ਼ੂ। ਮੰਡੀ ਡੱਬ ਵਾਲੀ ਹਰਿਆਣਾ ਤੋਂ ਆਸ਼ਾ ਵਾਲਮੀਕੀ, ਵੇਚਨ ਦਾਲੀਆ, ਜੀਆ, ਵਿਜੇ, ਵਿਜੇਤਾ, ਸਪਨਾ, ਵਿਕਰਾਂਤ, ਆਰਿਫ ਅਤੇ ਓਜਸ। ਖਾਂਡਵਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਅਬਦੁਲ ਗਫਾਰ ਡਾਵਰ, ਅਬਦੁਲ ਹੱਕ ਡਾਵਰ, ਜੀਆ ਉਲ ਹੱਕ ਡਾਵਰ, ਮੁਹੰਮਦ ਅਮਰ ਡਾਵਰ ਅਤੇ ਰਜਿੰਦਰ ਕਟਾਰੇ। ਛੱਤੀਸਗੜ੍ਹ ਤੋਂ ਸੋਹਨ ਜੋਸ਼ੀ, ਪਾਇਲ ਜੋਸ਼ੀ, ਚੌਧਰੀ ਜ਼ੁਲਫਿਕਾਰ ਅਲੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਬਹਿਲਵਾਨ ਨਗਰ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਕਰਨਾਲ ਤੋਂ, ਫਿਰ ਫਰਮਾਇਸ਼ ਭੇਜ ਰਹੇ ਨੇ ਸੁਧੀਰ ਨਿਊਤਨ, ਸੰਦੀਪ ਗੁਗਲਾਨੀ, ਜਗਮੋਹਨ, ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ, ਸੁਹਾਨੀ, ਪੰਕਜ, ਰੋਹਿਤ, ਮੀਨਾਕਸ਼ੀ ਅਤੇ ਬਿਪਾਸ਼ਾ ਸ਼ਰਮਾ। ਮਲੋਟ ਤੋਂ ਫਰਮਾਇਸ਼ ਭੇਜ ਰਹੇ ਨੇ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼। ਅਤੇ ਆਓ ਸੁਣਦਿਆਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਲਾਲ ਚੰਦ ਯਮਲਾ ਜੱਟ ਦੀ ਆਵਾਜ਼ 'ਚ ਇਹ ਗੀਤ।

ਜੀ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, GS ਨਾਇਕ ਅਤੇ ਇਹਨਾਂ ਦਾ ਪੂਰਾ ਪਰਿਵਾਰ। ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ, ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ, ਰਾਮ ਲਾਲ ਖਰੌੜਾ ਅਤੇ ਇਹਨਾਂ ਦਾ ਪੂਰਾ ਮਾਧੋਪੁਰੀ ਪਰਿਵਾਰ। ਈਟਾ ਤੋਂ ਸਾਨੂੰ ਫਰਮਾਇਸ਼ ਭੇਜਿਆ ਨਬੀ ਹਸਨ, ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ, ਰਸੀਦ ਵਾਰਸੀ, ਸੁਹੇਲ ਹਸਨ, ਅਨਮ ਅਬਾਸੀ ਅਤੇ ਯਸ਼ਵ ਅਬਾਸੀ। ਸਿਕੰਦਰਾ ਤੋਂ ਸਾਨੂੰ ਫਰਮਾਇਸ਼ ਭੇਜੇ ਨੇ ਮੁਬੀਨ ਅਬਾਸੀ ਅਤੇ ਇਸ਼ਰਤ ਪਰਵੀਨ। ਫਰਮਾਇਸ਼ ਸਾਨੂੰ ਭੇਜਣੇ ਨੇ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜੀ ਪਰਵੀਨ, ਬਿੱਟੂ, ਸਾਇਦਾ ਰਾਣੀ ਅਤੇ ਹੀਨਾ ਕੌਸਰ। ਕਰਨਾਟਕ ਗੁਲਬਰਗਾ ਤੋਂ ਸਾਨੂੰ ਫਰਮਾਇਸ਼ ਭੇਜੇ ਨੇ ਮੁਹੰਮਦ ਰਕੋਨਦੀਨ ਮਠਲਾਲ, ਸ਼ਬੀਰ ਬਨਾਟੀ, ਆਸਿਫ ਇਕਬਾਲ। ਕਰਨਾਲ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸੁਧੀਰ ਨਿਊਤਨ, ਮਾਫ਼ ਕਰਨਾ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਪਹਿਲਾਂ ਆ ਚੁੱਕੀ ਹੈ, ਜਿਨ੍ਹਾਂ ਦੀ ਫਰਮਾਇਸ਼ ਪੜ੍ਹੀ ਜਾ ਚੁੱਕੀ ਹੈ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਦੁਬਾਰਾ ਦੁਬਾਰਾ ਮੈਸੇਜ ਨਾ ਕਰਨ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਅਗਲੀ ਫਰਮਾਇਸ਼ ਭੇਜ ਰਹੇ ਨੇ ਸਾਨੂੰ ਨਜਫਗੜ੍ਹ ਜੈ ਵਿਹਾਰ ਤੋਂ ਸ਼ਾਹਰੁਖ ਫਾਰੁਕ ਅਤੇ ਸ਼ਬਨਮ ਸ਼ਹਿਨਾਜ਼। ਫਰਮਾਇਸ਼ ਸਾਨੂੰ ਭੇਜ ਰਹੇ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ ਜੋਤੀ, ਪ੍ਰਹਲਾਦ ਰਜਿੰਦਰ ਅਤੇ ਉਮੇਸ਼ ਮਿਥਲੇਸ਼। ਪਾਟਪਾਰਾ ਛੱਤੀਸਗੜ੍ਹ ਤੋਂ ਹੀਰਾ ਮਣੀ ਵਰਮਾ, ਪਾਰਸ ਮਣੀ, ਪੁਸ਼ਪਿੰਦਰ ਮਣੀ ਅਤੇ ਨੌਖੇ ਲਾਲ ਵਰਮਾ। ਫਰਮਾਇਸ਼ ਭੇਜ ਰਹੇ ਨੇ ਜੀ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸਾਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ। ਅਮਰਾਵਤੀ ਤੋਂ ਫਰਮਾਇਸ਼ ਭੇਜ ਰਹੇ ਹੀਰਾ ਮਣੀ ਸ਼ਿੰਦੇ, ਸ਼ੀਲਾ ਦੇਵੀ ਸ਼ਿੰਦੇ ਅਤੇ ਸਿਧਾਰਥ। ਗੀਤ ਲਈ ਸਾਨੂੰ ਫਰਮਾਇਸ਼ ਭੇਜੀ ਹੈ ਜੀ ਈਟਾ ਉੱਤਰ ਪ੍ਰਦੇਸ਼ ਤੋਂ ਐਮ ਫਾਰੂਕ ਸ਼ੇਖ, ਐਮ ਪਰਵੀਨ ਸ਼ੇਖ, ਸਾਈਵਾ, ਸਰਫਰਾਜ਼, ਗੁਲਫਰਾਜ਼ ਅਤੇ ਬੇਬੀ ਮੁਸਕਾਨ। ਮੇਰਠ ਕੈਂਟ ਤੋਂ ਫਰਮਾਇਸ਼ ਭੇਜ ਰਹੇ ਨੇ ਦਿਗਦਰਸ਼ਨ ਅਤੇ ਕਵਿਤਾ ਗੌੜ। ਮਹਾਰਾਸ਼ਟਰ ਤੋਂ ਫਰਮਾਇਸ਼ ਭੇਜ ਰਹੇ ਨੇ ਵਿਜੇ ਮੁਰਲਕਰ, ਰਤਨਮਾਲਾ ਅਤੇ ਓਮ ਕੁਮਾਰ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ।

ਇਸੇ ਗੀਤ ਲਈ ਸਾਨੂੰ ਫਰਮਾਇਸ਼ ਭੇਜੀ ਹੈ ਜੀ ਮਨਦੀਪ ਸਿੰਘ ਦੀ ਭਾਬਾ ਸਟੈਂਡ ਜਲਾਲਾਬਾਦ ਜ਼ਿਲ੍ਹਾ ਲੁਧਿਆਣਾ ਤੋਂ। ਇਸੇ ਗੀਤ ਲਈ ਫਰਮਾਇਸ਼ ਭੇਜ ਰਹੇ ਨੇ ਜਨਕਪੁਰੀ ਸਹਾਰਨਪੁਰ ਤੋਂ ਜੌਨ ਡੀ ਕੈਸਟਰੋ, ਰੋਜ਼ੀ, ਪਰਲ ਅਤੇ ਵਿਲੀਅਸ ਡੀ ਕੈਸਟਰੋ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸੀ ਟੀ ਦੀਵਾਨਾ। ਫਰਮਾਇਸ਼ ਭੇਜੇ ਸਾਨੂੰ ਗਾਂ ਪਿੰਡ ਜਾਖੋਦਬਾਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖਟਕ ਹੋਰਾਂ ਨੇ। ਰਾਏਗੜ੍ਹ ਤੋਂ ਫਰਮਾਇਸ਼ ਸਾਨੂੰ ਭੇਜ ਰਹੇ ਨੇ ਉਮਾ ਰਾਜ ਭਵਨ, ਸੰਜੇ ਉਮਾ, ਦੀਪਕ ਉਮਾ ਅਤੇ ਕਮਲ ਉਮਾ। ਖਾਂਡਵਾ ਤੋਂ ਫਰਮਾਇਸ਼ ਭੇਜ ਰਹੇ ਨੇ ਰਾਧਿਕਾ, ਅਨੀਤਾ, ਸਪਨਾ ਅਤੇ ਰਕੇਸ਼ ਤਾਈ। ਜੇਲ ਰੋਡ ਰਾਏਗੜ੍ਹ ਤੋਂ ਨਿਸ਼ਾ ਡੋਮਨ, ਉਮਾ ਡੋਮਨ ਅਤੇ ਜਾਨਵੀ ਡੋਮਨ। ਚੰਦਰਨਗਰ ਸਹਾਰਨਪੁਰ ਤੋਂ ਦੇਵ ਸ਼ੰਕਰ ਯਾਦਵ, ਪ੍ਰਭਾ ਰਾਣੀ ਯਾਦਵ, ਸੁਰੇਸ਼ ਯਾਦਵ ਅਤੇ ਨਰਿੰਦਰ ਯਾਦਵ। ਸੂਲਰ ਜ਼ਿਲ੍ਹਾ ਪਟਿਆਲਾ ਤੋਂ ਫਰਮਾਇਸ਼ ਭੇਜ ਰਹੇ ਨੇ ਸਨੀ ਕੰਬੋਜ, ਮਨਿੰਦਰ, ਤਰਸੇਮ ਸਿੰਘ, ਜਸਵਿੰਦਰ ਕੌਰ। ਫਰਮਾਇਸ਼ ਸਾਨੂੰ ਭੇਜੀ ਹੈ ਜੀ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਤੋਂ ਉਦਭਾਨਪਾਲ, ਜੈਇੰਦਰਪਾਲ, ਦੀਕਸ਼ਾਪਾਲ, ਪ੍ਰਤੀਕਸ਼ਾਪਾਲ, ਵਿਮਲੇਸ਼ਪਾਲ ਅਤੇ ਦਿਵਿਆਂਸ਼ ਬਘੇਲ ਹੋਰਾਂ ਨੇ ਅਤੇ ਇਹਨਾਂ ਦੇ ਪੂਰੇ ਪਰਿਵਾਰ ਨੇ।

FM 100.2 MHz ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ, ਇਸ ਵੇਲੇ ਠੀਕ ਰਾਤ ਦੇ 10:30 ਹੋ ਰਹੇ ਨੇ ਤੇ ਪੇਸ਼ ਹੈ ਪ੍ਰੋਗਰਾਮ ਰਜਨੀਗੰਧਾ। ਤੇ ਅੱਜ ਦਾ ਪ੍ਰੋਗਰਾਮ ਰਜਨੀਗੰਧਾ ਲੈ ਕੇ ਹਾਜ਼ਰ ਹਾਂ ਮੈਂ ਆਨੰਦਿਤਾ ਸ਼ਰਮਾ। ਇਸ ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ। ਤੇ ਆਓ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਫਿਲਮ ਮੇਰਾ ਨਾਮ ਜੋਕਰ 'ਚੋਂ ਇਹ ਗੀਤ ਹੈ ਤੇ ਆਵਾਜ਼ ਹੈ ਮੁਕੇਸ਼ ਦੀ।

ਤੁਸੀਂ ਜੁੜੇ ਹੋ ਜੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਰਜਨੀਗੰਧਾ, ਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ ਮੁਹੰਮਦ ਰਫੀ ਦੀ ਆਵਾਜ਼ 'ਚ ਫਿਲਮ ਕੰਨਿਆਦਾਨ 'ਚੋਂ।

ਹਰ ਵਾਰੀ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।

ਜੀ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਰਜਨੀਗੰਧਾ 'ਚ, ਪ੍ਰੋਗਰਾਮ ਦਾ ਅਗਲਾ ਗੀਤ ਫਿਲਮ 9-2-11 'ਚੋਂ, ਆਵਾਜ਼ ਹੈ ਕਿਸ਼ੋਰ ਕੁਮਾਰ ਦੀ।

0: ਚ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਅਤੇ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਰਜਨੀਗੰਧਾ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਅਤੇ 11:05 ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।

0: 6.434 degrees east at a shallow depth of 5 kilometers. Due to the shallow depth, the tremors were distinctively felt in and around the region. There are no immediate reports of any loss of life or damage to property. Authorities are closely monitoring the situation and further details are awaited. And that is the end of this news bulletin.
1: FMN 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਟੂਡੀਓ ਦੀ ਘੜੀ ਮੁਤਾਬਿਕ ਰਾਤ ਦੇ 11:10 ਤੇ 10 ਸਕਿੰਟ ਹੋ ਰਹੇ ਨੇ ਤੇ ਸਾਡੀ ਅੱਜ ਦੀ ਇਹ ਸਭਾ ਇੱਥੇ ਸਮਾਪਤ ਹੁੰਦੀ ਹੈ। ਕੱਲ ਸਵੇਰੇ 5:51 ਤੇ ਤੁਹਾਡੀ ਸੇਵਾ 'ਚ ਫਿਰ ਹੋਵਾਂਗੇ ਹਾਜ਼ਰ। ਤਦ ਤੱਕ ਲਈ ਆਨੰਦਿਤਾ ਸ਼ਰਮਾ ਨੂੰ ਦਿਓ ਆਗਿਆ। ਜੈ ਹਿੰਦ।